0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

ਵੱਡੇ ਭੈਣ ਜੀ। ਭੈਣ ਜੀ ਮੈਥੋਂ 6 ਸਾਲ ਵੱਡੇ ਸਨ, ਪਰ ਭੈਣ ਭਾਈਆਂ ਚ ਲੜਾਈ ਝਗੜੇ ਦਾ ਕਾਹਦਾ ਫਰਕ ਉਮਰ ਦਾ। ਮੈਨੂੰ ਭੈਣ ਜੀ ਕੋਲੋਂ ਉਹੀ ਪਿਆਰ ਮਿਲਦਾ ਰਿਹਾ ਜਿਹੜਾ ਭੈਣ ਭਾਈਆਂ ਚ ਹੁੰਦਾ, ਹਾਲਾਂਕਿ ਉਮਰ ਦਾ ਕਾਫੀ ਫਰਕ ਸੀ। ਕਈ ਵਾਰੀ ਲੜਨਾ ਤਾਂ ਜਿੱਤਣਾ ਹਮੇਸ਼ਾ ਮੈਂ ਹੀ, ਇਹ ਗੱਲ ਦਾ ਮੈਨੂੰ ਬਾਅਦ 'ਚੋਂ ਅਹਿਸਾਸ ਹੋਇਆ ਕਿ ਭੈਣ ਜੀ ਮੈਨੂੰ ਜਿੱਤਣ ਦਿੰਦੇ ਸੀ। ਕਦੀ ਤਾਂ ਬਹੁਤ ਲਾਡ ਲਟਾਉਣੇ ਤੇ ਕਦੀ ਸਾਰਾ ਸਾਰਾ ਦਿਨ ਮੂੰਹ ਬਣਾਈ ਰੱਖਣਾ। ਸਵੇਰੇ ਸਵੇਰੇ ਹਲੂਣਾ ਦੇ ਕੇ ਉਠਾਉਣਾ ਕਿ ਉੱਠ ਸਕੂਲ ਨਹੀਂ ਜਾਣਾ, ਲੇਟ ਹੋ ਜਾਏਗਾ। ਹਾਲਾਂਕਿ ਕਈ ਵਾਰ ਲੜੇ ਹੋਣਾ, ਪਰ ਤਾਂ ਵੀ ਪੁੱਛ ਲੈਣਾ, ਸਕੂਲ ਦਾ ਕੰਮ ਮੁਕਾ ਲਿਆ, ਹਿੰਦੀ ਦਾ ਹੋਮਵਰਕ ਕੀਤਾ, ਮੈਥ ਵਾਲੇ ਫਾਰਮੂਲੇ ਕੱਢੇ ਕਿ ਨਹੀਂ। ਕੋਈ ਜਵਾਬ ਨਾ ਦੇਣ ਤੇ ਆਪ ਹੀ ਸਾਰਾ ਕੰਮ ਮੁਕਾ ਦੇਣਾ ਤੇ ਕਾਪੀਆਂ ਫਿਰ ਬਸਤੇ 'ਚ ਪਾ ਦੇਣੀਆਂ। ਇੱਕ ਦਿਨ ਸਕੂਲੇ ਮੇਰੀ ਚੋਰੀ ਫੜੀ ਗਈ। ਮਾਸਟਰ ਜੀ ਨੇ ਲਿਖਾਈ ਪਛਾਣ ਲਈ ਕਿ ਮੇਰੀ ਨਹੀਂ ਹੈਗੀ। ਭੈਣ ਜੀ ਉਦੋਂ ਵੀ ਮਾਸਟਰ ਕੋਲ ਚਲੀ ਗਈ, ਆਖਣ ਲੱਗੀ ਜੀ ਇਹਦੀ ਕੋਈ ਗਲਤੀ ਨਹੀਂ, ਮੇਰੀ ਗਲਤੀ ਹੈ, ਇਹਨੂੰ ਕੁਝ ਨਾ ਕਹੋ, ਤੇ ਨਾ ਹੀ ਰਿਪੋਰਟ ਕਾਰਡ ਵਾਲੀ ਕਾਪੀ ਤੇ ਘਰੇ ਕੁਝ ਲਿਖ ਕੇ ਭੇਜਿਓ, ਨਹੀਂ ਤਾਂ ਸਾਰਾ ਟੱਬਲ ਇਹਦੇ ਦੁਆਲੇ ਹੋਜੂ, ਮੈਨੂੰ ਜਮਾਂ ਠੀਕ ਨਹੀਂ ਲੱਗਣਾ। ਇੱਦਾਂ ਹੀ ਭੈਣ ਜੀ ਨੇ ਕਈ ਵਾਰ ਕਾਫੀ ਕੁੱਟਾਂ ਤੋਂ ਬਚਾਇਆ। ਇੱਦਾਂ ਲੱਗਦਾ ਸੀਗਾ ਭੈਣ ਜੀ ਕੋ ਹਰ ਮਰਜ਼ ਦਾ ਇਲਾਜ ਹੈ, ਹਰੇਕ ਗੱਲ ਦਾ ਹੱਲ ਹੈ, ਮੇਰੀ ਹਰੇਕ ਟੈਨਸ਼ਨ ਹਰੇਕ ਦੁਵਿਧਾ ਦੀ ਸਮੱਸਿਆ ਉਹਨਾਂ ਕੋਲ ਪਈ ਹੈ ਜਿਵੇਂ। ਪਰ ਇੱਕ ਸਮਾਂ ਆਇਆ ਜਦੋਂ ਭੈਣ ਜੀ ਨੂੰ ਵਿਆਹ ਦਿੱਤਾ, ਬੜੀ ਦੂਰ ਆਉਣ ਜਾਣ ਨਹੀਂ ਸੀ ਹੋ ਸਕਦਾ, ਕਦੀ ਕਦਾਈ ਮਿਲਣਾ ਹੁੰਦਾ। ਉਦੋਂ ਤਾਂ ਮਹਿਸੂਸ ਨਹੀਂ ਹੋਇਆ, ਪਰ ਉਹਨਾਂ ਦੇ ਜਾਣ ਮਗਰੋਂ ਜਿੱਦਾਂ ਖਾਲੀ ਘਰ ਜਿਹਾ ਖਾਣ ਨੂੰ ਆਉਂਦਾ, ਉਹਨਾਂ ਨੂੰ ਚੇਤੇ ਕਰਦਾ ਕਿ ਲੜਦੇ ਸੀ, ਹੱਸਦੇ ਸੀ। ਪਰ ਹੁਣ ਤਾਂ ਭੈਣ ਜੀ ਦੂਰ ਵਿਆਹੇ ਗਏ, ਹੁਣ ਤਾਂ ਮਿਲਣਾ ਵੀ ਕਦੀ ਕਦਾਂ ਹੀ ਹੋਊ। ਇੱਦਾਂ ਕਰਦਿਆਂ ਕਰਾਉਂਦਿਆਂ ਮੇਰੇ ਕਾਰਜਾਂ ਦਾ ਵੀ ਸਮਾਂ ਆ ਗਿਆ। ਮੈਨੂੰ ਚਾਅ ਸੀ ਹੁਣ ਭੈਣ ਜੀ ਆਉਣਗੇ, ਪਰ ਸਮੇਂ ਤੇ ਆ ਕੇ ਇੱਕ ਪਤਾ ਲੱਗਾ ਕਿ ਸ਼ਾਇਦ ਭੈਣ ਜੀ ਮੇਰੇ ਵਿਆਹ 'ਤੇ ਨਾ ਆ ਸਕਣ। ਇੱਕ ਤਾਂ ਦੂਰ, ਦੂਜਾ ਉਹਨਾਂ ਦੇ ਸਾਰਿਆਂ ਘਰੇ ਕੋਈ ਹੋਈ ਘਟਨਾ ਕਰਕੇ। ਜਿੱਦਣ ਵਿਆਹ ਦਾ ਦਿਨ ਸੀ ਉਦਣ ਵੀ ਮੈਂ ਉਡੀਕਦਾ ਰਿਹਾ

ਨਾਸ਼ਤੇ ਸਮੇਂ ਕੁਝ ਖਾਂਦਿਆਂ ਅਜਿਹਾ ਉੱਥੋਂ ਲੱਗਾ ਕਿ ਮੈਂ ਖੰਘੀ ਜਾ ਰਿਹਾ ਸੀ। ਖੰਘਦਿਆਂ ਖੰਘਦਿਆਂ ਵੀ ਸਿਰਾ ਪਾਸੇ ਕਰਕੇ ਮੈਂ ਕਿੰਨੀ ਵਾਰ ਦਰਵਾਜ਼ੇ ਵੱਲ ਦੇਖਿਆ ਹੋਣਾ ਕਿ ਸ਼ਾਇਦ ਭੈਣ ਜੀ ਆ ਹੀ ਜਾਣ। ਖੰਘ ਖੰਘ ਕੇ ਥੋੜ੍ਹਾ ਬੁਰਾ ਹਾਲ ਹੋ ਗਿਆ, ਪਰ ਕੁਝ ਸਮੇਂ ਦੌਰਾਨ ਮੋਢੇ 'ਤੇ ਕਿਸੇ ਨੇ ਹੱਥ ਰੱਖਿਆ, ਪਿੱਛੇ ਮੁੜੇ ਵੇਖਿਆ ਆਈ, ਮੈਂ ਕਹਿ ਦਿੱਤਾ ਕਿ ਭੈਣ ਜੀ ਹੀ ਨੇ। ਜਦ ਪਛਾਣ ਨੂੰ ਨਜ਼ਰ ਦੜਾਈ ਤਾਂ ਭੈਣ ਜੀ ਹੱਥ 'ਚ ਗਲਾਸ ਲਈ ਖੜੇ ਸਨ। ਕਹਿੰਦੇ ਬਾਕੀ ਗੱਲਾਂ ਬਾਅਦ 'ਚ, ਪਹਿਲੋਂ ਆ ਮਲੱਠੀ ਵਾਲਾ ਗਰਮ ਗਰਮ ਪਾਣੀ ਪੀ ਲਾ, ਤੇਰੀ ਖੰਘ ਠੀਕ ਹੋ ਜੂ। ਮੇਰੀਆਂ ਅੱਖਾਂ 'ਚ ਹੰਝੂ ਸਨ ਤੇ ਭੈਣ ਜੀ ਦੀਆਂ ਅੱਖਾਂ 'ਚ ਵੀ ਹੰਝੂ ਸਨ, ਜਿਹੜੀ ਮੈਂ ਅੰਦਰ ਹੀ ਅੰਦਰ ਕੁਝ ਚਿਰ ਪਹਿਲਾਂ ਆਪਣੇ ਆਪ ਨਾਲ ਕਸਮ ਪਾਈ ਸੀ ਕਿ ਭੈਣ ਜੀ ਆ ਕੇ ਮੈਂ ਬੁਲਾਉਣਾ ਹੀ ਨਹੀਂ। ਉਹ ਪਤਾ ਨਹੀਂ ਕਿੱਧਰੇ ਉੱਡ ਪੁੱਡ ਗਈ ਸੀ। ਪਰ ਉਹ ਘਟਨਾ ਨੂੰ ਜੇ ਹੁਣ ਸੋਚਾਂ ਤੇ ਉਹੀ ਮੈਸੇਜਿਸ ਵਟਸਐਪ, ਫੇਸਬੁੱਕ ਜਾਂ ਬਾਕੀ ਸੋਸ਼ਲ ਸਾਈਟਸ ਵਾਸਤੇ ਰਹਿ ਗਏ। ਉਹ ਰਿਸ਼ਤੇ ਤਾਂ ਨਹੀਂ, ਪਰ ਉਹ ਮੈਮਰੀਜ਼ ਹਾਲੇ ਵੀ ਕੋਲ ਨੇ, ਹਰ ਇੱਕ ਕੋਲ ਨੇ। ਉਹਨਾਂ ਨੂੰ ਬਹਿ ਕੇ ਕਦੀ ਦਿਲਾਂ ਨਾਲ ਦਿਲਾਂ ਦੀ ਤਾਰ ਜੋੜਨ ਦੀ ਕੋਸ਼ਿਸ਼ ਕਰਿਓ। ਉਹ ਸੁੱਖ ਤੇ ਅਹਿਸਾਸ ਸਿਰਫ ਤੁਹਾਨੂੰ ਨਹੀਂ, ਉਸ ਇਨਸਾਨ ਨੂੰ, ਉਸ ਸੱਜਣ ਨੂੰ ਵੀ ਹੋਣਾ ਜਿਹਦੇ ਬਾਰੇ ਬਹਿ ਕੇ ਤੁਸੀਂ ਸੋਹਣਾ ਸਮਾਂ ਸੋਚਿਆ, ਸੋਹਣੀਆਂ ਮੈਮਰੀ ਸੋਚੀਆਂ। ਇਹ ਜਿਹੜੀ ਦਿਲਾਂ ਨੂੰ ਦਿਲਾਂ ਦੀ ਖਿੱਚ ਹੈ, ਇਹ ਤਾਂ ਹੋਈ ਹੈ ਜੇ ਦਿਲੋਂ ਕਿਸੇ ਦਾ ਸੋਚੀਏ, ਕਿਸੇ ਦਾ ਕਰੀਏ। ਸੋ ਆਪਣਿਆਂ ਨੂੰ ਸਮਾਂ ਜ਼ਰੂਰ ਦਿਓ, ਦਿਲੋਂ ਸਮਾਂ ਦਿਓ, ਬਹਿ ਕੇ ਉਹਨਾਂ ਬਾਰੇ ਸੋਚੋ, ਉਹਨਾਂ ਨਾਲ ਸੋਹਣੀਆਂ ਮੈਮਰੀਜ਼, ਸਾਰੇ ਸੋਹਣੇ ਕਾਰਜ ਜਿਹੜੇ ਹੋਏ ਹੰਡਾਏ, ਉਹਨਾਂ ਬਾਰੇ ਸੋਚੋ। ਉਹ ਸਮਾਂ ਤਾਂ ਨਹੀਂ, ਪਰ ਉਹ ਸੋਹਣੇ ਸ਼ੁੱਧ ਰਿਸ਼ਤੇ, ਉਹ ਸੋਹਣੀਆਂ ਮੈਮਰੀਜ਼ ਤੁਹਾਡੇ ਕੋਲ ਹੀ ਨੇ। ਇਹ ਕਹਾਣੀ ਲਿਖੀ ਸੀ ਹਰਪ੍ਰੀਤ ਸਿੰਘ ਜਵੰਦਾ ਨੇ, ਆਸ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਏਗੀ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

ਜਦੋਂ ਕਦੇ ਦਿਲ ਸਾਡਾ ਹੁੰਦਾ ਏ ਉਹਦਾ ਅਸੀਂ ਏਦਾਂ ਤੇਰਾ ਦੁੱਖ ਝੱਲਦੇ ਹੁਣ ਸਾਡੀਆਂ ਸਪੀਕਰਾਂ ਤੇ ਉੱਚੀ ਉੱਚੀ ਬੁਲਾ ਹੁਣ ਸਾਡੀਆਂ ਰੇਡੀਓਆਂ ਤੇ ਉੱਚੀ ਉੱਚੀ ਬੁਲਾ ਸੈਡ ਸੌਂਗ ਚੱਲਦੇ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਸੁਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ ਸਾਡੇ ਤੱਕ ਪਹੁੰਚਾਏ ਨੇ।

0: मौत बराबर काफ़ी मकबूल हुई है किताब, चौथे एडिशन च बहुत ही जल्द जान लगी है। सो बहुता समा ना गवाते हुए आप गलबात करते हैं दीपी जी ना। दीपी जी सत श्रीकाल, तुसी ऑन एयर हो।
1: सत श्रीकाल भाजी, ऑन एयर देख रहे सारे दर्शकों नू, सुनने वाले नू, मेरे वालों प्यार भरी सत श्रीकाल जी।
0: जी थैंक यू। होर भाजी,
1: हाँ जी,
0: किदा की माहौल चाल है, किदा मौसम किस तरह दा थोड़ा इस वक्त पंजाब च?
1: ਪੰਜਾਬ ਚ ਤੇ ਮੌਸਮ ਦੇਖੀਏ ਤੇ ਇਸ ਟਾਈਮ ਭਾਜੀ ਬਹੁਤ ਗਰਮੀ ਪੈ ਰਹੀ ਹੈ ਤੇ ਲੇਕਿਨ ਇਹ ਆ ਵੀ ਅਸੀਂ ਰਾਈਟਰ ਬੰਦੇ, ਅਸੀਂ ਥੋੜਾ ਜਿਹਾ ਚਿੱਲ ਜੀ ਰਹੀਦਾ ਵਾ, ਠੀਕ ਹੈ ਜੀ,
0: ਇਹ ਵੀ ਜ਼ਰੂਰੀ ਹੈ।
1: ਵੈਸੇ ਪੰਜਾਬ ਦਾ ਮੌਸਮ ਥੋੜਾ ਜਿਹਾ ਗਰਮ ਹੈ, ਪੰਜਾਬ ਦਾ ਨਹੀਂ, ਥੋੜਾ ਪੂਰਾ ਇੰਡੀਆ ਹੀ ਇਸ ਟਾਈਮ ਗਰਮੀ ਦੇ ਵਿੱਚ ਆ।
0: ਤੇ ਤੁਸੀਂ ਤੁਸੀਂ ਕਿੱਥੋਂ ਬੇਸਿਕਲੀ ਕਿੱਥੋਂ ਬਿਲੋਂਗ ਕਰਦੇ ਹੋ?
1: ਮੈਂ ਭਾਜੀ ਐਕਚੁਅਲੀ ਹੁਣ ਮੈਂ ਇਸ ਟਾਈਮ ਅੰਮ੍ਰਿਤਸਰ ਰਹਿ ਰਿਹਾ, ਲੇਕਿਨ ਬੇਸਿਕਲੀ ਮੇਰਾ ਪਿੰਡ ਜਿਹੜਾ ਵਾ ਉਹ ਅੰਮ੍ਰਿਤਸਰ ਦੇ ਬਿਲਕੁਲ ਕੋਲ ਅਜਨਾਲਾ ਕਸਬਾ ਹੈ, ਉਹਦੇ ਲਾਗੇ ਸਾਡਾ ਪਿੰਡ ਗੁੱਜਾ ਵੀਰ ਆ, ਛੋਟਾ ਜਿਹਾ ਪਿੰਡ ਆ ਤੇ ਹਾਂਜੀ ਮੈਂ ਬੇਸਿਕਲੀ ਉੱਥੋਂ ਬਿਲੋਂਗ ਕਰਦਾ। ਹਾਂਜੀ
0: ਠੀਕ ਠੀਕ। ਤੇ ਇਹ ਇੱਕ ਜਿਹੜਾ ਹੁੰਦਾ ਨਾ, ਵੈਸੇ ਤਾਂ ਕਹਿੰਦੇ ਜਿਹੜੀ ਆਮਦ ਹੈ ਉਹ ਕਿਸੇ ਨੂੰ ਵੀ ਆ ਸਕਦੀ ਹੈ, ਕਿਸੇ ਨੂੰ ਜਾਂਚ ਹੁੰਦੀ ਹੈ ਇਸ ਚੀਜ਼ ਦੀ, ਨਹੀਂ ਹੁੰਦੀ ਆ, ਪਰ ਜੇ ਮੈਂ ਤੁਹਾਡੇ ਹੁਣ ਤੱਕ ਦੇ ਸਫ਼ਰ ਦੀ ਗੱਲ ਕਰਾਂ ਤੇ ਕਿਸ ਤਰ੍ਹਾਂ ਹੋਇਆ ਸ਼ੁਰੂ ਇਹ ਸਫ਼ਰ?
1: ਐਕਚੁਲੀ ਮੈਂ ਇਸ ਚੀਜ਼ ਦੇ ਉੱਤੇ ਇੱਕ ਚੀਜ਼ ਵੀ ਲਿਖੀ ਕਿ ਬੰਦਾ ਜੰਮਦਾ ਮੁੜ ਕੇ ਕਾਇਰ ਹੁੰਦਾ ਏ, ਸ਼ਾਇਰ ਮਾਂ ਦੀ ਕੁੱਖ ਚੋਂ ਸ਼ਾਇਰ ਹੁੰਦਾ ਏ। ਸੋ ਜਿਹੜਾ ਸ਼ਾਇਰ ਆ ਉਹ ਐਕਚੁਲੀ ਆਪਣੀ ਮਾਂ ਦੀ ਕੁੱਖ ਚੋਂ ਸ਼ਾਇਰ ਹੁੰਦਾ, ਲੇਕਿਨ ਉਸਨੂੰ ਉਹ ਚੀਜ਼ ਪਛਾਣਨ ਵਾਸਤੇ ਥੋੜਾ ਜਿਹਾ ਕਈ ਵਾਰ ਸਮਾਂ ਲੱਗ ਜਾਂਦਾ। ਮੈਨੂੰ ਲੱਗਦਾ ਕਿ ਮੈਂ ਦਸਵੀਂ ਜਾਂ ਗਿਆਰਵੀਂ ਦੇ ਵਿੱਚ ਹੋਵਾਂਗਾ, ਠੀਕ ਹੈ, ਜਦੋਂ ਮੈਂ ਲਿਖਣ ਦੀ ਪ੍ਰਕਿਰਿਆ ਨੂੰ ਸ਼ੁਰੂ ਕੀਤਾ ਸੀਗਾ। ਔਰ ਮੈਂ ਪਹਿਲਾਂ ਜਿੱਦਾਂ ਨੋਰਮਲੀ ਅੱਜ ਕੱਲ ਦਾ ਯੂਥ ਆ, ਮੈਂ ਪਹਿਲਾਂ ਥੋੜੇ ਗਾਣੇ ਵਗੈਰਾ ਲਿਖਣੇ ਸ਼ੁਰੂ ਕੀਤੇ ਔਰ ਉਹਦੇ ਵਿੱਚ ਮੈਂ ਆਪਣੇ ਦੋਸਤਾਂ ਨੂੰ ਸੁਣਾਉਣੇ ਜਾ ਕੇ, ਠੀਕ ਆ, ਲੇਕਿਨ ਮੈਨੂੰ ਜਿੱਦਾਂ ਦੀ ਆਪਣੇ ਯਾਰੀ ਦੋਸਤੀ ਦੇ ਵਿੱਚ ਤੁਹਾਨੂੰ ਪਤਾ ਹੀ ਆ, ਮੈਨੂੰ ਇਹ ਹੁੰਦਾ ਸੀ ਕਿ ਉਹ ਇਹ ਨਾ ਕਹਿਣ ਵੀ ਆਹ ਕੀ ਲਿਖਦਾ, ਇਸ ਕਰਕੇ ਮੈਂ ਕਈ ਵਾਰੀ ਕਹਿਣਾ ਵੀ ਯਾਰ ਇਹ ਕਿਸੇ ਨੇ ਗਾਣਾ ਲਿਖਿਆ ਵਾ, ਦੱਸੋ ਭਲਾ ਠੀਕ ਆ। ਮੈਨੂੰ ਇਹ ਵੀ ਜਦੋਂ ਸੁਣਾਉਣਗੇ ਕਹਿਣਗੇ ਵੀ ਹਾਂ ਠੀਕ ਆ ਸੋਹਣਾ ਵਾ, ਤੇ ਫਿਰ ਕਿੰਨੇ ਕਹਿੰਦੇ ਆ ਵੀ ਮੈਨੂੰ ਹੌਸਲਾ ਜਿਹਾ ਮਿਲੂਗਾ। ਫਿਰ ਜਦੋਂ ਇੱਕ ਦੋ ਚੀਜ਼ ਮੈਂ ਸੁਣਾਈਆਂ ਆਪਣੇ ਦੋਸਤਾਂ ਨੂੰ ਔਰ ਉਹਨਾਂ ਨੇ ਕਿਹਾ ਵੀ ਨਹੀਂ ਹਾਂ ਅੱਛੀ ਚੀਜ਼ਾਂ ਵਾ, ਫਿਰ ਮੈਂ ਉਹਨਾਂ ਨੂੰ ਦੱਸਣਾ ਸ਼ੁਰੂ ਕੀਤਾ ਵੀ ਨਹੀਂ ਇਹ ਮੈਂ ਲਿਖਦਾ ਵਾ। ਤੇ ਉਸ ਤੋਂ ਬਾਅਦ ਆਪਣਾ ਮੈਂ ਇਸ ਚੀਜ਼ ਨੂੰ ਛੱਡਿਆ ਨੀ, ਠੀਕ ਆ, ਕੁਛ ਚਲੋ ਯਾਰੀ ਦੋਸਤੀ ਦੇ ਵਿੱਚ ਵੀ ਮੇਰੇ ਫਰੈਂਡ ਸਰਕਲ ਵੀ ਇੱਦਾਂ ਦਾ ਵੀ ਉਹਨਾਂ ਨੇ ਅੱਛੀ ਸਪੋਰਟ ਕੀਤੀ, ਤੇ ਫਿਰ ਇਸ ਚੀਜ਼ ਦੇ ਵਿੱਚ ਵਧਣਾ ਸ਼ੁਰੂ ਕੀਤਾ ਔਰ ਫਿਰ ਮੈਂ ਥੋੜਾ ਜਿਹਾ ਕਿਤਾਬਾਂ ਨਾਲ ਜੁੜਿਆ ਔਰ ਕਿਤਾਬਾਂ ਦੇ ਵਿੱਚ ਜਦੋਂ
0: ਹੈਲੋ
1: ਪੰਜਾਬੀ ਸਾਹਿਤ ਹੈਗੀ ਤੇ
0: ਜਦੋਂ ਤੁਸੀਂ ਆਹ ਸਾਹਿਤ ਵੱਲ ਆਏ ਪੜ੍ਹਨਾ ਸ਼ੁਰੂ ਕੀਤਾ, ਏਦਾਂ ਦੇ ਕਿਹੜੇ ਰਾਈਟਰ ਸੀਗੇ, ਪੰਜਾਬੀ ਰਾਈਟਰ ਕਹਿ ਲਓ ਜਾਂ ਫਿਰ ਜੇ ਕਿਸੇ ਹੋਰ ਭਾਸ਼ਾ ਤੋਂ ਵੀ ਹੋਣ, ਹੈ ਨਾ, ਜਿਨ੍ਹਾਂ ਨੇ ਤੁਹਾਨੂੰ ਇੰਸਪਾਇਰ ਕੀਤਾ ਜਾਂ ਤੁਹਾਨੂੰ ਲੱਗਦਾ ਕਿ ਤੁਹਾਡੇ ਕੰਮ ਚ ਉਹਨਾਂ ਦਾ ਕਿਤੇ ਅਸਰ ਦਿਸਦਾ?
1: ਮੈਂ ਐਕਚੁਲੀ ਜਦੋਂ ਮੈਨੂੰ ਅੱਜ ਵੀ ਯਾਦ ਆ ਜਦੋਂ ਮੈਂ ਗਜ਼ਲਾਂ ਨੂੰ ਪੜ੍ਹਨਾ ਸ਼ੁਰੂ ਕੀਤਾ ਤੇ ਉਹਨਾਂ ਦੇ ਵਿੱਚ ਸਭ ਤੋਂ ਪਹਿਲੇ ਸ਼ਾਇਰ ਬਾਬਾ ਨਜ਼ਮੀ ਸੀ ਪਾਕਿਸਤਾਨ ਤੋਂ, ਠੀਕ ਹੈ ਜੀ, ਤੇ ਉਹਨਾਂ ਦੀ ਇੱਕ ਕਿਤਾਬ ਸੀਗੀ ਮੈਂ ਇਕਬਾਲ ਪੰਜਾਬੀ ਦਾ, ਤੇ ਮੈਨੂੰ ਲੱਗਦਾ ਕਿ ਉਹ ਮੇਰੇ ਹੱਥ ਲੱਗੀ ਸੀਗੀ ਔਰ ਉਹ ਮੈਂ ਮਤਲਬ ਕਿ ਪੂਰੀ ਪੜ੍ਹਤੀ ਸੀਗੀ। ਉਸ ਤੋਂ ਬਾਅਦ ਸਾਡੇ ਪਾਕਿਸਤਾਨ ਦੇ ਇੱਕ ਸ਼ਾਇਰ ਨੇ ਸਾਬਰ ਅਲੀ ਸਾਬਰ, ਉਹਨਾਂ ਦੀ ਇੱਕ ਕਿਤਾਬ ਸੀ ਬਹੁਤ ਛੋਟੀ ਜੀ ਔਰ ਉਹ ਮੈਨੂੰ ਲੱਗਦਾ ਇੰਡੀਆ ਦੇ ਵਿੱਚ ਹੀ ਆਪਣੇ ਪੰਜਾਬ ਦੇ ਵਿੱਚ ਹੀ ਕਿਸੇ ਨੇ ਛਾਪੀ ਸੀਗੀ, ਇੱਕੋ ਸਾਹਿਤ ਕਿਤਾਬ ਦਾ ਨਾਂ ਸੀਗਾ।
0: ਜੀ ਜੀ, ਠੀਕ ਹੈ ਜੀ,
1: ਮਤਲਬ ਵੀ ਏਦਾਂ ਦੇ ਸਾਹਿਤ ਮੈਂ ਪੜ੍ਹਨੇ ਸ਼ੁਰੂ ਕੀਤੇ ਔਰ ਜਿਹਦੇ ਨਾਲ ਮੈਨੂੰ ਲੱਗਾ ਕਿ ਨਹੀਂ ਹਾਂ ਏਦਾਂ ਦਾ ਕੁਛ ਲਿਖਣਾ ਚਾਹੀਦਾ ਵਾ, ਏਦਾਂ ਦੀਆਂ ਚੀਜ਼ਾਂ ਅੱਗੇ ਆਉਣੀਆਂ ਚਾਹੀਦੀਆਂ ਵਾ। ਔਰ ਉਸ ਤੋਂ ਬਾਅਦ ਇੱਕ ਨਾਵਲ ਸੀਗਾ ਬਾਰਡਰਨਾਮਾ, ਜਿਹਦੇ ਉੱਤੇ ਹੁਣ ਸ਼ਾਇਦ ਇੱਕ ਪੰਜਾਬੀ ਫਿਲਮ ਵੀ ਬਣਦੀ ਪਈ ਆ, ਠੀਕ ਹੈ ਜੀ, ਤੇ ਉਹ ਹਾਂਜੀ ਹਾਂਜੀ, ਔਰ ਉਹ ਇੱਕ ਸੱਚੀ ਕਹਾਣੀ ਦੇ ਉੱਤੇ ਆਧਾਰਿਤ ਸੀਗਾ, ਠੀਕ ਹੈ ਜੀ, ਤੇ ਉਸ ਉਹਨੂੰ ਪੜ੍ਹਿਆ। ਸੋ ਇਹੋ ਜਿਹੀਆਂ ਜਦੋਂ ਮੈਂ ਚੀਜ਼ਾਂ ਪੜ੍ਹਨੀਆਂ ਸ਼ੁਰੂ ਕੀਤੀਆਂ ਤੇ ਉਹ ਵਾਕਿਆ ਉਹ ਚੀਜ਼ਾਂ ਨੂੰ ਪੜ੍ਹ ਕੇ ਮਜ਼ਾ ਆਉਣ ਲੱਗਾ, ਕਿਉਂਕਿ ਜਦੋਂ ਤੁਸੀਂ ਸਾਹਿਤ ਨਾਲ ਜੁੜਦੇ ਹੋ, ਐਕਚੁਅਲ ਚ ਸਾਹਿਤ ਨੂੰ ਪੜ੍ਹਦੇ ਹੋ, ਭਾਵੇਂ ਚੜ੍ਹਦੇ ਪੰਜਾਬ ਦਾ ਭਾਵੇਂ ਲੈਂਦੇ ਪੰਜਾਬ ਦਾ ਵਾ, ਤੇ ਉਹ ਤੁਹਾਡੇ ਉੱਤੇ ਕੋਈ ਨਾ ਕੋਈ ਛਾਪ ਛੱਡਦਾ ਵਾ।
0: ਜੀ ਬਿਲਕੁਲ ਬਿਲਕੁਲ, ਇੱਕੋ ਸਾਹਿਤ ਦੀ ਤੁਸੀਂ ਗੱਲ ਕੀਤੀ ਹੈ, ਮੈਂ ਆਪ ਬਹੁਤ ਕਾਇਲ ਹਾਂ ਸਾਬਰ ਅਲੀ ਸਾਬਰ ਸਾਹਿਬ ਦਾ, ਉਸ ਕਿਤਾਬ ਦਾ ਵੀ, ਤੇ ਬਹੁਤ ਵਧੀਆ ਬਹੁਤ ਖੂਬ ਤੁਸੀਂ ਹੁਣ ਗੱਲ ਕੀਤੀ ਹੈ, ਤੇ ਮੈਨੂੰ ਇਸ ਤਰ੍ਹਾਂ ਕਹਿ ਲਓ ਅਚਨਚੇਤ ਜਿਹਾ ਹੀ ਭਾਵੇਂ, ਪਰ ਮੈਨੂੰ ਖਿਆਲ ਆਉਂਦਾ ਕਿ ਸੁਨੰਦਾ ਸ਼ਰਮਾ ਜੀ ਸਾਡੇ ਕੋਲ ਇੱਕ ਵਾਰੀ ਇੱਥੇ ਸਟੂਡੀਓ ਹੀ ਆਏ ਸਨ, ਤੇ ਉਹਨਾਂ ਨੇ ਮੇਰੇ ਖਿਆਲ ਨਾਲ ਤੁਹਾਡੀ ਹੀ ਕੋਈ ਗਜ਼ਲ ਬੋਲੀ ਸੀ, ਜੇ ਮੈਂ ਗਲਤ ਨਹੀਂ ਹਾਂ ਤੇ ਦੱਸਣਾ।
1: ਹਾਂਜੀ ਹਾਂਜੀ ਹਾਂਜੀ, ਮੇਰੀ ਕਿਤਾਬ ਦੇ ਵਿੱਚੋਂ ਹੀ ਉਹ ਬੇਸਿਕਲੀ ਸਭ ਤੋਂ ਪਹਿਲੀ ਗਜ਼ਲ ਹੀ ਹੈ ਮੇਰੀ ਕਿਤਾਬ ਦੀ
0: ਜੀ,
1: ਤੇ ਹਾਂਜੀ, ਤੇ ਉਹਨਾਂ ਨੇ ਉਹ ਬੋਲੀ ਸੀਗੀ, ਤੇ ਮੈਨੂੰ ਵੀ ਉਹ ਰੇਡੀਓ ਹਾਂਜੀ ਦਾ ਜਦੋਂ ਤੁਸੀਂ ਪੋਸਟ ਪਾਈ ਤੇ ਮੈਨੂੰ ਕਿਸੇ ਫਰੈਂਡ ਦੇ ਥਰੂ ਹੀ ਪਤਾ ਲੱਗਾ ਸੀਗਾ, ਪਰ ਉਹਨਾਂ ਨੇ ਮੈਨੂੰ ਪੋਸਟ ਸੈਂਡ ਕੀਤੀ ਜਿਹਦੇ ਵਿੱਚ ਸੁਨੰਦਾ ਸ਼ਰਮਾ ਜੀ ਹਾਂਜੀ ਉਸ ਗਜ਼ਲ ਨੂੰ ਆਪਣਾ ਬੋਲ ਰਹੇ ਸੀ ਤੁਹਾਡੇ ਰੇਡੀਓ ਦੇ ਉੱਪਰ।
0: ਫੇਰ ਤਾਂ ਦੀਪੀ ਭਾਈ ਏਦਾਂ ਨਹੀਂ ਹੋਣਾ ਚਾਹੀਦਾ ਕਿ ਜਿਹੜਾ ਜਨਮਦਾਤਾ ਉਹਦੇ ਮੁੱਖ ਤੋਂ ਵੀ ਆਣੀ ਚਾਹੀਦੀ ਹੈ ਕਿ ਨਹੀਂ ਆਣੀ ਚਾਹੀਦੀ, ਸਹੀ ਕਿ ਨਹੀਂ?
1: ਸੁੱਟੀ ਗੱਲ ਗੱਲਾਂ ਤੋਂ ਹਾਰ ਕੇ ਸੁੱਟੀ, ਸੋਚੀ ਸਮਝੀ ਵਿਚਾਰ ਕੇ ਸੁੱਟੀ ਗੱਲ ਗੱਲਾਂ ਤੋਂ ਹਾਰ ਕੇ ਸੁੱਟੀ, ਉਸ ਰਾਂਝੇ ਕਰ ਹੀਰ ਹੀ ਜੰਮੇ, ਉਸ ਰਾਂਝੇ ਕਰ ਹੀਰ ਹੀ ਜੰਮੇ, ਹੀਰ ਜਿੰਨੇ ਵਿਚਾਰ ਕੇ ਸੁੱਟੀ।
0: ਵਾਹ!
1: ਔਰ ਧੀ ਨੇ ਇਸ਼ਕ ਤੇ ਮਿਸਰੇ ਸੋਚੇ, ਧੀ ਨੇ ਇਸ਼ਕ ਤੇ ਮਿਸਰੇ ਸੋਚੇ, ਪਿਓ ਨੇ ਪੱਗ ਉਤਾਰ ਕੇ ਸੁੱਟੀ, ਔਰ ਉਹਦੀ ਅਣਖ ਤੇ ਗੱਲ ਆਈ ਸੀ, ਉਹਦੀ ਅਣਖ ਤੇ ਗੱਲ ਆਈ ਸੀ, ਮੈਂ ਮੁਹੱਬਤ ਵਾਰ ਕੇ ਸੁੱਟੀ।
0: ਵਾਹ ਵਾਹ ਵਾਹ, ਬਹੁਤ ਖੂਬ, ਬਹੁਤ ਗਹਿਰਾ, ਬਹੁਤ ਖੂਬ, ਵੈਰੀ ਗੁੱਡ ਯਾਰ ਭਾਈ, ਮਜ਼ਾ ਆ ਗਿਆ। ਇਹ ਤੇ ਇਸ ਕਿਤਾਬ ਤੋਂ ਹੋਰ ਵੀ ਕੋਈ ਇਸ ਤਰ੍ਹਾਂ ਦੀ ਰਚਨਾ ਜਾਂ ਫਿਰ ਇਸ ਤਰ੍ਹਾਂ ਦਾ ਕੰਮ ਜੋ ਮੇਨ ਸਟ੍ਰੀਮ ਮੀਡੀਆ ਦੇ ਅੰਦਰ ਆਇਆ ਹੋਵੇ?
1: ਇਸ ਤੋਂ ਇਲਾਵਾ ਭਾਜੀ ਮੇਰੀ ਇਸੇ ਕਿਤਾਬ ਦੇ ਵਿੱਚ ਨਾ, ਮੇਰੀ ਇਸ ਕਿਤਾਬ ਦੇ ਦੋ ਪਾਰਟ ਨੇ।
0: ਓਕੇ,
1: ਤੁਸੀਂ ਪਹਿਲਾ ਪਾਰਟ ਪੜ੍ਹਦੇ ਹੋ ਤੇ ਉਹਦੇ ਵਿੱਚ ਤੁਹਾਨੂੰ ਗਜ਼ਲਾਂ ਮਿਲਣਗੀਆਂ, ਔਰ ਦੂਸਰੇ ਪਾਰਟ ਦੇ ਵਿੱਚ ਆਪਣਾ ਉਹਦੇ ਵਿੱਚ ਕਵਿਤਾਵਾਂ ਨੇ, ਔਰ ਉਹਦੇ ਵਿੱਚ ਪਹਿਲੀ ਕਵਿਤਾ ਇੱਕ ਹੈਗੀ ਆ ਕੀ ਦੱਸਾਂ, ਠੀਕ ਹੈ ਜੀ, ਔਰ ਉਹ ਸਾਡੇ ਇੱਕ ਬਹੁਤ ਹੀ ਮੇਰੇ ਅੱਛੇ ਫਰੈਂਡ ਨੇ ਹਰਮਨ ਖਹਿਰਾ ਜੀ, ਤੇ ਉਹਨਾਂ ਨੇ ਨਾ ਇੱਕ ਯੂਨੀਵਰਸਿਟੀ ਦੇ ਵਿੱਚ, ਸਾਡੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਨਾ ਮੇਰੀ ਉਹ ਆਪਣਾ ਕਵਿਤਾ ਜਿਹੜੀ ਆ ਉਹ ਉੱਥੇ ਬੋਲੀ ਉਹਨਾਂ ਨੇ ਯੂਨੀਵਰਸਿਟੀ ਦੇ ਵਿੱਚ, ਔਰ ਪਰ ਉਹ ਮਤਲਬ ਕਿ ਕਾਫੀ ਵਾਇਰਲ ਹੋ ਗਈ ਉੱਥੇ, ਠੀਕ ਹੈ ਜੀ, ਔਰ ਜਦੋਂ ਉਹ ਵਾਇਰਲ ਹੋਣ ਦੇ ਨਾਲ ਉੱਥੇ ਫਿਰ ਆਪਣਾ ਪੰਜਾਬੀ ਦੇ ਬੜੇ ਮਕਬੂਲ ਸਿੰਗਰ ਸੱਜਣਦੀਪ, ਠੀਕ ਹੈ ਜੀ, ਔਰ ਸੱਜਣਦੀਪ ਜੀ ਦੀ ਟੀਮ ਨੇ ਹਰਮਨ ਖਹਿਰਾ ਜੀ ਦੇ ਨਾਲ ਕੰਟੈਕਟ ਕੀਤਾ ਕਿ ਸਾਨੂੰ ਇਹ ਕਵਿਤਾ ਚਾਹੀਦੀ ਹੈ, ਅਸੀਂ ਇਹਦਾ ਗਾਣਾ ਕਰਨਾ ਚਾਹੁੰਦੇ ਹਾਂ, ਔਰ ਜਦੋਂ ਉਹਨਾਂ ਨੇ ਉਹਨਾਂ ਤੱਕ ਪਹੁੰਚ ਕੀਤੀ ਫਿਰ ਉਹਨਾਂ ਨੇ ਦੱਸਿਆ ਕਿ ਇਹ ਮੇਰੀ ਨੀ ਹੈ ਐਕਚੁਲੀ, ਵੀ ਮੈਂ ਤੇ ਚਲੋ ਇਹਨੂੰ ਪੋਰਟਰੇਟ ਕੀਤਾ ਵਾ ਇੱਥੇ, ਇਹ ਮੇਰੇ ਫਰੈਂਡ ਆ ਦੀਪੀ ਉਹਨੇ ਲਿਖੀ ਆ, ਤੇ ਫਿਰ ਉਹਨਾਂ ਦੀ ਟੀਮ ਸਾਡੇ ਕੋਲੋਂ ਉਹ ਆਪਣਾ ਜਿਹੜੀ ਆ ਕਵਿਤਾ ਉਹ ਲਈ ਔਰ ਉਹਦੇ ਉੱਤੇ ਗਾਣਾ ਕੀਤਾ, ਔਰ ਸੱਜਣਦੀਪ ਜੀ ਨੇ ਉਸ ਚੀਜ਼ ਦੇ ਉੱਤੇ ਗਾਣਾ ਕੀਤਾ, ਉਹ ਗਾਣੇ ਦਾ ਨਾਮ ਹੈ ਤੂੰ ਮੇਰੇ ਲਈ, ਤੇ ਹਾਂਜੀ ਹਾਂਜੀ,
0: ਤੋ ਐਜ਼ ਇਟ ਇਜ਼ ਮਤਲਬ ਉਹ ਐਜ਼ ਇਟ ਇਜ਼ ਕਵਿਤਾ ਗਾਣੇ ਦੇ ਰੂਪ ਚ ਯੂਜ਼ ਹੋਈ ਹੈ ਗੀਤ ਦੇ?
1: ਹਾਂਜੀ, ਕਵਿਤਾ ਤੇ ਚਲੋ ਕਾਫੀ ਲੰਬੀ ਹੈ, ਲੇਕਿਨ ਉਹਨਾਂ ਨੂੰ ਵਿੱਚ ਜਿਹੜੀਆਂ ਬਹੁਤ ਹੀ ਜ਼ਿਆਦੀਆਂ ਦਿਲ ਨੂੰ ਛੂਹਣ ਵਾਲੀਆਂ ਜਾਂ ਗਹਿਰੀਆਂ ਗੱਲਾਂ ਲੱਗੀਆਂ ਉਹਨਾਂ ਨੇ ਵਿੱਚ ਉਹ ਲਈਆਂ ਵਾ,
0: ਕਿਉਂਕਿ
1: ਕਵਿਤਾ ਥੋੜੀ ਜ਼ਿਆਦਾ ਲੰਬੀ ਆ, ਲੇਕਿਨ ਉਹਨਾਂ ਨੇ ਟਾਈਮ ਡਿਊਰੇਸ਼ਨ ਦੇਖਣੀ ਸੀਗੀ ਆਪਣੇ ਗਾਣੇ ਦੀ।
0: ਹਾਂਜੀ, ਉਹ ਕਮਰਸ਼ੀਅਲ ਪੱਖ ਵੀ ਆ ਜਾਂਦਾ ਚੀਜ਼ਾਂ ਦੇ ਅੰਦਰ।
1: ਹਾਂਜੀ ਹਾਂਜੀ ਹਾਂਜੀ, ਉਹ ਚੀਜ਼ਾਂ ਉਹਨਾਂ ਨੇ ਵਿੱਚ ਲਈਆਂ ਵਾ। ਹਾਂਜੀ
0: ਓਕੇ ਓਕੇ, ਤੇ ਹੁਣ ਰੁਝਾਨ ਕਿਹੜੇ ਪਾਸੇ ਦੁਬਾਰਾ ਤੋਂ ਗੀਤਕਾਰੀ ਵੱਲ ਰੁਝਾਨ ਹੁੰਦਾ ਪਿਆ ਕਿ ਹੁਣ ਤੇ ਕਿਤਾਬ ਚੋਂ ਵੀ ਗੀਤ ਬਣਨਾ ਸ਼ੁਰੂ ਹੋ ਗਏ ਆ? ਅਸੀਂ ਉਮੀਦ ਕਰਦੇ ਹਾਂ ਸ਼ਾਇਦ ਇੱਕੋ ਹੀ ਨਹੀਂ, ਤੁਹਾਡੀ ਕਿਤਾਬ ਚੋਂ ਜਿੰਨੇ ਕੁ ਵੀ ਕਵਿਤਾਵਾਂ ਨੇ ਕੋਈ ਨਾ ਕੋਈ ਕਿਸੇ ਨਾ ਕਿਸੇ ਤਰ੍ਹਾਂ ਦਾ ਰੂਪ ਲੈਣ, ਹਨਾ, ਕਿਉਂਕਿ ਇਹ ਜ਼ਰੂਰੀ ਵੀ ਹੈ ਸਾਡੇ ਸਾਹਿਤ ਲਈ, ਜ਼ਰੂਰੀ ਹੈ ਕਿ ਜਿੰਨੇ ਨਵੇਂ ਉਭਰਦੇ ਰਾਈਟਰ ਹੋਣ, ਹਨਾ, ਬੈਟਰ ਤੋਂ ਬੈਟਰ ਉਹਨਾਂ ਨੂੰ ਪਲੇਟਫਾਰਮ ਮਿਲਣ, ਬੈਟਰ ਤੋਂ ਬੈਟਰ ਮੌਕੇ ਮਿਲਣ, ਓਪਰਚੁਨਿਟੀਜ਼ ਮਿਲਣ, ਤਾਂ ਕਿ ਆਪਾਂ ਵਧੀਆ ਵਧੀਆ ਸੁਣ ਸਕੀਏ। ਇਹਦੇ ਅੰਦਰ ਫਿਰ ਤੁਸੀਂ ਐਜ਼ ਅ ਜਿਵੇਂ ਕ੍ਰੀਏਟਰ ਤੁਹਾਨੂੰ ਪੁੱਛਾਂ ਨਾ, ਕੁਛ ਆਪਸ 'ਚ ਤੁਸੀਂ ਲੋਕ ਇੱਦਾਂ ਦਾ ਕੁਛ ਕਰਦੇ ਹੋ ਜਿਹਦੇ ਨਾਲ ਤੁਸੀਂ ਵੱਧ ਲੋਕਾਂ ਤੱਕ ਪਹੁੰਚ ਸਕੋ?
1: ਐਕਚੁਅਲੀ ਆਪਾਂ ਭਾਜੀ ਇੱਕ ਨਵਾਂ ਪਲੇਟਫਾਰਮ ਸ਼ੁਰੂ ਕੀਤਾ ਪੰਜਾਬੀ ਦੇ ਨਾਮ ਤੋਂ, ਪੰਜਾਬੀ ਦੇ ਨਾਮ ਤੋਂ ਅਸੀਂ ਇੱਕ ਨਵਾਂ ਪਲੇਟਫਾਰਮ ਸ਼ੁਰੂ ਕੀਤਾ ਵਾ, ਬਸ ਥੋੜੇ ਦਿਨ ਹੀ ਹੋਏ ਅਜੇ। ਉਹਦੇ ਵਿੱਚ ਅਸੀਂ ਇਸ ਇਹੋ ਚੀਜ਼ ਰੱਖੀ ਹੈ, ਉਹਦੇ ਵਿੱਚ ਆਪਾਂ ਨਵੇਂ ਯੰਗ ਰਾਈਟਰ ਅੱਛਾ ਲਿਖਣ ਵਾਲੇ ਸਾਹਿਤ ਨਾਲ ਜੁੜੇ ਹੋਏ ਔਰ ਉਹਨਾਂ ਨੂੰ ਵੱਧ ਚੜ੍ਹ ਕੇ ਪ੍ਰਮੋਟ ਕਰਾਂਗੇ, ਔਰ ਉਹਦੇ ਨਾਲ ਜਿਹੜੇ ਪੁਰਾਣੇ ਜਿਹੜੇ ਯੰਗ ਸ਼ਾਇਰ ਆ ਸਾਡਾ ਫੋਕਸ ਥੋੜਾ ਜਿਹਾ ਆਪਣਾ ਯੰਗ ਪੋਇਟਰ ਪੋਇਟ ਜਿਹੜੇ ਨਾ ਉਹਨਾਂ ਦੇ ਉੱਤੇ ਸਾਡਾ ਥੋੜਾ ਫੋਕਸ ਜ਼ਿਆਦਾ ਵਾ, ਠੀਕ ਹੈ ਜੀ, ਕਿਉਂਕਿ ਅਸੀਂ ਦੇਖ ਹੀ ਰਹੇ ਹਾਂ ਕਿ ਅੱਜ ਦਾ ਸਾਡਾ ਯੂਥ ਜਿਹੜਾ ਵਾ ਉਹ ਕਿੱਧਰਲੇ ਪਾਸੇ ਜਾ ਰਿਹਾ ਵਾ, ਠੀਕ ਹੈ ਜੀ, ਤੇ ਇਸ ਚੀਜ਼ ਨਾਲ ਆਪਾਂ ਬਲੀਬਾਂ ਤੇ ਜਾਣ ਹਨਾ ਜਾਣੋ ਹੀ ਆ। ਸੋ ਜੇ ਅੱਜ ਸਾਡੇ ਕੋਈ ਰਾਈਟਰ ਉੱਠਦਾ ਵੀ ਆ, ਠੀਕ ਹੈ ਜੀ, ਅਸੀਂ ਦੇਖ ਲੈਂਦੇ ਹਾਂ ਜਾਂ ਤੇ ਉਹ ਰੈਪਰ ਬਣ ਜਾਂਦਾ ਵਾ ਜਾਂ ਉਹ ਲਿਰਿਸਿਸਟ ਏਦਾਂ ਦਾ ਬਣਦਾ ਵਾ ਵੀ ਜਿਹਨਾਂ ਦੇ ਗੀਤ ਪਰਿਵਾਰਕ ਹੁੰਦੇ ਨਹੀਂ ਆ। ਸੋ ਮੈਨੂੰ ਇਹ ਹੈ ਵੀ ਜੇ ਕੋਈ ਸਾਡੇ ਵਰਗੀ ਸੋਚ ਰੱਖ ਕੇ ਥੋੜਾ ਜਿਹਾ ਕੋਈ ਸਾਹਿਤ ਨਾਲ ਜੁੜਨ ਦੀ ਜਾਂ ਸਾਹਿਤ ਨੂੰ ਲਿਖਣ ਦੀ ਕੋਸ਼ਿਸ਼ ਕਰਦਾ ਵਾ ਤੇ ਉਹਨਾਂ ਨੂੰ ਇੱਕ ਅੱਛਾ ਪਲੇਟਫਾਰਮ ਮਿਲੇ ਜਿਹਦੇ ਨਾਲ ਉਹ ਆਪਣੀਆਂ ਚੀਜ਼ਾਂ ਲੋਕਾਂ ਤੱਕ ਪਹੁੰਚਾ ਸਕਣ, ਕਿਉਂਕਿ ਕਈ ਵਾਰ ਕੀ ਹੁੰਦਾ ਵਾ ਵੀ ਸਾਡੀਆਂ ਚੀਜ਼ਾਂ ਆਲਮੋਸਟ ਆਪਾਂ ਕਈ ਵਾਰੀ ਅੱਛੀ ਚੀਜ਼ ਸਾਡੀ ਫੋਨ ਦੇ ਵਿੱਚ ਜਾਂ ਡਾਇਰੀ ਦੇ ਵਿੱਚ ਪਈ ਰਹਿ ਜਾਂਦੀ ਔਰ ਉਹੋ ਜਿਹਾ ਮੌਕਾ ਉਹ ਜਿਹਾ ਪਲੇਟਫਾਰਮ ਮਿਲਦੇ ਨਹੀਂ ਹੈ ਜਿਹਦੇ ਨਾਲ ਅਕਸਰ ਯੂਥ ਜਿਹੜਾ ਵਾ ਉਹ ਆਪਣਾ ਨੈਗੇਟਿਵ ਹੋ ਜਾਂਦਾ ਵਾ ਔਰ ਉਸ ਤੋਂ ਬਾਅਦ ਉਹ ਫਿਰ ਕਹਿੰਦਾ ਵਾ ਵੀ ਨਹੀਂ ਯਾਰ ਛੱਡੋ ਇਸ ਚੀਜ਼ ਨੂੰ, ਇਹ ਚੀਜ਼ਾਂ ਕੋਈ ਨਹੀਂ ਸੁਣਦਾ। ਫਿਰ ਉਹ ਆਮ ਜੋ ਆਪਾਂ ਕਮਰਸ਼ੀਅਲੀ ਚੀਜ਼ਾਂ ਸੁਣਦੇ ਹੀ ਆ ਜੋ ਚੱਲਦਾ ਪਿਆ ਵਾ, ਠੀਕ ਹੈ ਨਾ, ਤੇ ਉਹਨਾਂ ਦੇ ਵੱਲ ਨੂੰ ਹੋ ਜਾਂਦਾ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਅਗਰ ਆਪਣੀ ਪੰਜਾਬੀ ਲਿਟਰੇਚਰ ਨੂੰ ਅਸੀਂ ਹੋਰ ਆਪਾਂ ਰਿਚ ਕਰਨਾ ਤੇ ਉਹਦੇ ਵਾਸਤੇ ਸਾਨੂੰ ਜਿਹੜੇ ਯੰਗ ਮੁੰਡੇ ਕੁੜੀਆਂ ਵਾ ਜਿਹੜੇ ਆ ਰਹੇ ਨੇ ਔਰ ਮੈਨੂੰ ਲੱਗਦਾ ਵੀ ਉਹਨਾਂ ਨੂੰ ਸਾਂਭਣਾ ਚਾਹੀਦਾ ਵਾ।
0: ਜੀ ਜੀ, ਬਹੁਤ ਇਹ ਜ਼ਰੂਰੀ ਵੀ ਮੈਂ ਕਹੂੰਗਾ ਅਤੇ ਬਹੁਤ ਵਧੀਆ ਉਪਰਾਲਾ ਵੀ ਕਹੂੰਗਾ ਤੁਹਾਡੇ ਵੱਲੋਂ। ਬੈਸਟ ਵਿਸ਼ਸ ਸਾਰੀ ਟੀਮ ਵੱਲੋਂ ਮੈਂ ਤੁਹਾਨੂੰ ਦਿੰਦਾ ਕਿ ਇਹ ਤੁਹਾਡਾ ਮੰਚ ਵਧੀਆ ਚੱਲੇ। ਇੱਕ ਇਹ ਤੁਸੀਂ ਇੱਕ ਆਡੀਅੰਸ ਪੱਖ ਤੋਂ ਕਹਿ ਲਵਾਂ ਜਾਂ ਫਿਰ ਇੱਕ ਇੰਡਸਟਰੀ ਦੇ ਲੈਵਲ ਤੋਂ ਕਹਿ ਲਵਾਂ ਗੀਤਕਾਰੀ ਵੱਲੋਂ ਕਹਿ ਲਈ, ਇਹ ਤਾਂ ਤੁਸੀਂ ਇੱਕ ਪੁਆਇੰਟ ਰੱਖਿਆ, ਪਰ ਇੱਕ ਜਿਹੜਾ ਰਾਈਟਰ ਆ, ਇੱਕ ਪੋਏਟ ਆ ਜਿਹੜਾ ਜਿਹੜਾ ਸਿਰਫ ਗਜ਼ਲ ਲਿਖਣਾ ਹੀ ਚਾਹੁੰਦਾ, ਸਿਰਫ ਕਵਿਤਾਵਾਂ ਲਿਖਣੀਆਂ ਚਾਹੁੰਦਾ, ਜੋ ਆਪਣਾ ਵਰਕ ਪਬਲਿਸ਼ ਕਰਵਾਉਣਾ ਚਾਹੁੰਦਾ, ਉਹਦੇ ਲਈ ਕਿੱਦਾਂ ਦੀਆਂ ਪ੍ਰੋਬਲਮਸ ਆਉਂਦੀਆਂ ਅੱਜ, ਜਾਂ ਤੁਹਾਨੂੰ ਜੇ ਮੈਂ ਇਹਨੂੰ ਹੋਰ ਤਰੀਕੇ ਪੁੱਛ ਲਵਾਂ ਕਿ ਤੁਹਾਨੂੰ ਕਿਸ ਤਰ੍ਹਾਂ ਦੀਆਂ ਪ੍ਰੋਬਲਮਸ ਆਈਆਂ ਜਦੋਂ ਤੁਸੀਂ ਉਹਦਾ ਰੁਸਨਾ ਮੌਤ ਬਰਾਬਰ ਤੱਕ ਨੂੰ ਆਪਣੀ ਪਰਸਨਲ ਡਾਇਰੀ ਤੋਂ ਇੱਕ ਪ੍ਰੋਪਰ ਫੁੱਲ ਫਲੈਸ਼ ਕਿਤਾਬ ਦਾ ਰੂਪ ਦਿੱਤਾ?
1: ਸਿਰਫ ਰਾਈਟਿੰਗ ਦੀ ਨਹੀਂ ਗੱਲ, ਮੇਰੇ ਹਿਸਾਬ ਨਾਲ ਅਸੀਂ ਕੋਈ ਵੀ ਕੰਮ ਸ਼ੁਰੂ ਕਰਦੇ ਹਾਂ ਨਵਾਂ ਤੇ ਉਹਦੇ ਵਿੱਚ ਸਾਨੂੰ ਅਗਰ ਆਪਾਂ ਸਿੱਖ ਕੇ ਜਾਂ ਵਿਦਆਊਟ ਨੌਲੇਜ ਆਪਾਂ ਆਉਣ ਦੀ ਕੋਸ਼ਿਸ਼ ਕਰਦੇ ਹਾਂ ਤੇ ਆਪਾਂ ਕਿਤੇ ਨਾ ਕਿਤੇ ਹਨਾ ਧੋਖਾ ਖਾਂਦੇ ਹਾਂ ਜਾਂ ਕੁਛ ਵੀ ਹੁੰਦਾ ਵਾ। ਸੋ ਸੇਮ ਮੇਰੇ ਨਾਲ ਵੀ ਹੋਇਆ, ਕਿਉਂਕਿ ਜਦੋਂ ਮੈਂ ਲਿਖਣਾ ਸ਼ੁਰੂ ਕੀਤਾ ਸੀ ਮੇਰੇ ਇੱਕ ਕਜ਼ਿਨ ਜੀ ਨੇ ਪਟਿਆਲੇ ਤੋਂ ਤੇ ਜਦੋਂ ਉਹਨਾਂ ਨੇ ਮੇਰੀਆਂ ਚੀਜ਼ਾਂ ਦੇਖੀਆਂ ਔਰ ਸੁਣੀਆਂ ਉਹ ਕਹਿੰਦੇ ਵੀ ਇਹ ਇੱਕ ਕਿਤਾਬ ਦਾ ਰੂਪ ਹੋਣਾ ਚਾਹੀਦਾ ਇਹਨਾਂ ਦਾ ਤੇ, ਲੇਕਿਨ ਮੈਨੂੰ ਕੋਈ ਨੌਲੇਜ ਨਹੀਂ ਸੀ ਵੀ ਕਿਤਾਬ ਕਿੱਦਾਂ ਕਰੀਦੀ ਆ, ਕਿੱਥੋਂ ਹੁੰਦੀ, ਕੀ ਆ ਕੀ ਨਹੀਂ। ਫਿਰ ਮੈਂ ਹੌਲੀ ਹੌਲੀ ਇਸ ਚੀਜ਼ ਦੀ ਨੌਲੇਜ ਲੈਣੀ ਸ਼ੁਰੂ ਕੀਤੀ ਤੇ ਸਟਾਰਟਿੰਗ ਦੇ ਵਿੱਚ ਚਲੋ ਲੋਕਾਂ ਨੇ ਮਿਸਗਾਈਡ ਵੀ ਕੀਤਾ, ਕੋਈ ਕਈ ਵਾਰੀ ਸਾਨੂੰ ਹਰ ਵਾਰੀ ਅੱਛੇ ਬੰਦੇ ਨਹੀਂ ਮਿਲਦੇ, ਠੀਕ ਹੈ ਨਾ। ਸੋ ਹਾਂਜੀ ਹਾਂਜੀ, ਸੋ ਇੱਕ ਪਬਲਿਸ਼ਰ ਹੀ ਮੈਂ ਚਲੋ ਨਾਮ ਨੀ ਲਵਾਂਗਾ ਉਹਨਾਂ ਦਾ, ਉਹਨਾਂ ਨੇ ਮੇਰੇ ਕੋਲ ਪੈਸੇ ਪੂਸੇ ਵੀ ਪਵਾਲੇ, ਫਿਰ ਮੇਰੇ ਕੋਲ ਉਹਨਾਂ ਨੇ ਮੇਰਾ ਕੀਤਾ ਵੀ ਕੁਝ ਨੀ, ਠੀਕ ਹੈ ਜੀ। ਸੋ ਪਰ ਚਲੋ ਜਿੱਥੇ ਪੰਜੇ ਉਂਗਲਾਂ ਇੱਕੋ ਬਰਾਬਰ ਨਹੀਂ ਹੁੰਦੀਆਂ, ਜਿੱਥੇ ਮਾੜੇ ਇਨਸਾਨ ਨੇ ਉੱਥੇ ਚੰਗੇ ਵੀ ਹੈਗੇ ਨੇ। ਫਿਰ ਇੱਕ ਭਾਜੀ ਸੀ ਉਹ ਨਾ ਸਾਡੇ ਅੰਮ੍ਰਿਤਸਰ ਤੋਂ ਹੀ ਨੇ ਔਰ ਉਹ ਸਰਕਾਰੀ ਟੀਚਰ ਨੇ ਤੇ ਉਹਨਾਂ ਦੇ ਨਾ ਉਹਨਾਂ ਨੂੰ ਬੁੱਕਸ ਦਾ ਬਹੁਤ ਸ਼ੌਂਕ ਆ, ਉਹਨਾਂ ਨੇ ਆਪਣੇ ਘਰੇ ਬੁੱਕਸ ਦਾ ਹੀ ਕੰਮ ਸ਼ੁਰੂ ਕੀਤਾ ਔਰ ਨਾਲ ਨਾਲ ਉਹ ਗਵਰਨਮੈਂਟ ਟੀਚਰ ਨੇ। ਪਰ ਮੈਨੂੰ ਪਰਮਾਤਮਾ ਨੇ ਚਲੋ ਕਿਸੇ ਵੀ ਤਰੀਕੇ ਨਾਲ ਨਾ ਮੈਨੂੰ ਉਹਨਾਂ ਦੇ ਨਾਲ ਮਿਲਾਇਆ। ਮੈਂ ਨਾ ਕੁਛ ਬੁੱਕਸ ਆਰਡਰ ਕੀਤੀਆਂ ਸੀ ਆਪਣੇ ਘਰੇ ਔਰ ਉਹ ਜਦੋਂ ਬੁੱਕਸ ਨਾ ਮੈਨੂੰ ਦੇਣਾ ਹੈ ਤੇ ਮੈਨੂੰ ਲੱਗਾ ਵੀ ਸ਼ਾਇਦ ਇਹ ਕੋਈ ਡਿਲੀਵਰੀ ਬੋਆਏ ਆ ਜਾਂ ਕਿੱਦਾਂ ਵਾ, ਮੈਂ ਵੈਸੇ ਉਹਨਾਂ ਨੂੰ ਪੁੱਛ ਲਿਆ, ਮੈਂ ਕਿਹਾ ਵੀ ਭਾਜੀ ਯਾਰ ਤੁਸੀਂ ਕਿਤਾਬ ਛਪਾਉਣ ਦਾ ਤੁਹਾਨੂੰ ਪਤਾ ਕਿੱਦਾਂ, ਮੈਂ ਵੈਸੇ ਪੁੱਛ ਲਿਆ, ਮੈਨੂੰ ਇੰਨੀ ਸਮਝ ਜਾਂ ਨੌਲੇਜ ਨਹੀਂ ਤੇ ਮੈਂ ਉਹਨਾਂ ਨੂੰ ਇੱਕ ਡਿਲੀਵਰੀ ਵਾਲਾ ਸਮਝ ਬੈਠਾ ਹੈ। ਲੇਕਿਨ ਉਹ ਬੰਦਾ ਦੇਖੋ ਲਿਟਰੇਚਰ ਨਾਲ ਇੰਨਾ ਪਿਆਰ ਕਰਨ ਵਾਲਾ, ਕਿਉਂਕਿ ਸਰਕਾਰੀ ਟੀਚਰ ਆ, ਸਰਕਾਰੀ ਬੰਦਾ, ਪਰ ਉਹ ਕਹਿੰਦਾ ਵੀ ਅੱਜ ਡਿਲੀਵਰੀ ਬੋਆਏ ਜਿਹੜਾ ਸੀ ਸਾਡਾ ਉਹ ਆਇਆ ਨੀ ਤੇ ਕਹਿੰਦਾ ਭਾਜੀ ਮੈਂ ਆਪ ਕਿਤਾਬਾਂ ਦੇਣ ਆ ਗਿਆ
0: ਤੁਹਾਨੂੰ,
1: ਤੇ ਕਹਿੰਦਾ ਵੀ ਮੈਂ ਐਕਚੁਅਲ ਦੇ ਵਿੱਚ ਮੈਂ ਡਿਲੀਵਰੀ ਬੋਆਏ ਨੀ ਹੈਗਾ, ਸਿਰਫ ਕਹਿੰਦਾ ਮੇਰਾ ਕਿਤਾਬਾਂ ਨਾਲ ਪਿਆਰ ਆ। ਸੋ ਮੈਂ ਫਿਰ ਉੱਥੋਂ ਵੇਖ ਲਿਆ, ਮੈਂ ਕਿਹਾ ਵੀ ਯਾਰ ਇਹ ਬੰਦਾ ਮੇਰੇ ਮਤਲਬ ਦਾ ਵਾ, ਫਿਰ ਮੈਂ ਉਹਦੇ ਨਾਲ ਗੱਲਬਾਤ ਕਰਨੀ ਸ਼ੁਰੂ ਕੀਤੀ। ਫਿਰ ਉਹ ਬੰਦੇ ਨੇ ਮੈਨੂੰ ਗਾਈਡ ਕੀਤਾ ਕਿ ਇੱਦਾਂ ਹੁੰਦਾ ਸਿਸਟਮ, ਆਹ ਹੁੰਦਾ ਵਾ, ਤੁਹਾਨੂੰ ਤੁਸੀਂ ਕਿੱਦਾਂ ਕਿਤਾਬ ਛਪਾਉਂਦੇ ਹੋ ਔਰ ਪਰੂਫ ਰੀਡ ਕਿੱਦਾਂ ਕਰਵਾਉਂਦੇ ਹੋ ਔਰ ਉਸ ਤੋਂ ਇਲਾਵਾ ਤੁਹਾਨੂੰ ISBN ਨੰਬਰ ਕਿੱਦਾਂ ਮਿਲਦਾ ਵਾ, ਕਿੱਦਾਂ ਵਾ ਸਰ। ਫਿਰ ਉਸ ਭਾਈ ਨੇ ਮੈਨੂੰ ਗਾਈਡ ਕੀਤਾ ਔਰ ਉਹਨਾਂ ਦਾ ਮੈਂ ਬਹੁਤ ਥੈਂਕਸ ਕਰਦਾ ਵਾ ਤੇ ਫਿਰ ਚਲੋ ਇਸ ਚੀਜ਼ ਨੂੰ। ਲੇਕਿਨ ਉਦੋਂ ਕੀ ਹੋਇਆ ਵੀ ਉਦੋਂ ਮੈਂ ਇੱਕ ਵਾਰੀ ਸਾਰਾ ਇਹ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਵਾ, ਸ਼ਾਇਦ 2016-17 ਦੀ, 17 ਦੀ ਹੋਏਗੀ ਸ਼ਾਇਦ, ਠੀਕ ਹੈ ਜੀ। ਲੇਕਿਨ ਉਦੋਂ ਕੀ ਹੋਇਆ ਵੀ ਲੇਕਿਨ ਉਦੋਂ ਉਹ ਭਾਜੀ ਨੇ ਮੈਨੂੰ ਇੱਕ ਚੀਜ਼ ਗਾਈਡ ਕੀਤੀ ਕਿ ਭਾਜੀ ਤੁਸੀਂ ਸ਼ੁਰੂ ਤੇ ਕਰ ਲਿਆ, ਲੇਕਿਨ ਮੈਨੂੰ ਲੱਗਦਾ ਵਾ ਵੀ ਕੰਟੈਂਟ ਥੋੜਾ ਜਿਹਾ ਹੋਰ ਸਟਰੋਂਗ ਹੋ ਸਕਦਾ ਵਾ ਆਪਣੀ ਬੁੱਕ ਦੇ ਵਿੱਚ. ਤੇ ਫਿਰ ਮੈਂ ਉਹਨਾਂ ਦੀ ਗੱਲ ਨੂੰ ਮੈਂ ਫਿਰ ਕਾਹਲੀ ਨਹੀਂ ਕੀਤੀ, ਮੈਂ ਫਿਰ ਉਸ ਚੀਜ਼ ਨੂੰ ਦਿਮਾਗ ਦੇ ਵਿੱਚ ਰੱਖ ਕੇ ਤੇ ਫਿਰ ਮੈਂ ਹੋਰ ਕੰਮ ਕਰਨਾ ਸ਼ੁਰੂ ਕੀਤਾ. ਔਰ ਫਿਰ ਮੈਂ ਦੋ ਉਦੋਂ ਫਿਰ ਇਸ ਆਈਡੀਆ ਨੂੰ ਡ੍ਰੌਪ ਕਰਕੇ ਫਿਰ ਹੁਣ ਜਿਹੜੀ ਲੇਟੈਸਟ ਆਪਣੀ ਬੁੱਕ ਆਈ ਹੈ ਮੇਰੀ ਪਹਿਲੀ, ਉਹ ਫਿਰ ਆਪਾਂ 2017 ਤੋਂ ਬਾਅਦ ਆਪਣਾ ਮੈਂ 2024 ਦੇ ਵਿੱਚ ਕੀਤੀ ਹੈ ਸ਼ਾਇਦ. ਹਾਂ 2024 ਦੇ ਵਿੱਚ ਪਹਿਲੀ ਕਿਤਾਬ.
0: ਮਤਲਬ ਕਿ ਇੰਨਾ ਕੁ ਸਮਾਂ ਲੱਗ ਜਾਂਦਾ ਆਪਣੇ ਕੰਮ ਨੂੰ ਆਪਣੇ ਹੀ ਸਟੈਂਡਰਡ ਦੇ ਹਿਸਾਬ ਨਾਲ ਵਧੀਆ ਕਰਨ ਚ, ਹਨਾ?
1: ਨਹੀਂ ਮਤਲਬ ਕਿ ਇਹ ਡਿਪੈਂਡ ਕਰਦਾ ਭਾਜੀ ਤੁਹਾਡੇ ਉੱਪਰ, ਰਾਈਟਰ ਦੇ ਉੱਪਰ ਡਿਪੈਂਡ ਕਰਦਾ. ਸੋ ਮੈਨੂੰ ਲੱਗਦਾ ਸੀ ਕਿ ਮੈਨੂੰ ਇੰਨਾ ਕੁ ਸਮਾਂ ਚਾਹੀਦਾ ਵਾ ਜਾਂ ਮੈਨੂੰ ਇੰਨਾ ਕੁ ਸਮਾਂ ਲੱਗ ਗਿਆ ਕਿ ਹਾਂ ਇਹ ਚੀਜ਼ ਹੁਣ ਪੰਜਾਬੀ ਸਾਹਿਤ ਨੂੰ ਦੇਣ ਵਾਲੀ ਹੈਗੀ ਆ ਔਰ ਇਹ ਚੀਜ਼ਾਂ ਪ੍ਰੋਸਮਯੋਗ ਹੈਗੀਆਂ ਵਾ. ਸੋ ਫਿਰ ਮੈਨੂੰ ਜਦੋਂ ਗੁੱਡ ਟਾਈਮ ਲੱਗਾ ਫਿਰ ਮੈਂ ਉਦੋਂ ਕੀਤੀ. ਹਾਂਜੀ
0: ਬਹੁਤ ਵਧੀਆ ਭਾਜੀ, ਬਹੁਤ ਵਧੀਆ. ਤੇ ਹੁਣ ਆਉਣ ਵਾਲਾ ਕੋਈ ਪ੍ਰੋਜੈਕਟ ਤੁਹਾਡਾ, ਕੋਈ ਨਵੀਂ ਕਿਤਾਬ ਛਪਣੀ ਹੋਵੇ? ਆਉਣ ਵਾਲਾ
1: ਪ੍ਰੋਜੈਕਟ ਭਾਜੀ ਮੈਂ ਦੂਜੀ ਬੁੱਕ ਦੇ ਉੱਪਰ ਕੰਮ ਕਰਦਾ ਪਿਆ ਵਾਂ ਔਰ ਹੋਪ ਉਹ ਆਪਾਂ ਆਪਣਾ ਵਿੰਟਰਸ ਦੇ ਵਿੱਚ ਇਸ ਵਾਰੀ ਮਤਲਬ ਕਿ ਜਦੋਂ ਕਿਉਂਕਿ ਇਸ ਸਮਾਂ ਨਾ ਪੰਜਾਬ ਦੇ ਵਿੱਚ ਆਫ ਸੀਜ਼ਨ ਹੋ ਜਾਂਦਾ ਵਾ ਕਿਉਂਕਿ ਇਸ ਸਮੇਂ ਕੋਈ ਆਪਣਾ ਬੁੱਕ ਫੇਅਰ ਵਗੈਰਾ ਜਾਂ ਬਹੁਤ ਘੱਟ ਹੁੰਦੇ ਆ.
0: ਜੀ ਜੀ ਜੀ.
1: ਇਹ ਆਪਣਾ ਸਤੰਬਰ ਅਕਤੂਬਰ ਤੋਂ ਬਾਅਦ ਬੁੱਕ ਫੇਅਰ ਵਗੈਰਾ ਡਿਫਰੈਂਟ ਡਿਫਰੈਂਟ ਕਾਲਜਿਸ ਦੇ ਵਿੱਚ ਪੰਜਾਬ ਯੂਨੀਵਰਸਿਟੀਜ਼ ਦੇ ਵਿੱਚ ਸ਼ੁਰੂ ਹੋ ਜਾਂਦਾ ਔਰ ਉਹ ਸਮਾਂ ਹਾਂਜੀ ਹਾਂਜੀ ਉਹ ਮਤਲਬ ਕਿ ਸੀਜ਼ਨ ਮੰਨਿਆ ਜਾਂਦਾ ਵਾ ਜਦੋਂ ਤੁਹਾਡੀਆਂ ਬੁੱਕਸ ਵੇਖਦੀਆਂ ਵੀ ਆ ਔਰ ਇੱਕ ਥੋੜਾ ਮੌਸਮ ਦਾ ਵੀ ਫਰਕ ਹੁੰਦਾ ਵਾ. ਹੁਣ ਗਰਮੀ ਜ਼ਿਆਦਾ ਵਾ, ਲੋਕੀ ਬਾਹਰ ਵੀ ਘੱਟ ਨਿਕਲਦੇ ਆ, ਠੀਕ ਹੈ ਜੀ. ਸੋ ਇਹਨਾਂ ਚੀਜ਼ਾਂ ਕਰਕੇ ਸੋ ਅਜੇ ਆਫ ਸੀਜ਼ਨ ਕਰਕੇ ਵੀ ਥੋੜਾ ਜਿਹਾ ਹੋ ਰਿਹਾ ਵਾ, ਠੀਕ ਹੈ. ਸੋ ਹਾਂਜੀ ਸੋ ਮੇਰਾ ਹੋਪ ਇਸ ਵਾਰੀ ਆਪਾਂ ਸਿਆਲਾਂ ਦੇ ਵਿੱਚ ਦੂਜੀ ਕਿਤਾਬ ਮੈਂ ਕਰ ਦੂੰਗਾ.
0: ਤੇ ਨਾਮ ਸੋਚ ਲਿਆ ਕਿਤਾਬ ਦਾ?
1: ਹਾਂਜੀ ਭਾਜੀ ਨਾਮ ਮੈਂ ਉਹਦਾ ਰੱਖੂੰਗਾ ਦੂਜੀ ਵਾਰ ਮੁਹੱਬਤ.
0: ਦੂਜੀ ਵਾਰ ਮੁਹੱਬਤ, ਕਿਆ ਬਾਤ ਹੈ, ਵਾਹ ਵਾਹ ਵਾਹ, ਇਹ ਬੜੀ ਛੇਤੀ ਫਲਿੱਪ ਮਾਰ ਲਿਆ ਉਹਦਾ ਰਸਨਾ ਮੌਤ ਬਰਾਬਰ, ਹੁਣ ਦੂਜੀ ਵਾਰ ਮੁਹੱਬਤ ਹੋ ਗਈ. ਬਹੁਤ ਵਧੀਆ, ਬਹੁਤ ਵਧੀਆ.
1: ਸ਼ਾਇਰ ਜ਼ਰੂਰੀ ਨਹੀਂ ਆ ਵੀ ਹਮੇਸ਼ਾ ਆਪਣੀ ਗੱਲ ਹੀ ਕਰੇ,
0: ਹਾਂ
1: ਉਹਦੀ ਜ਼ਿੰਦਗੀ ਦੀ ਗੱਲ ਹੁੰਦੀ ਆ. ਸ਼ਾਇਰ ਜਿਹੜਾ ਆਬਜ਼ਰਵਰ ਹੁੰਦਾ ਵਾ ਉਹਨੇ ਆਬਜ਼ਰਵ ਕਰਨੀਆਂ ਹੁੰਦੀਆਂ ਚੀਜ਼ਾਂ
0: ਜੀ,
1: ਤੇ ਮੈਨੂੰ ਲੱਗਦਾ ਵੀ ਹਾਂਜੀ ਹਾਂਜੀ. ਸੋ ਇਸ ਕਰਕੇ ਲੋਕਾਂ ਦੀ ਗੱਲ ਕਰਨੀ ਪੈਂਦੀ ਕਈ ਵਾਰੀ,
0: ਜੋ ਮੈਂ
1: ਆਬਜ਼ਰਵ ਕੀਤਾ ਉਹ ਸਭ. ਸਿਆਣੇ ਨਾਮ ਜੇ ਆਪਾਂ ਕਿਤਾਬ ਦੇ ਰੱਖੇ ਹੋ ਤੇ ਉਹ ਚੁੱਕਦਾ ਹੀ ਨੀ ਕਿਤਾਬ,
0: ਠੀਕ
1: ਹੈ ਨਾ. ਕੁਛ ਹੁਣ ਕਈ ਵਾਰੀ ਭਾਵੇਂ ਤੁਹਾਡਾ ਵਨ ਲਾਈਨਰ ਹੀ ਨਾਮ ਹੁੰਦਾ ਵੇ, ਇੱਕ ਅੱਖਰ ਦਾ ਹੀ ਨਾਮ ਹੁੰਦਾ ਵਾ ਇੱਕ, ਠੀਕ ਹੈ ਨਾ, ਔਰ ਉਹ ਕਈ ਵਾਰੀ ਇੰਨਾ ਕੰਪਲੀਕੇਟਿਡ ਜਿਹਾ ਨਾਮ ਹੁੰਦਾ ਵਾ ਵੀ ਤੁਹਾਡਾ ਕੋਈ ਬੰਦਾ ਤੁਹਾਡੀ ਕਿਤਾਬ ਨਾਲ
0: ਤੁਹਾਡਾ ਦਿਲ ਜਿਹਾ ਨਹੀਂ ਰਲਦਾ ਨਾ ਉਹਦੇ ਨਾਲ. ਹਾਂ ਇਹ ਮੈਂ ਇਹ ਗੱਲ ਮੈਂ ਵੀ ਫੀਲ ਕਰਦਾ, ਬਿਲਕੁਲ ਸਹੀ ਗੱਲ ਕੀਤੀ ਤੁਸੀਂ. ਤੇ
1: ਕਿਉਂਕਿ ਤੁਹਾਡੀ ਜਦੋਂ ਕਿਸੇ ਨੇ ਕਿਤਾਬ ਲੈਣੀ ਹੈ ਨਾ
0: ਜੀ,
1: ਉਹ ਪੜ੍ਹਨੀ ਉਹਨੇ ਬਾਅਦ ਚੋਂ, ਪਹਿਲਾਂ ਉਹਨੇ ਤੁਹਾਡੀ ਕਿਤਾਬ ਦਾ ਨਾਂ ਪੜ੍ਹਨਾ ਵਾ ਤੇ ਕਵਰ ਦੇਖਣਾ ਵਾ ਵੀ ਕਿਤਾਬ, ਠੀਕ ਹੈ
0: ਜੀ.
1: ਔਰ ਜੇ ਇਹਨੂੰ ਕਵਰ ਤੇ ਤੁਹਾਡੀ ਕਿਤਾਬ ਦਾ ਨਾਂ ਸੋਹਣਾ ਲੱਗਾ ਉਹਨੇ ਕਿਤਾਬ ਲੈ ਜਾਣੀ ਹੈ, ਪੜ੍ਹਨੀ ਉਹਨੇ ਘਰ ਜਾ ਕੇ ਆ, ਕਿਉਂਕਿ ਜਦੋਂ ਲੈਣ ਆਇਆ ਵਾ ਉਹ ਸਾਰੀ ਕਿਤਾਬ ਨਹੀਂ ਪੜ੍ਹ ਸਕਦਾ, ਵੱਧ ਵੱਧ ਖੋਲ ਕੇ ਇੱਕ ਅੱਧੀ ਗਜ਼ਲ ਪੜ੍ਹ ਲੂਗਾ,
0: ਬਿਲਕੁਲ,
1: ਠੀਕ ਹੈ ਨਾ,
0: ਬਿਲਕੁਲ.
1: ਸੋ ਹਾਂ ਉਹ ਏਦਾਂ ਦੀਆਂ ਚੀਜ਼ਾਂ. ਔਰ ਨਾਲ ਵੈਸੇ ਵੀ ਹੁਣ ਆਪਾਂ ਜੀ ਟ੍ਰੈਂਡ ਚੱਲ ਗਿਆ ਵਾ ਥੋੜਾ ਜਿਹਾ ਲੰਬੇ ਨਾਵਾਂ ਦਾ, ਜਿਸ ਤਰ੍ਹਾਂ ਤੁਸੀਂ ਕਈ ਨਾਂ ਦੇਖੇ ਹੋਣੇ ਹੁਣ ਲੰਬੇ ਲੰਬੇ ਚੱਲ ਰਹੇ ਆ, ਠੀਕ ਹੈ ਨਾ, ਕਿਤਾਬਾਂ ਦੇ. ਸੋ ਹਾਂਜੀ ਹਾਂਜੀ. ਸੋ ਉਹ ਮੇਰੇ ਹਿਸਾਬ ਨਾਲ ਏਦਾਂ ਦੇ ਨਾਮ ਜਿਹੜੇ ਥੋੜੇ ਜਿਹੇ ਅੱਛੇ ਲੱਗਦੇ ਆ.
0: ਨਹੀਂ ਵਧੀਆ ਭਾਜੀ, ਤੁਹਾਨੂੰ ਆਲ ਦਾ ਬੈਸਟ ਸਾਰੀ ਟੀਮ ਰੇਡੀਓ ਹਾਂਜੀ ਵੱਲੋਂ. ਤੇ ਜਾਂਦੇ ਜਾਂਦੇ ਸਾਡੇ ਸੁਣਨ ਵਾਲਿਆਂ ਨੂੰ ਕੋਈ ਪਿਆਰੀ ਜਿਹੀ ਆਪਣੀ ਗਜ਼ਲ ਨਾਲ ਵਿਦਾ ਕਰੋ ਤਾਂ ਬਹੁਤ ਵਧੀਆ.
1: ਹਾਂਜੀ ਹਾਂਜੀ ਜ਼ਰੂਰ ਭਾਜੀ. ਮੈਂ ਐਕਚੁਲੀ ਭਾਜੀ ਮੈਂ ਥੋੜਾ ਜਿਹਾ ਸਮਾਜਿਕ ਮੁੱਦਿਆਂ ਨੂੰ ਥੋੜਾ ਜਿਹਾ ਨਾ ਮੈਂ ਜ਼ਿਆਦਾ ਤਰਜੀਹ ਦਿੰਦਾ, ਠੀਕ ਹੈ ਜੀ. ਤੇ ਮੈਂ ਤੁਹਾਨੂੰ ਕੁਛ ਓਦਾਂ ਦੀ ਗਜ਼ਲ ਮੈਂ ਤੁਹਾਨੂੰ ਸੁਣਾ ਦਿੰਦਾ.
0: ਜ਼ਰੂਰ ਜੀ, ਪਲੀਜ਼.
1: ਠੀਕ ਹੈ ਜੀ
0: ਜੀ.
1: ਹਾਂਜੀ ਹਾਂਜੀ ਇੱਕ ਮਿੰਟ ਰੁਕੇ ਭਾਜੀ. ਹਾਂਜੀ ਇੱਕ ਮੈਂ ਤੁਹਾਨੂੰ ਗਜ਼ਲ ਸੁਣਾਉਣਾ
0: ਜੀ.
1: ਤੇ ਗਜ਼ਲ ਸੁਣਾਵਾਂ ਕਿ ਜਾਂ ਭਾਜੀ ਤੁਹਾਨੂੰ ਮੈਂ ਕਵਿਤਾ ਸੁਣਾਵਾਂ ਜਿਹੜੀ ਕਿਤਾਬ ਦੇ ਵਿੱਚੋਂ ਹੀ ਆ?
0: ਜੋ ਜੋ ਤੁਹਾਡੀ ਇੱਛਾ ਸਰਕਾਰ, ਅਸੀਂ ਬਸ ਸੁਣਨ ਦੇ ਕਾਇਲ ਆ, ਜੋ ਮਰਜ਼ੀ ਸੁਣਾ.
1: ਚਲੋ ਮੈਂ ਇੱਕ ਚੀਜ਼ ਸੁਣਾਉਣਾ ਉਹਦੇ ਵਿੱਚ ਆ ਕਿ ਮੇਰੇ ਵਿੱਚੋਂ ਇੱਕ ਕੁਰੀਤੀ ਜਾਂਦੀ ਨਹੀਂ
0: ਜੀ,
1: ਮੇਰੇ ਵਿੱਚੋਂ ਇੱਕ ਕੁਰੀਤੀ ਜਾਂਦੀ ਨਹੀਂ, ਇੱਕੋ ਇੱਕ ਜ਼ੁਬਾਨ ਜੋ ਸੀਤੀ ਜਾਂਦੀ ਨਹੀਂ.
0: ਵਾਹ.
1: ਮੇਰੇ ਵਿੱਚੋਂ ਇੱਕ ਕੁਰੀਤੀ ਜਾਂਦੀ ਨਹੀਂ, ਇੱਕੋ ਇੱਕ ਜ਼ੁਬਾਨ ਜੋ ਸੀਤੀ ਜਾਂਦੀ ਨਹੀਂ. ਕਲਯੁੱਗ ਦੇ ਵਿੱਚ ਸੱਪ ਸਿਆਣੇ ਹੋ ਗਏ ਨੇ, ਕਲਯੁਗ ਦੇ ਵਿੱਚ ਸੱਪ ਸਿਆਣੇ ਹੋ ਗਏ ਨੇ, ਬੰਦੇ ਵਿੱਚੋਂ ਡੰਗ ਦੀ ਨੀਤੀ ਜਾਂਦੀ ਨਹੀਂ।
0: ਵਾਹ ਵਾਹ ਵਾਹ ਵਾਹ,
1: ਕਲਯੁਗ ਦੇ ਵਿੱਚ ਸੱਪ ਸਿਆਣੇ ਹੋ ਗਏ ਨੇ, ਬੰਦੇ ਵਿੱਚੋਂ ਡੰਗ ਦੀ ਨੀਤੀ ਜਾਂਦੀ ਨਹੀਂ, ਔਰ ਸੋਹਣੇ ਮੁੱਖ ਤੋਂ ਸੋਹਣਾ ਮੈਨੂੰ ਕਹਿ ਦੇ ਤੂੰ, ਸੋਹਣੇ ਮੁੱਖ ਤੋਂ ਸੋਹਣਾ ਮੈਨੂੰ ਕਹਿ ਦੇ ਤੂੰ, ਮੋਢਿਓਂ ਤੇਰੇ ਕਿਧਰੇ ਫੀਤੀ ਜਾਂਦੀ ਨਹੀਂ।
0: ਵਾਹ,
1: ਤੇ ਮੈਂ ਸਿਆਸਤ ਇਸ ਲਈ ਅਪਣਾਉਂਦਾ ਨਾ, ਮੈਂ ਸਿਆਸਤ ਇਸ ਲਈ ਅਪਣਾਉਂਦਾ ਨਾ, ਮੈਥੋਂ ਦੁਨੀਆਂ ਪਾਗਲ ਕੀਤੀ ਜਾਂਦੀ ਨਹੀਂ।
0: ਵਾਹ ਵਾਹ ਵਾਹ, ਬਹੁਤ ਖੂਬ ਬਹੁਤ ਖੂਬ ਦੀਪੀ ਭਾਜੀ, ਉਮੀਦ ਕਰਦੇ ਹਾਂ ਤੁਹਾਡੇ ਨਾਲ ਦੁਬਾਰਾ ਹੋਰ ਛੇਤੀ ਆਪਾਂ ਤੁਹਾਡੀ ਜਦੋਂ ਸੈਕਿੰਡ ਕਿਤਾਬ ਲਾਂਚ ਹੋਊਗੀ ਆਪਾਂ ਫਿਰ ਦੁਬਾਰਾ ਗੱਲਬਾਤ ਕਰਾਂਗੇ।
1: ਤੇ
0: ਥੈਂਕ ਯੂ ਸੋ ਮਚ ਫੋਰ ਕਾਲਿੰਗ, ਤੇ ਆਲ ਦਾ ਬੈਸਟ।
1: ਥੈਂਕ ਯੂ ਸੋ ਮਚ ਭਾਜੀ। ਸੋ ਮੇਰੇ ਵੱਲੋਂ ਜਾਣ ਲੱਗਿਆ ਸਾਰਿਆਂ ਨੂੰ, ਰੇਡੀਓ ਹਾਂਜੀ ਸੁਣਨ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਥੈਂਕ ਯੂ। ਸੋ ਜੀ ਇਹ ਸੀਗੇ ਜੀ ਦੀਪੀ ਜੀ, ਇਹਨਾਂ ਦੀ ਕਿਤਾਬ ਉਹਦਾ ਰੁਸਣਾ ਮੌਤ ਬਰਾਬਰ ਤੁਹਾਨੂੰ ਕਿਸੇ ਵੀ ਜੇ ਪਬਲੀਕੇਸ਼ਨ ਦੇ ਥਰੂ ਮਿਲਦੀ ਹੈ ਤਾਂ ਜ਼ਰੂਰ ਪੜ੍ਹਨਾ, ਆਪਣੇ ਫੀਡਬੈਕ ਵੀ ਸਾਡੇ ਨਾਲ ਸਾਂਝੇ ਕਰਨਾ। ਅਤੇ ਇਹ ਜਿਹੜਾ ਇੱਕ ਅਸੀਂ ਨਵਾਂ ਦੁਬਾਰਾ ਤੋਂ ਇੱਕ ਸੈਗਮੈਂਟ ਸ਼ੁਰੂ ਕਰਦੇ ਪਏ ਹਾਂ ਉਹਦੇ ਬਾਰੇ ਵੀ ਜਦੋਂ ਵੀ ਤੁਸੀਂ ਸੁਣੋ ਅਤੇ ਸਾਡੇ ਸੋਸ਼ਲ ਮੀਡੀਆ ਦੇ ਉੱਪਰ ਜਾ ਕੇ ਜਾਂ ਫਿਰ ਤੁਹਾਡੇ ਕੋਲ ਨੰਬਰਸ ਨੇ ਰੇਡੀਓ ਦੇ, ਹੈ ਨਾ, ਉਹਦੇ 'ਤੇ ਉੱਪਰ ਜਾ ਕੇ ਆਪਣੇ ਫੀਡਬੈਕ ਸਾਨੂੰ ਜ਼ਰੂਰ ਸ਼ੇਅਰ ਕਰਿਓ। ਜੇ ਤੁਸੀਂ ਵੀ ਕਿਸੇ ਬਡਿੰਗ ਰਾਈਟਰ ਨੂੰ ਜਾਣਦੇ ਹੋ ਅਤੇ ਉਹਨਾਂ ਬਾਰੇ ਵੀ ਸਾਨੂੰ ਦੱਸੋ, ਜੇ ਤੁਸੀਂ ਆਪ ਬਡਿੰਗ ਰਾਈਟਰ ਹੋ ਅਤੇ ਗੱਲਬਾਤ ਕਰਨਾ ਚਾਹੁੰਦੇ ਹੋ ਤਾਂ ਉਹ ਵੀ ਸਾਨੂੰ ਦੱਸਿਓ। ਕੁੱਲ ਮਿਲਾ ਕੇ ਸਾਨੂੰ ਦੱਸੋ ਕਿ ਤੁਹਾਨੂੰ ਸਭ ਕੁਛ ਇਹ ਸ਼ੋਅ ਅਤੇ ਇਹ ਸੈਗਮੈਂਟ ਕਿੱਦਾਂ ਲੱਗਾ। ਮੈਂ ਕ੍ਰਿਸ਼ਨਾ, ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674, ਤੁਹਾਡੇ ਤੋਂ ਲੈਂਦੇ ਹਾਂ ਇਜਾਜ਼ਤ। ਬਾਏ ਬਾਏ, ਟੇਕ।
2: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
3: ਉਹ ਜੋ ਹੁਕਮ ਮੇਰੀ ਸਰਕਾਰ।
2: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
3: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
3: ਆਹੋ ਜੀ ਆਹੋ,
2: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: This station is now the ultimate power in the universe.
3: Radio Haji 1674.

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਉਸ ਰੱਬ ਦਾ ਕਰ ਰਹੇ ਹੋਵੋਗੇ ਸ਼ੁਕਰਾਨਾ ਅੱਜ ਦੇ ਦਿਨ ਦੇ ਲਈ, ਚਿਹਰੇ 'ਤੇ ਹੋਵੇਗੀ ਮੁਸਕਰਾਹਟ ਸਵੇਰੇ ਸਵੇਰੇ ਦੇ ਸਮੇਂ, ਜੇਕਰ ਚਿਹਰੇ 'ਤੇ ਖੁਸ਼ੀ ਨਹੀਂ ਤਾਂ ਫਿਰ ਇੱਕ ਸੋਚ ਵਿਚਾਰ ਜ਼ਰੂਰ ਬਣਦੀ ਹੈ। ਜੇ ਆਪਾਂ ਸਵੇਰੇ ਹੀ ਨਹੀਂ ਖੁਸ਼, ਸ਼ੁਰੂਆਤ ਹੀ ਨਹੀਂ ਸਾਡੀ ਖੁਸ਼ੀ ਦੇ ਨਾਲ ਹੋਈ, ਤਾਂ ਫਿਰ ਅੱਗੇ ਆਪਾਂ ਕੀ ਆਸ ਲਾ ਸਕਦੇ ਹਾਂ। ਸੋ ਫਿਰ ਸਭ ਤੋਂ ਪਹਿਲਾਂ ਆਪਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ, ਅਤੇ ਬਿਲਕੁਲ ਇਸੇ ਤਰ੍ਹਾਂ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਬਰਕਰਾਰ ਰੱਖਿਓ।

ਇਸੇ ਇੱਕ ਮੁਸਕਰਾਹਟ ਦੇ ਨਾਲ ਹੀ ਬੜੇ ਮਸਲੇ ਹੱਲ ਹੋ ਜਾਂਦੇ ਆ। ਮਸਲੇ ਅੰਦਰ ਦੇ ਨੇ, ਸਮਝ ਵੀ ਤੁਹਾਨੂੰ ਆਪ ਨੂੰ ਆਉਣੇ ਆ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਅੱਜ ਦੀ ਕਹਾਣੀ ਆ ਮੌਤ ਦੀਆਂ ਤੰਦਾਂ। ਉਹ ਅੱਜ 5 ਸਾਲ ਬਾਅਦ ਪੰਜਾਬ ਦੀ ਧਰਤੀ 'ਤੇ ਆ ਰਹੀ ਸੀ। ਆਪਣਾ ਪਿੰਡ, ਆਪਣੇ ਖੇਤ, ਆਪਣੇ ਲੋਕ ਪਰਿਵਾਰ, ਸਭ ਕੁਛ ਮਾਨਣ ਦਾ ਬੜਾ ਚਾਅ ਸੀ ਮਨ ਦੇ ਵਿੱਚ। ਬਚਪਨ ਦੀਆਂ ਉਹ ਗੱਲਾਂ ਚੇਤੇ ਕਰਦੀ, ਉਹਨਾਂ ਦਿਨਾਂ ਨੂੰ ਫੇਰ ਮਨ ਦੇ ਵਿੱਚ ਦੁਹਰਾਉਂਦੀ, ਸੋਚਾਂ ਦੇ ਵਿੱਚ ਉਹਨਾਂ ਨੂੰ ਦੁਬਾਰਾ ਜਿਉਣ ਦੀ ਕੋਸ਼ਿਸ਼ ਕਰਦੀ। ਪਿੰਡ ਦੇ ਰਾਹ ਵੱਲ ਬੜੀ ਖੁਸ਼ੀ ਖੁਸ਼ੀ ਜਾ ਰਹੀ ਸੀ। ਰਸਤੇ ਦੇ ਵਿੱਚ ਬਚਪਨ ਦੀਆਂ ਸਾਰੀਆਂ ਗੱਲਾਂ ਬਾਤਾਂ ਇੱਕ ਇੱਕ ਕਰਕੇ ਐਂ ਕਿਸੇ ਰੀਲ ਵਾਂਗੂ ਜਿੱਦਾਂ ਚੱਲ ਰਹੀਆਂ ਹੋਣ। ਦਾਦਾ ਜੀ ਬਜ਼ੁਰਗਾਂ ਦਾ ਸਾਇਆ, ਉਹਨਾਂ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ, ਕਿੰਨਾ ਪਿਆਰ ਕਰਦੇ ਸੀ ਮੈਨੂੰ। ਬਚਪਨ ਦੇ ਵਿੱਚ ਮੈਨੂੰ ਸਵੇਰੇ ਸਵੇਰੇ ਉਠਾ ਕੇ ਸਕੂਲ ਦੇ ਲਈ ਉਹੀ ਤਿਆਰ ਕਰਦੇ ਸੀ। ਥੋੜ੍ਹੇ ਜਿਹੇ ਰਸਤੇ ਦੇ ਉੱਤੇ ਮੈਨੂੰ ਤੁਰਨਾ ਦੇਣਾ, ਵਾਰ ਵਾਰ ਪੁੱਛਣਾ ਹੁਣ ਮੈਂ ਚੁੱਕ ਲਾਂ, ਕੰਧੇੜੇ ਚੜ੍ਹਨਾ ਹੀ। ਕਈ ਵਾਰੀ ਨਾ ਵੀ ਥੱਕੇ ਹੋਣਾ ਤਾਂ ਵੀ ਜੀ ਕਰਨਾ ਚਲੋ ਮੋਢਿਆਂ 'ਤੇ ਚੜ੍ਹੀ ਜਾਂਦੇ ਹਾਂ। ਕਿੰਨੇ ਸੋਹਣੇ ਸੀ ਦਿਨ, ਕਿੰਨੇ ਪਿਆਰੇ ਸੀ ਦਿਨ। ਘਰ ਦੇ ਵਿਹੜੇ ਵਿੱਚੋਂ ਹੀ ਮੈਨੂੰ ਸਾਈਕਲ ਉੱਪਰ ਬਿਠਾ ਲੈਣਾ ਕਈ ਵਾਰ। ਥੋੜ੍ਹੀ ਵੱਡੀ ਹੋਈ ਨੂੰ ਹੁਣ ਚੁੱਕ ਜੂ ਨਹੀਂ ਸੀ ਸਕਦੇ। ਫਿਰ ਇੱਕ ਸਮਾਇਆ ਥੋੜ੍ਹੀ ਦੂਰ ਟੈਂਪੂ 'ਤੇ ਚੜ੍ਹਾ ਦੇਣਾ, ਮੇਰੇ ਵਾਪਸ ਆਉਣ ਤੋਂ ਪਹਿਲਾਂ ਹੀ ਫਿਰ ਉਸ ਜਗ੍ਹਾ ਦੇ ਉੱਤੇ ਖੜ੍ਹੇ ਹੋਣਾ, ਦੂਰੋਂ ਹੱਥ ਹਿਲਾਉਣਾ। ਮੇਰੇ ਮਨਾ ਕਰਨ ਦੇ ਉੱਤੇ ਵੀ ਬੈਗ ਆਪਣੇ ਮੋਢੇ ਦੇ ਉੱਤੇ ਪਾ ਲੈਣਾ, ਸਾਈਕਲ ਦੇ ਪਿੱਛੇ ਬਿਠਾ ਕੇ ਘਰ ਲੈ ਆਉਣਾ, ਘਰ ਦੇ ਵਿਹੜੇ ਵਿੱਚ ਲਿਆ ਕੇ ਸਾਈਕਲ ਤੋਂ ਉਤਾਰਦੇ ਅਤੇ ਦੂਰ ਦੀ ਉੱਚੀ ਸਾਰੀ ਆਵਾਜ਼ ਮਾਰ ਦਿੰਦੇ, ਲਿਆਓ ਵੀ ਪਾਣੀ ਧਿਆਣੀ, ਪੜ੍ਹ ਕੇ ਆਈ ਆ ਕੁੜੀ। ਕਿੰਨਾ ਵਧੀਆ ਸੀ ਉਹ ਬਚਪਨ। ਗਲੀ ਦੇ ਵਿੱਚ ਕੋਈ ਭਾਈ ਕੁਛ ਵੇਚਣ ਆਉਂਦਾ ਤਾਂ ਜ਼ਰੂਰ ਲੈ ਕੇ ਦੇਣਾ, ਉਹਨੂੰ ਕਹਿ ਰੱਖਿਆ ਸੀ ਜਦੋਂ ਵੀ ਤੂੰ ਗਲੀ ਦੇ ਵਿੱਚ ਆਉਣਾ ਸਾਡੇ ਘਰ ਲਈ ਇੱਕ ਅੱਧਾ ਪੈਕਟ ਜ਼ਰੂਰ ਬਚਾ ਕੇ ਲਿਆਈ। ਉਹ ਸਾਡੀ ਕੁੜੀ ਨੂੰ ਫੁੱਲੇ ਬੜੇ ਪਸੰਦ ਆ, ਪਖਾਨੇ ਵਾਲੇ ਨੂੰ ਵੱਖਰੀ ਹਦਾਇਤ। ਲੋਕ ਸੱਚ ਹੀ ਕਹਿੰਦੇ ਨੇ, ਮੂਲ ਦੇ ਨਾਲੋਂ ਵਿਆਜ ਪਿਆਰਾ ਹੁੰਦਾ। ਉਦੋਂ ਯਾਦ ਹੈ 6 ਮਹੀਨੇ ਬਾਅਦ ਕਿਤੇ ਫਸਲ ਵੇਚਣ ਜਾਣਾ ਅਤੇ ਉੱਥੋਂ ਵੀ ਖੂਬ ਪਸੰਦ ਦੀਆਂ ਚੀਜ਼ਾਂ ਲੈ ਕੇ ਆਉਣੀਆਂ। ਅਕਸਰ ਹੀ 5 ਰੁਪਈਏ ਦਾ ਠੀਪਾ ਮਿਲਦਾ ਹੁੰਦਾ ਸੀ। ਕਈ ਵਾਰ ਮੇਰੇ ਸਕੂਲ ਦਾ ਬੈਚ ਮੇਰੇ ਘਰ ਦੇ ਵਿੱਚ ਰਹਿ ਜਾਣਾ ਅਤੇ 10 ਰੁਪਈਏ ਫਾਈਨ ਲੱਗ ਜਾਣਾ। ਉਹਨਾਂ 5 ਰੁਪਈਆਂ ਦਾ ਬੈਚ ਖਰੀਦ ਲੈਣਾ ਅਤੇ ਉਹ ਆਪਣੀ ਕਮੀਜ਼ ਦੇ ਉੱਤੇ ਫੇਰ ਲਾ ਲੈਣਾ ਅਤੇ ਫਿਰ ਮੈਨੂੰ ਲੱਗਦਾ ਸੀ ਜਿੱਦਾਂ ਬੈਚ ਦੀ ਕੀਮਤ ਹੁਣ 10 ਰੁਪਈਏ ਹੋ ਗਈ ਹੈ। ਮੈਨੂੰ ਯਾਦ ਹੈ ਡੈਡੀ ਜੀ ਨੇ ਆਦਤ ਦੇ ਮੁਤਾਬਕ ਮੈਨੂੰ 5 ਰੁਪਈਏ ਦਾ ਇੱਕ ਵਾਰੀ ਠੀਪਾ ਦਿੱਤਾ। ਮੈਂ ਵਗਾ ਕੇ ਮਾਰਿਆ ਅਤੇ ਕਿਹਾ, ਡੈਡੀ ਹੁਣ 5 ਦੇ ਨਾਲ ਕੀ ਆਉਂਦਾ ਭਲਾ। ਗੁੱਸੇ ਨਹੀਂ ਹੋਏ, ਉਲਟਾ ਪਤਾ ਨਹੀਂ ਕਿਉਂ ਕਿੰਨਾ ਚਿਰ ਹੱਸਦੇ ਰਹੇ। ਚੱਲ ਕੋਈ ਨਾ ਕੁੜੀਏ, ਹੁਣ ਤੈਨੂੰ 10 ਰੁਪਈਏ ਦਿਆ ਕਰਾਂਗੇ। ਪਰ ਮੇਰਾ ਵਗਾ ਕੇ ਮਾਰੇ ਹੋਏ ਸਿੱਕੇ ਦੇ ਬਾਅਦ ਘਰ ਦੇ ਵਿੱਚ ਹਮੇਸ਼ਾ ਹੀ ਉਹ ਗੱਲ ਚੱਲਦੀ ਰਹੀ। ਯਾਦ ਹੈ ਇੱਕ ਵਾਰੀ ਸਿੱਕਾ ਵਗਾ ਕੇ ਮਾਰਿਆ ਜੀ। ਇੱਦਾਂ ਦੀਆਂ ਗੱਲਾਂ, ਇੱਦਾਂ ਦੀਆਂ ਹਰਕਤਾਂ ਅਕਸਰ ਹੀ ਯਾਦਾਂ ਬਣ ਜਾਂਦੀਆਂ ਨੇ। ਫਿਰ ਅਸੀਂ ਜਦੋਂ ਪਿੰਡ ਤੋਂ ਸ਼ਹਿਰ ਆ ਗਏ ਸੀ ਤਾਂ ਵੀ ਪਿੰਡ ਨੂੰ ਯਾਦ ਕਰਦੇ ਰਹਿਣਾ। ਜਦੋਂ ਵੀ ਪਿੰਡ ਜਾਂਦੇ ਡੈਡੀ ਜੀ ਪਿੰਡ ਦੇ ਬਾਹਰ ਬਾਹਰ ਹੀ ਬੈਠੇ ਹੁੰਦੇ, ਸਾਨੂੰ ਆਉਂਦਿਆਂ ਵੇਖ ਕੇ ਜੋ ਉਹਨਾਂ ਦੇ ਚਿਹਰੇ 'ਤੇ ਖੁਸ਼ੀ ਹੁੰਦੀ ਸੀ
ਹੁਣ ਜ਼ਿਆਦਾ ਸਮਝ ਆਉਂਦੀ ਹੈ। ਉਹਨਾਂ ਦਾ ਗੋਰਾ ਚਿੱਟਾ ਰੰਗ, ਚਿੱਟੀ ਦਾੜੀ, ਪੱਖਦਾ ਲਾਲ ਚਿਹਰਾ ਅੱਜ ਵੀ ਅੱਖਾਂ ਅੱਗੇ ਘੁੰਮੀ ਜਾਂਦਾ। ਬੈਂਚ ਉੱਤੇ ਬੈਠਿਆ ਉਹਨਾਂ ਨੂੰ ਵੇਖ ਕੇ ਮਨ ਜਿੱਦਾਂ ਹੋਰ ਤਾਂ ਹੋਰ ਹੀ ਹੋ ਜਾਂਦਾ ਹੈ। ਨਾਲ ਹੀ ਹੱਥ ਦੇ ਨਾਲ ਇਸ਼ਾਰਾ ਕਰ ਦੇਣਾ ਕਿ ਤੁਸੀਂ ਘਰ ਜਾਓ, ਮੈਂ ਪਿੱਛੇ ਪਿੱਛੇ ਆਉਣਾ। ਚਿਹਰੇ 'ਤੇ ਇੱਕ ਅਜੀਬ ਜਿਹੀ ਮੁਸਕਰਾਹਟ ਹੁੰਦੀ। ਸਾਨੂੰ ਵੀ ਪਤਾ ਹੁੰਦਾ ਸੀ ਕਿ ਸਾਨੂੰ ਘਰ ਘੱਲ ਕੇ ਇਹ ਹੁਣ ਕੁਛ ਸਾਡੇ ਖਾਣ ਲਈ ਲੈ ਕੇ ਆਉਣਗੇ, ਉਹ ਜੋ ਸਾਨੂੰ ਪਸੰਦ ਹੈ। ਇੱਕ ਹੋਰ ਆਦਤ ਸੀ ਉਹਨਾਂ ਦੀ, ਤੁਰੇ ਜਾਂਦਿਆਂ ਦੇ ਪਿੱਠ ਪਿੱਛੇ ਹੱਥ ਰੱਖ ਕੇ ਤੁਰਨਾ। ਪਤਾ ਨਹੀਂ ਉਹ ਕੀ ਸੀ ਪਰ ਮਜ਼ਾ ਬੜਾ ਆਉਂਦਾ ਸੀ। ਇੱਦਾਂ ਲੱਗਦਾ ਸੀ ਜਿੱਦਾਂ ਤੁਰਨ ਦੇ ਵਿੱਚ ਕੋਈ ਕਸ਼ਟ ਹੀ ਨਹੀਂ ਕਰਨਾ ਪੈ ਰਿਹਾ। ਇੱਦਾਂ ਲੱਗਦਾ ਸੀ ਜਿੱਦਾਂ ਹੱਥ ਪਿੱਛੇ ਰੱਖਿਆ ਉਹਨਾਂ ਨੇ ਮੋਢਿਆਂ 'ਤੇ ਹੀ ਚੁੱਕ ਲਿਆ ਹੋਵੇ। ਸ਼ਹਿਰੋਂ ਆ ਕੇ ਜਦੋਂ ਅਸੀਂ ਹੁਣ ਤੇਜ਼ ਤੁਰਨ ਲੱਗ ਪਏ, ਅਹਿਸਾਸ ਨਹੀਂ ਸੀ ਹੁੰਦਾ ਕਿ ਉਹ ਹੁਣ ਉਨੀ ਤੇਜ਼ ਨਹੀਂ ਤੁਰ ਸਕਦੇ, ਪਰ ਪਤਾ ਨਹੀਂ ਕਿੱਦਾਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਫਿਰ ਨਾਲ ਰਲੀ ਆਉਂਦੇ। ਮੁੱਕਦੀ ਗੱਲ ਘਰ 'ਤੇ ਇਕੱਠੀ ਪਹੁੰਚਦੇ, ਉਹਨਾਂ ਨੂੰ ਵੀ ਚਾਅ ਹੁੰਦਾ ਕਿ ਮੈਂ ਨਾਲ ਨਾਲ ਤੁਰਾਂ। ਹੁਣ ਅਹਿਸਾਸ ਹੁੰਦਾ ਕਿ ਉਹ ਕਿੰਨਾ ਪਿਆਰ ਕਰਦੇ ਸੀ। ਓਏ ਮੇਰਾ ਪੁੱਤ ਆਇਆ, ਮੇਰਾ ਪੁੱਤ ਆਇਆ, ਵਾਰ ਵਾਰ ਇੱਕੋ ਗੱਲ ਦੁਹਰਾਈ ਜਾਣੀ। ਕਈ ਵਾਰੀ ਨਾਂ ਲੈਂਦੇ, ਕਈ ਵਾਰੀ ਨਾ ਵੀ ਲੈਂਦੇ, ਕਈ ਵਾਰੀ ਵੈਸੇ ਹੀ ਵੇਖ ਵੇਖ ਕੇ ਖੁਸ਼ ਹੋਈ ਜਾਂਦੇ। ਇੱਕ ਆਦਤ ਉਹਨਾਂ ਦੀ ਹੋਰ ਯਾਦ ਆਉਂਦੀ ਹੈ, ਦੁੱਧ ਪੱਤੀ ਪੀਣ ਦੀ। ਭਾਵੇਂ ਉਹਨਾਂ ਦਾ ਸਰੀਰ ਹੁਣ ਚਾਹ ਮੰਗਦਾ ਸੀ, ਚਾਹ ਦਾ ਚਸਕਾ ਪੈ ਗਿਆ ਸੀ, ਪਰ ਕਹਿੰਦੇ ਨੇ ਜਵਾਨੀ ਵੇਲੇ ਉਹ ਪ੍ਰਵਾਨ ਨਹੀਂ ਕਰਦੇ ਰਹੇ ਸੀ। ਉਹਨਾਂ ਨੂੰ ਲੱਗਦਾ ਸੀ ਕਿ ਕਿਸੇ ਨਾ ਕਿਸੇ ਜ਼ਰੀਏ ਸਰੀਰ ਦੇ ਅੰਦਰ ਦੁੱਧ ਦਹੀਂ ਜਾਂਦਾ ਰਹਿਣਾ ਚਾਹੀਦਾ। ਕਈ ਵਾਰ ਤਾਂ ਰਾਤ ਉੱਠ ਕੇ ਵੀ ਦੁੱਧ ਪੱਤੀ ਮੰਗ ਲੈਂਦੇ। ਇੱਕ ਦਿਨ ਰਾਤ ਉੱਠ ਕੇ ਅੱਗ ਸੇਕ ਰਹੇ ਸੀ। ਅਕਸਰ ਹੀ ਉਹ ਬਾਲਟੀ ਦੇ ਵਿੱਚ ਅੰਗਿਆਰ ਪਾ ਕੇ ਕਮਰੇ 'ਚ ਹੀ ਰੱਖ ਲੈਂਦੇ ਸੀ। ਰਾਤ ਨੂੰ ਜਦੋਂ ਚੁੱਲ੍ਹਾ ਵਧਾਉਣਾ, ਜਿਹੜੇ ਅੰਗਿਆਰ ਬਚਦੇ ਉਹ ਬਾਲਟੀ ਦੇ ਵਿੱਚ ਪਾਉਣੇ ਅਤੇ ਉਹਨਾਂ ਦੇ ਕਮਰੇ 'ਚ ਰੱਖ ਦੇਣ। ਉਹੀ ਉਹਨਾਂ ਦਾ ਹੀਟਰ ਸੀ। ਸ਼ਾਇਦ ਉਹਨਾਂ ਨੂੰ ਨੀਂਦ ਨਹੀਂ ਸੀ ਆਉਂਦੀ ਕਈ ਵਾਰੀ, ਰਾਤ ਉੱਠ ਕੇ ਸੇਕਣਾ। ਘਰ ਦੇ ਵਿੱਚ ਅਕਸਰ ਹੀ ਇਹ ਗੱਲ ਹੁੰਦੀ। ਜਦੋਂ ਮੈਂ ਹੋਈ ਸੀ, ਇੱਕ ਰਾਤ ਮੈਂ ਰੋਈ ਜਾਂਦੀ ਸੀ। ਡੈਡੀ ਜੀ ਆਪਣੀ ਆਦਤ ਦੇ ਮੁਤਾਬਕ ਰਾਤ ਨੂੰ ਉੱਠ ਕੇ ਉਹੀ ਬਾਲਟੀ ਸੇਕ ਰਹੇ ਸੀ ਅਤੇ ਫਿਰ ਉਹੀ ਧੂਣੀ ਵਾਲੀ ਅੱਗ ਇੱਕ ਬਾਲਟੀ ਦੇ ਵਿੱਚ ਪਾ ਕੇ ਮੰਮੀ ਦੀ ਮੰਜੀ ਥੱਲੇ ਰੱਖ ਦਿੱਤੀ। ਇਸ ਕਰਕੇ ਤਾਂ ਕਿ ਸਾਨੂੰ ਨਿੱਘ ਆ ਸਕੇ। ਉਹਨਾਂ ਨੇ ਸੋਚਿਆ ਕਿ ਸ਼ਾਇਦ ਮੈਂ ਛੋਟੀ ਹਾਂ, ਮੈਨੂੰ ਠੰਡ ਨਾ ਲੱਗ ਜਾਵੇ, ਇਸ ਕਰਕੇ ਉਹਨਾਂ ਨੇ ਅੱਗ ਮੰਜੀ ਦੇ ਹੇਠਾਂ ਰੱਖ ਦਿੱਤੀ। ਮੰਮੀ ਦੱਸਦੇ ਨੇ ਕਿ ਜਦੋਂ ਜ਼ਿਆਦਾ ਸੇਕ ਲੱਗਿਆ ਤਾਂ ਉਹ ਘਬਰਾ ਗਏ। ਉੱਠ ਕੇ ਵੇਖਿਆ ਤਾਂ ਪਹਿਲਾਂ ਸਮਝ ਨਾ ਆਈ, ਫਿਰ ਧਿਆਨ ਦੇ ਨਾਲ ਵੇਖਿਆ, ਮੰਜੀ ਦੇ ਹੇਠਾਂ ਅੱਗ ਪਈ ਸੀ। ਪੂਰਾ ਕਮਰਾ ਜਿੱਦਾਂ ਨਿੱਘਾ ਪਿਆ ਹੋਵੇ। ਪਤਾ ਨਹੀਂ ਇੱਦਾਂ ਦੀਆਂ ਕਿੰਨੀਆਂ ਕੁ ਯਾਦਾਂ ਅਤੇ ਕਿੰਨੇ ਕੁ ਬਲਿਦਾਨ ਸਾਡੇ ਮਾਪਿਆਂ ਦੇ। ਆ ਬਾਹਰ ਜਾ ਕੇ ਪਤਾ ਨਹੀਂ ਯਾਦ ਕਿਉਂ ਨਹੀਂ ਆਉਂਦੇ, ਜੇ ਆਉਂਦੇ ਨੇ ਤਾਂ ਬਹੁਤ ਜ਼ਿਆਦਾ ਹੀ ਆ ਜਾਂਦੇ। ਜਦੋਂ ਫਿਰ ਮੈਂ ਬਾਹਰ ਚਲੀ ਗਈ ਸੀ ਨਾ, ਮੇਰੇ ਜਾਣ ਤੋਂ 16 ਕੁ ਦਿਨ ਬਾਅਦ ਡੈਡੀ ਦੀ ਖਬਰ ਆਈ ਸੀ। ਇੱਕ ਤਾਂ ਥੋੜ੍ਹੇ ਦਿਨ ਹੋਏ ਸੀ ਗਈ ਨੂੰ, ਵੈਸੇ ਹੀ ਮਨ ਉਦਾਸ ਸੀ। ਉੱਥੋਂ ਇਹ ਖਬਰ ਮਿਲਣੀ, ਸ਼ਾਇਦ ਜ਼ਿੰਦਗੀ ਦੇ ਵਿੱਚ ਸਭ ਤੋਂ ਵੱਧ ਰੋਈ ਹੋਵਾਂ। ਵਾਰ ਵਾਰ ਉਹ ਗੱਲਾਂ ਯਾਦ ਆ ਰਹੀਆਂ ਸੀ।
ਵਾਰ ਵਾਰ ਉਹ ਬਚਪਨ ਯਾਦ ਆ ਰਿਹਾ ਸੀ। ਉਹ ਚਿਹਰਾ ਵਾਰ ਵਾਰ ਅੱਖਾਂ ਅੱਗੇ ਘੁੰਮਦਾ ਸੀ। ਅੱਜ ਪਿੰਡ ਤਾਂ ਜਾ ਰਹੀ ਹਾਂ ਪਰ ਪਤਾ ਨਹੀਂ ਪਿੰਡ ਜਾਣ ਦਾ ਉਹ ਮਜ਼ਾ ਜਿਹਾ ਕਿਉਂ ਨਹੀਂ। ਉਹ ਦੂਰ ਤੱਕ ਹੱਸਣ ਵਾਲਾ ਚਿਹਰਾ ਪਤਾ ਨਜ਼ਰ ਨਹੀਂ ਆਉਣਾ, ਫਿਰ ਵੀ ਪਤਾ ਨਹੀਂ ਕਿਉਂ ਮਨ ਤਸੱਵਰ ਕਰਦਾ ਕਿ ਉਹ ਚਿਹਰਾ ਉੱਥੇ ਬੈਠਾ ਹੋਵੇ। ਮੈਂ ਤੁਰੀ ਜਾਵਾਂ, ਮੇਰੀ ਪਿੱਠ ਪਿੱਛੇ ਹੱਥ ਹੋਵੇ, ਮੈਂ ਹੌਲੀ ਤੁਰੂੰਗੀ। ਹੁਣ ਤੇ ਉਹਨਾਂ ਕੋਲ ਬਹੁਤੀ ਤੇਜ਼ ਨਹੀਂ ਤੁਰਿਆ ਜਾਣਾ, ਪਤਾ ਨਹੀਂ ਕਿਹੜੇ ਮਨ ਨੂੰ ਕਹੀ ਜਾਂਦੀ ਹੈ, ਮੈਂ ਹੌਲੀ ਤੁਰੂੰਗੀ। ਮੈਂ ਹੌਲੀ ਤੁਰੂੰਗੀ ਤਾਂ ਕਿ ਉਹ ਮੇਰੇ ਨਾਲ ਤੁਰ ਸਕਣ। ਫਿਰ ਇੱਕਦਮ ਜਿੱਦਾਂ ਛਲਾਵਾ ਜਿਹਾ ਹਟਦਾ, ਇਹ ਪਰਦਾ ਪਾਸੇ ਹਟਦਾ, ਇੱਦਾਂ ਲੱਗਦਾ ਜਿੱਦਾਂ ਸੁਪਨੇ 'ਚ ਹੀ ਤੁਰੀ ਫਿਰਾਂ। ਘਰ ਜਾਣ ਤੱਕ ਮੇਰਾ ਮਨ ਬੜਾ ਭਰਿਆ ਭਰਿਆ ਸੀ। ਹੁਣ ਤਾਂ ਉਹ ਮਕਾਨ ਵੀ ਪਹਿਲਾਂ ਵਾਲਾ ਮਕਾਨ ਨਹੀਂ ਸੀ ਰਿਹਾ, ਮੈਨੂੰ ਸਾਰਾ ਕੁਛ ਹੁਣ ਉਪਰਾ ਉਪਰਾ ਜਿਹਾ ਲੱਗੀ ਜਾਂਦਾ। ਦਿਲ ਕਰਦਾ ਸੀ ਅੱਜ ਉੱਚੀ ਉੱਚੀ ਰੋਵਾਂ ਚੀਕਾਂ ਮਾਰਾਂ, ਡੈਡੀ ਨੂੰ ਯਾਦ ਕਰਾਂ। ਕਹਿੰਦੇ ਨੇ ਉਹ ਇੱਥੇ ਕਿਤੇ ਹੁੰਦੇ ਆ, ਕਿਉਂ ਨਾ ਆਵਾਜ਼ਾਂ ਮਾਰ ਕੇ ਵੇਖਾਂ। ਪਰ ਲੋਕ ਕਹਿਣਗੇ ਪਾਗਲ ਹੋ ਗਈ ਹੈ, ਇਹ ਦਿਮਾਗੋਂ ਹਿੱਲ ਗਈ ਹੈ। ਇਹ ਸੋਚ ਸੋਚ ਕੇ ਇਹ ਵੀ ਮਨਾ ਹੀ ਨਹੀਂ ਕਰ ਸਕੀ। ਕਦੀ ਮਨ ਦੇ ਵਿੱਚ ਆਉਂਦਾ ਇੰਤਜ਼ਾਰ ਕਰਾਂ ਉਹ ਗੁਬਾਰੇ ਵੇਚਣ ਵਾਲਾ ਆਵੇ, ਉਹ ਫੁੱਲੇ ਵੇਚਣ ਵਾਲਾ ਆਵੇ। ਉਹਨੂੰ ਤਾਂ ਯਾਦ ਹੀ ਹੋਣਾ ਵਾ, ਉਹਨੂੰ ਯਾਦ ਹੋਣਾ ਪਾਪਾ ਜੀ ਨੇ ਕਿਹਾ ਸੀ ਕੁੜੀ ਨੂੰ ਬੜੇ ਪਸੰਦ ਨੇ ਫੁੱਲੇ। ਪਤਾ ਨਹੀਂ ਕਿਉਂ ਫਿਰ ਮਨ ਕਹਿੰਦਾ ਨਹੀਂ, ਅੱਜ ਖਾਧੇ ਨਹੀਂ ਜਾਣੇ, ਅੱਜ ਕੀ ਕਰੂੰਗੀ ਉਸ ਗੁਬਾਰੇ ਨੂੰ। ਸੱਚੀ ਕਿਸੇ ਨੇ ਸੱਚ ਕਿਹਾ ਸੀ, ਜੀਆਂ ਦੇ ਨਾਲ ਘਰ ਹੁੰਦਾ, ਉਹੀ ਘਰ ਆ ਪਰ ਅੱਜ ਆਪਣਾ ਨਹੀਂ ਲੱਗ ਰਿਹਾ, ਉਹੀ ਪਿੰਡ ਆ ਪਰ ਅੱਜ ਆਪਣਾ ਨਹੀਂ ਲੱਗ ਰਿਹਾ। ਆਪਣੇ ਜੀ ਹੋਣ ਤੇ ਕੱਚੀ ਕੁੱਲੀ ਦੇ ਵਿੱਚ ਵੀ ਨਜ਼ਾਰਾ ਆ ਜਾਂਦਾ। ਆਪਣੇ ਜੀਆਂ ਦਾ ਨਿੱਘ ਹੋਵੇ ਤੇ ਸਿਆਲ 'ਚ ਕੋਈ ਧੂਣੀ ਵੀ ਨਹੀਂ ਪਾਲਣ ਦੀ ਲੋੜ ਪੈਂਦੀ। ਆਪਣੇ ਜੀ ਸਿਰਫ ਛੱਡ ਜਾਂਦੇ ਨੇ ਤੇ ਯਾਦਾਂ, ਉਹ ਸੋਹਣੀਆਂ ਯਾਦਾਂ ਦੇ ਸਦਕੇ ਆਪਾਂ ਸਾਰੀ ਜ਼ਿੰਦਗੀ ਕੱਢ ਦਿੰਦੇ ਹਾਂ। ਜਦੋਂ ਜੀ ਕਰਦਾ ਉਹਨਾਂ ਯਾਦਾਂ ਦੇ ਵਿੱਚ ਚਲੇ ਜਾਈਦਾ ਤੇ ਫਿਰ ਉਹਨਾਂ ਦੇ ਨਾਲ ਖੂਬ ਸਮਾਂ ਬਿਤਾਈਦਾ। ਸ਼ਾਇਦ ਇਸੇ ਨੂੰ ਤਾਂ ਕਹਿੰਦੇ ਨੇ ਉਹ ਹਮੇਸ਼ਾ ਸਾਡੇ ਨਾਲ ਰਹਿੰਦੇ ਨੇ, ਤੁਹਾਡੇ ਪਿਆਰੇ ਹਮੇਸ਼ਾ ਸਾਡੇ ਕੋਲ ਹੁੰਦੇ ਨੇ, ਹਮੇਸ਼ਾ ਦੇ ਨੇ।

ਇਹ ਕਹਾਣੀ ਪ੍ਰਵੀਨ ਕੌਰ ਸਿੱਧੂ ਹੋਰਾਂ ਨੇ ਲਿਖੀ ਸੀ ਤੇ ਸਾਡੇ ਤੱਕ ਪਹੁੰਚਾਈ ਸੀ ਸੁਖਦੀਪ ਸਿੰਘ ਘੁੰਮਣ ਹੋਰਾਂ ਨੇ। ਧੰਨਵਾਦ, ਆਸ ਕਰਦੇ ਹਾਂ ਤੁਸੀਂ ਪਸੰਦ ਕੀਤੀ ਹੋਏਗੀ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ। ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
2: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬੋਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
3: ਹਾਂਜੀ 1674 AM।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਹੈਲੋ, ਮੈਂ ਹੂੰ ਸਨੀ ਦਿਓਲ ਔਰ ਆਪ ਸੁਣ ਰਹੇ ਹਾਂ ਜੀ 167।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਤੀਜੇ ਵਾਲੇ ਬਾਬੂ, ਮੇਰਾ ਗਾਣਾ ਚਲਾ ਦੋ।
3: ਸਤਿ ਸ਼੍ਰੀ ਅਕਾਲ, ਸ਼ੁਭੋਏ ਬਾਦਸ਼ਾਹ, ਤੁਸੀਂ ਸੁਣ ਰਹੇ ਹੋ 1674 AM ਰੇਡੀਓ। ਹਾਂਜੀ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

ਮੈਨੂੰ ਲੱਗਿਆ ਸੀ ਤੇਰੇ ਭਾਖੜਾ ਦੇ ਨੈਣ ਜਿਵੇਂ ਡੈਮ ਨੀ ਐਨੀਵੇਜ਼ ਲੋ ਜੀ ਅੱਜ ਦੇ ਪ੍ਰੋਗਰਾਮ ਦੀ ਫਿਰ ਸ਼ੁਰੂਆਤ ਕਰਦੇ ਹਾਂ ਪ੍ਰੋਗਰਾਮ ਪੜਦਾ ਪੇ ਪੜਦਾ ਇਸ ਬ੍ਰੇਕ ਤੋਂ ਬਾਅਦ

ਵੈਸੇ ਇਹ ਗਾਣਾ ਤਾਂ ਪੁਰਾਣਾ ਹੈਗਾ, ਤੁਹਾਨੂੰ ਪਤਾ ਹੀ ਹੈ, ਪਰ ਅੱਜ ਕੱਲ ਫਿਲਮਾਂ ਦੇ ਵਿੱਚ ਹੁਣ ਰੀਮੇਕ ਕਰ ਕਰਕੇ ਗਾਣੇ ਆਉਂਦੇ ਨੇ ਤੇ ਸਾਨੂੰ ਵੀ ਚਲਾਉਣੇ ਪੈਂਦੇ ਨੇ, ਤੇ ਤੁਸੀਂ ਵੀ ਸੁਣ ਲੈਂਦੇ ਹੋ, ਇੰਜੋਏ ਕਰਦੇ ਹੋ। ਪ੍ਰੋਗਰਾਮ ਪੜਦਾ ਬੇ ਪੜਦਾ ਦੇ ਵਿੱਚ ਰੇਡੀਓ ਹਾਂਜੀ 106.4 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ। ਮੈਂ ਗੌਤਮ ਕਪਿਲ। ਪਹਿਲਾ ਹੀ ਗਾਣਾ ਪਤੀ ਪਤਨੀ ਔਰ ਵੋ ਦੋ ਫਿਲਮ ਦੇ ਵਿੱਚੋਂ, ਜਿਹਦੇ 'ਚ ਆਯੁਸ਼ਮਾਨ ਖੁਰਾਨਾ ਦੇ ਨਾਲ ਸਾਰਾ ਅਲੀ ਖਾਨ ਸੀ, ਰਕੁਲ ਪ੍ਰੀਤ ਸੀ, ਵਾਮਿਕਾ ਸੀ। ਫਿਲਮ ਚੱਲੀ ਨਹੀਂ, ਇਸ ਕਰਕੇ ਸਾਰੇ ਸੀ, ਹੁਣ ਵੀ ਸੀ। ਅਤੇ ਇਹ ਗਾਣਾ ਹੁਣ, ਕਿਉਂਕਿ ਇਹ ਤੁਸੀਂ ਸਮਝ ਜਿਆ ਕਰੋ, ਹੁਣ ਤਾਂ ਇੰਨੀ ਵਾਰ ਆਪਣੀ ਗੱਲ ਹੋ ਚੁੱਕੀ ਹੈ ਕਿ ਕੋਈ ਵੀ ਪੁਰਾਣੇ ਗਾਣੇ ਨੂੰ ਰੀਮੇਕ ਕਰਕੇ ਲੈ ਕੇ ਆਉਣਾ ਕੰਮ ਤਨਿਸ਼ਕ ਬਾਗਚੀ ਦਾ ਹੁੰਦਾ। ਇਹਨਾਂ ਨੇ ਇਹ ਡੋਰ ਸੰਭਾਲੀ ਹੋਈ ਹੈ, ਮਿਊਜ਼ਿਕ ਦੇ ਵਿੱਚ ਕੋਈ ਜ਼ਿਆਦਾ ਕਰਨਾ ਨਹੀਂ ਹੁੰਦਾ। ਇੰਦਵੀਰ ਉਹਨਾਂ ਦਾ ਇਹ ਗਾਣਾ ਪੁਰਾਣਾ ਲਿਖਿਆ ਹੋਇਆ ਸੀ, ਗਾਣਾ ਉਹੀ ਹੈ, ਸੇਮ ਹੀ ਹੈ, ਬਸ ਉਹਦੇ 'ਚ ਰੀਅਰੇਂਜ ਕੀਤਾ, ਡਿਡਮ ਡਿਡਮ ਡਿਡਮ, ਇਹ ਸਾਰਾ ਕੰਮ ਕੀਤਾ ਹੈਗਾ ਉਹਨਾਂ ਨੇ, ਮਿਕਸਿੰਗ ਮਾਸਟਰਿੰਗ। ਅਤੇ ਇਸ ਵਾਰ ਗਾਇਆ ਗਾਣਾ ਜਿਹੜਾ ਹੈਗਾ ਉਹ ਕੀ ਨਾਮ ਹੈ, ਗੁਰੂ ਰੰਧਾਵਾ ਤੋਂ। ਗੁਰੂ ਰੰਧਾਵਾ ਦੇ ਜਿਹੜਾ ਉਹਨਾਂ ਦਾ ਦਿੱਲੀ ਦੇ ਵਿੱਚ ਇੱਕ ਉਹ ਹੈ, ਪੱਛਮ ਬਿਹਾਰ ਦੇ ਵਿੱਚ ਉਹਨਾਂ ਦਾ ਜਿੰਮ ਹੈ, ਮਤਲਬ ਚਲਾਉਂਦੇ ਨੇ ਉਹ ਆਪਣਾ ਜਿੰਮ, ਉੱਥੇ ਫਾਇਰਿੰਗ ਹੋਈ ਹੈ ਅਤੇ ਉਹ ਫਾਇਰਿੰਗ 24 HS ਫਿਟਨੈਸ ਕਰਕੇ ਉਹਦਾ ਨਾਮ ਹੈਗਾ, ਅਤੇ ਉਹ ਫਾਇਰਿੰਗ ਇਸ ਕਰਕੇ ਹੋਈ ਹੈ ਕਿ ਬਿਸ਼ਨੋਈ ਗੈਂਗ ਨੇ ਇਹਦੀ ਜ਼ਿੰਮੇਵਾਰੀ ਲੈ ਕੇ ਕਿਹਾ ਕਿ ਸਲਮਾਨ ਖਾਨ ਦੇ ਨਾਲ ਇਹਨਾਂ ਦੀ ਨੇੜਤਾ ਵੱਧ ਰਹੀ ਸੀਗੀ, ਇਸ ਕਰਕੇ ਇਹਨਾਂ ਨੂੰ ਇਹ ਵਾਰਨਿੰਗ ਦਿੱਤੀ ਹੈਗੀ। ਹੁਣ ਸਲਮਾਨ ਖਾਨ ਵਾਲਾ ਤਾਂ ਰੌਲਾ ਤੁਹਾਨੂੰ ਪਤਾ ਹੀ ਹੈ, 1998 'ਚ ਸਲਮਾਨ ਖਾਨ ਕਿਤੇ ਰਾਜਸਥਾਨ ਗਏ ਸੀ, ਉੱਥੇ ਉਹ ਕਾਲੇ ਹਿਰਨ ਦਾ ਉਹਨਾਂ ਨੇ ਸ਼ਿਕਾਰ ਕਰਤਾ ਸੀ, ਉਦੋਂ ਤੋਂ ਹੀ ਬਿਸ਼ਨੋਈ ਗੈਂਗ ਸਲਮਾਨ ਖਾਨ ਦੇ, ਉਦੋਂ ਤੋਂ ਨਹੀਂ, ਆਹ ਹੁਣ ਕਮਜੇ ਮਗਰ ਪਿਆ, ਉਦੋਂ ਤਾਂ ਜੰਮੇ ਵੀ ਨਹੀਂ ਹੋਣੇ ਇਹ, ਅਤੇ ਹੁਣ ਇਹਨਾਂ ਦੇ ਮਗਰ ਪਏ ਨੇ। ਉਦੋਂ ਫਿਲਮ ਹਮ ਸਾਥ ਸਾਥ ਹੈ ਦੀ ਸ਼ੂਟਿੰਗ ਦੇ ਉੱਤੇ ਗਏ ਹੋਏ ਸੀ, ਜਿਹੜੀ ਸੈਫ ਅਲੀ ਖਾਨ ਤੱਬੂ ਸੋਨਾਲੀ ਬੇਂਦਰੇ ਵਾਲੀ ਫਿਲਮ ਸੀਗੀ, ਅਤੇ ਹੁਣ ਉਹ ਕਹਿ ਰਹੇ ਨੇ ਕਿ ਕਾਲਾ ਹਿਰਨ ਦੀ ਤਾਂ ਅਸੀਂ ਪੂਜਾ ਕਰਦੇ ਹੈਗੇ ਹਾਂ ਜੀ, ਅਤੇ ਤੁਸੀਂ ਉਹਨਾਂ ਨੂੰ ਕਿਵੇਂ ਮਾਰਤਾ ਉਦੋਂ, ਇੰਨੇ ਸਾਲ ਪੁਰਾਣਾ ਮਾਮਲਾ ਹੁਣ ਕੱਢ ਕੇ ਉਹ ਲਿਆਉਂਦਾ ਹੈਗਾ। ਖੈਰ, ਜਦੋਂ ਪੁਰਾਣੇ ਗਾਣਿਆਂ ਨੂੰ ਕੱਢ ਕੱਢ ਕੇ ਦੁਬਾਰਾ ਚਲਾਇਆ ਜਾ ਸਕਦਾ, ਪੁਰਾਣੇ ਮਾਮਲਿਆਂ ਨੂੰ ਕਿਉਂ ਨਹੀਂ ਕੱਢਿਆ ਜਾ ਸਕਦਾ, ਅਨਟਿਲ ਕਿਸੇ ਦਾ ਕੋਈ ਨੁਕਸਾਨ ਨਾ ਹੋ ਰਿਹਾ ਹੋਵੇ ਕੁਛ ਕੁ ਪੁਰਾਣੇ ਗਾਣਿਆਂ ਦੇ ਨਾਲ, ਹਾਲਾਂਕਿ ਉਹ ਨਵੇਂ ਆ ਰਹੇ ਨੇ, ਜਿਵੇਂ ਹੁਣ 26 June ਨੂੰ ਫਿਲਮ ਰਿਲੀਜ਼ ਹੋ ਰਹੀ ਹੈਗੀ ਹੈ, ਵੈਲਕਮ ਟੂ ਜੰਗਲ। ਮੈਂ ਇਹਦਾ ਕਿਤੇ ਟੀਜ਼ਰ ਸੀ ਜਾਂ ਟ੍ਰੇਲਰ ਸੀ ਜੋ ਵੀ ਸੀ ਉਹ ਦੇਖ ਬੈਠੇ, ਤੁਸੀਂ ਵੀ ਦੇਖ ਲਿਆ ਹੋਣਾ, ਅਤੇ ਜਿਹੜੇ ਟ੍ਰੇਲਰ ਦੇਖ ਕੇ ਹੀ ਨਹੀਂ ਸੌਂ ਪੈਂਦੀ ਹੁੰਦੀ ਹੈਗੀ ਵੀ ਨਹੀਂ ਇਹ ਫਿਲਮ ਤਾਂ ਦੇਖਣੀ ਨਹੀਂ ਹੈਗੀ, ਇਹ ਉਹ ਫਿਲਮਾਂ 'ਚੋਂ ਹੈ ਜਿਹਦਾ ਟ੍ਰੇਲਰ ਦੇਖ ਕੇ ਹੀ ਸੌਂ ਚੁੱਕ ਲਈ ਸੀਗੀ ਵੀ ਨਾ ਥੀਏਟਰ 'ਚ ਜਾ ਕੇ ਨਹੀਂ ਇਹ ਫਿਲਮ ਦੇਖਣੀ ਹੈਗੀ, ਐਵੇਂ ਪੈਸੇ ਬਰਬਾਦ ਕਰਨੇ, OTT 'ਤੇ ਵੀ ਨਹੀਂ ਦੇਖਣੀ ਅਤੇ ਉਹਦੇ 'ਤੇ ਵੀ ਨਹੀਂ ਦੇਖਣੀ, ਆਪਣਾ ਟਾਈਮ ਵੇਸਟ ਕਾਹਨੂੰ ਕਰਨਾ ਇਸ ਫਿਲਮ ਦੇ ਉੱਤੇ। ਪਰ ਇਹ ਫਿਲਮਾਂ ਦੀਆਂ ਗੱਲਾਂ ਤੁਹਾਡੇ ਨਾਲ ਜ਼ਰੂਰ ਕਰਦੇ ਰਹਾਂਗੇ, ਵੈਲਕਮ ਟੂ ਜੰਗਲ ਦੀ ਵੀ ਗੱਲ ਕਰਾਂਗੇ, ਇਸ ਜੰਗਲ ਮੈਂ ਆਪਕਾ ਸਵਾਗਤ ਹੈ, ਕਿਉਂਕਿ ਇਹ ਜੰਗਲ ਹੈਗਾ ਫਿਲਮੀ ਜੰਗਲ। ਪੜਦਾ ਬੇਪੜਦਾ ਪ੍ਰੋਗਰਾਮ ਦੇ ਵਿੱਚ ਨਵੇਂ ਨਵੇਂ ਗਾਣੇ ਅਤੇ ਫਿਲਮਾਂ ਦੀਆਂ ਜਾਣਕਾਰੀਆਂ, ਕੈਲੰਡਰ, ਬਿਜ਼ਨਸ, ਬਹੁਤ ਕੁਛ। ਉੱਚਾ ਲੰਮਾ ਕੱਦ ਦਾ ਰੀਮੇਕ, ਗੁੱਡ ਥਿੰਗ ਇਹ ਹੈ ਕਿ ਤਨਿਸ਼ਕ ਬਾਗਚੀ ਨੇ ਇਸ ਨੂੰ ਰੀਅਰੇਂਜ ਨਹੀਂ ਕੀਤਾ।

ਬਸ ਜਿਹੜੀ ਇੱਕ ਵਾਰ ਚੀਜ਼ ਹੋ ਜਾਵੇ ਉਹ ਫਿਰ ਦੁਬਾਰੇ ਮਤਲਬ ਵਧੀਆ ਜੇ ਚੀਜ਼ ਹੋਈ ਹੋਵੇ ਫਿਰ ਨਹੀਂ ਦੁਬਾਰਾ, ਕਿਉਂਕਿ ਉਹ ਕੰਪੈਰੀਜ਼ਨ ਹੋਣ ਲੱਗ ਜਾਂਦਾ ਹੈਗਾ। ਜੇ ਇਹ ਪਹਿਲੀ ਵਾਰ ਆਇਆ ਹੁੰਦਾ ਗਾਣਾ ਤਾਂ ਆਈ ਐਮ ਸ਼ੋਰ ਕਿ ਇਹ ਬੜਾ ਵਧੀਆ ਇੰਜੋਏ ਲੋਕਾਂ ਨੇ ਕਰਨਾ ਸੀ, ਪਰ ਸਿਮਿਲਰ ਟ੍ਰੀਟਮੈਂਟ ਤੁਸੀਂ ਸੁਣ ਚੁੱਕੇ ਹੋ ਅਤੇ ਫਿਰ ਦੈਨ ਤੁਸੀਂ ਦੇਖਣ ਦੇ ਲਈ ਵੀ ਕੰਪੈਰੀਜ਼ਨ ਕਰ ਰਹੇ ਹੋ ਕਿ ਕੈਟਰੀਨਾ ਕੈਫ ਨੇ ਵਧੀਆ ਕੀਤਾ ਸੀ, ਦਿਸ਼ਾ ਪਾਟਨੀ ਨੇ ਨਹੀਂ ਕੀਤਾ, ਜਾਂ ਅਕਸ਼ੇ ਕੁਮਾਰ ਹੁਣ ਜੱਚ ਨਹੀਂ ਰਹੇ, ਜਾਂ ਬਲਾ ਬਲਾ ਬਲਾ ਬਲਾ ਬਹੁਤ ਸਾਰੀਆਂ ਚੀਜ਼ਾਂ ਜੱਚ ਨਹੀਂ ਰਹੇ ਨਹੀਂ, ਬਟ ਉਹ ਇੱਕ ਸੋਸ਼ਲ ਮੀਡੀਆ 'ਤੇ ਗੱਲ ਤੁਰ ਪਈ ਹੈ ਨਾ ਕਿ ਉਮਰ ਦਾ ਤਕਾਜ਼ਾ ਦੇਖੋ ਕੁਮਾਰ ਸਾਹਿਬ ਕਿੱਥੇ ਦਿਸ਼ਾ ਪਾਟਨੀ ਦੀ ਉਮਰ ਅਤੇ ਕਿੱਥੇ ਤੁਹਾਡੀ। ਹਾਂ ਇਹੀ ਗਾਣਾ ਰਵੀਨਾ ਟੰਡਨ ਨਾਲ ਕਰ ਲੈਂਦੇ ਕਿਉਂਕਿ ਉਹ ਫਿਲਮ ਦੇ ਵਿੱਚ ਵੀ ਹੈਗੇ ਨੇ, ਜਾਂ ਕੋਈ ਮੋਹਰਾ ਦਾ ਹੀ ਗਾਣਾ ਦੁਬਾਰਾ ਆ ਜਾਂਦਾ ਜਿਹੜੀ ਕਿ ਦੋਹਾਂ ਦੀ ਸੁਪਰ ਹਿੱਟ ਫਿਲਮ ਸੀਗੀ, ਹੋਰ ਵੀ ਸੀਗੀਆਂ। ਐਨੀਵੇਜ਼ ਅੱਜ ਧਮਾਲ 4 ਦੇ ਜਿਹੜੇ ਮੇਕਰਸ ਨੇ ਉਹ ਮੁੰਬਈ ਦੇ ਵਿੱਚ ਬਹੁਤ ਵੱਡੀ ਇੱਕ ਇਮੇਜ ਲਾਂਚ ਕਰ ਰਹੇ ਹੈਗੇ ਨੇ, ਧਮਾਲ 4 ਹਾਂਜੀ ਆ ਰਹੀ ਹੈਗੀ ਹੈ ਅਤੇ ਉਮੀਦ ਪੂਰੀ ਹੈਗੀ ਹੈ ਕਿ ਧਮਾਲ 4 ਘੱਟੋ ਘੱਟ ਐਕਸਪੈਕਟੇਸ਼ਨਸ ਦੇ ਉੱਤੇ ਉਤਰ ਸਕੇ, ਕਿਉਂਕਿ ਜਿਹੜਾ ਵੈਲਕਮ ਫਿਲਮ ਸੀਗੀ ਨਾ ਜਿਹੜਾ ਪਹਿਲਾ ਪਾਰਟ ਸੀ ਉਹਦੇ ਵਰਗੀ ਉਹ ਗੱਲ, ਔਰ ਇਸ ਇਨਫੈਕਟ ਇਹਦੇ ਟੀਜ਼ਰ ਦੇ ਵਿੱਚ ਇੱਕ ਚੀਜ਼ ਜਿਹੜੀ ਮਿਸ ਵੀ ਕੀਤੀ ਹੈ ਉਹ ਹੈਗੀ ਹੈ ਨਾਨਾ ਪਾਟੇਕਰ ਅਤੇ ਅਨਿਲ ਕਪੂਰ, ਹੁਣ ਉਹਦਾ ਜਿਹੜਾ ਇੱਕ ਰਿਪਲੇਸਮੈਂਟ ਹੈ ਉਹ ਤੁਸੀਂ ਜਿਵੇਂ ਮਰਜ਼ੀ ਅਰਸ਼ਦ ਵਾਰਸੀ ਹੋਰਾਂ ਦੇ ਨਾਲ ਜਾਂ ਜਿਵੇਂ ਮਰਜ਼ੀ ਕਰਕੇ ਦੇਖੋ, ਪਰ ਉਹ ਰਿਪਲੇਸਮੈਂਟ ਬਣੀ ਨਹੀਂ ਹੈਗੀ, ਉਹ ਗੱਲ ਬਣੀ ਨਹੀਂ ਹੈਗੀ ਉੱਥੇ ਉਸ ਲੈਵਲ ਦੇ ਉੱਤੇ। ਸੁਨੀਲ ਸ਼ੈਟੀ ਬਹੁਤ ਜ਼ਿਆਦਾ ਹਲਕੇ ਲੈਵਲ ਦੀ ਕਾਮੇਡੀ ਕਰ ਰਹੇ ਨੇ ਟ੍ਰੇਲਰ ਦੇ ਵਿੱਚ, ਔਰ ਜੈਕਲਿਨ ਫਰਨਾਂਡੇਜ਼ ਨੂੰ ਸਿਰਫ ਸ਼ੋਅ ਆਫ ਦੇ ਲਈ ਰੱਖਿਆ ਹੈ ਜੋ ਕਿ ਉਹਨਾਂ ਦੇ ਉੱਤੇ ਡਾਇਲੋਗ ਵੀ ਹੈ ਅਤੇ ਹੋਰ ਬਾਕੀ ਇਹਨਾਂ ਦਾ ਕੁਛ ਪਤਾ ਨਹੀਂ ਹੈਗਾ। ਲਾਰਾ ਦੱਤਾ ਕਿਉਂ ਹੈਗੀ ਹੈ ਜਾਂ ਬਾਕੀ ਵੀ ਜਿਹੜੇ ਐਕਟਰ ਨੇ ਸ਼੍ਰੇਆਸ ਤਾਲਪੜੇ ਤੁਸ਼ਾਰ ਕਪੂਰ ਮਜ਼ਾਕ ਹੀ ਹਰ ਕੋਈ ਆਪਣਾ ਇੱਕ ਦੂਜੇ ਦਾ ਬਣਾ ਰਿਹਾ ਹੈਗਾ। ਐਨੀਵੇਜ਼ ਇਹ ਫਿਲਮ ਜਿਹੜੀ ਹੈ ਇਹ ਤੁਸੀਂ ਦੇਖ ਸਕਦੇ ਹੋ ਜੇ ਤੁਸੀਂ ਦੇਖਣੀ ਹੋਈ ਵੈਲਕਮ ਟੂ ਜੰਗਲ, ਪਰ ਧਮਾਲ 4 ਦੀ ਗੱਲ ਕਰੀਏ ਅਤੇ ਇਹਦੇ ਟ੍ਰੇਲਰ ਦੀ ਉਡੀਕ ਹੁਣ ਹੋ ਰਹੀ ਹੈ ਐਂਡ ਲੈਟਸ ਸੀ ਕਿ ਧਮਾਲ 4 ਜਿਹੜੀ ਫਰੈਂਚਾਈਜ਼ ਹੈਗੀ ਹੈ, ਇਨਫੈਕਟ ਧਮਾਲ 4 ਦੇ ਵਿੱਚ ਇੰਦਰ ਕੁਮਾਰ ਸਾਹਿਬ ਬਣਾਉਂਦੇ ਰਹੇ ਨੇ, ਅਜੇ ਦੇਵਗਨ, ਰਿਤੇਸ਼ ਦੇਸ਼ਮੁਖ, ਅਰਸ਼ਦ ਵਾਰਸੀ, ਸੰਜੇ ਮਿਸ਼ਰਾ ਸਾਹਿਬ ਅਤੇ ਜਾਵੇਦ ਜਾਫਰੀ ਉਹ ਸਾਰੇ ਵਾਪਸ ਆਉਣਗੇ ਅਤੇ ਏਸ਼ਾ ਗੁਪਤਾ, ਸੰਜੀਦਾ ਸ਼ੇਖ ਇਹਨਾਂ ਨੂੰ ਵੀ ਕੁੜੀਆਂ ਨੂੰ ਰੋਲ ਦਿੱਤਾ ਗਿਆ। ਰਵੀ ਕਿਸ਼ਨ ਇਸ ਵਾਰ ਇਸ ਦੇ ਵਿੱਚ ਐਡ ਕੀਤੇ ਗਏ ਨੇ ਅਤੇ ਫਿਲਮ ਉਵੇਂ ਟੀ ਸੀਰੀਜ਼ ਲੈ ਕੇ ਆਊਗੀ। ਹਾਲੇ ਕੁਛ ਪਤਾ ਨਹੀਂ ਹੈਗਾ ਕਿ ਕਦੋਂ, ਪਰ ਮੋਟਾ ਮੋਟਾ ਜਿਹਾ ਇਹਨਾਂ ਨੇ ਇਹ ਗੱਲ ਕਹੀ ਸੀਗੀ ਕਿ 10 ਜੁਲਾਈ ਨੂੰ ਇਹ ਫਿਲਮ ਰਿਲੀਜ਼ ਹੋ ਜਾਣੀ ਹੈ। ਸੋ ਜੇ ਅੱਜ ਇਹਨਾਂ ਨੇ ਇੱਕ ਤਰ੍ਹਾਂ ਦਾ ਟ੍ਰੇਲਰ ਲਾਂਚ ਕਰਤਾ ਅਤੇ 10 ਜੁਲਾਈ ਨੂੰ ਫਿਲਮ ਵੀ ਆ, ਟ੍ਰੇਲਰ ਨਹੀਂ ਟੀਜ਼ਰ ਅੱਜ ਆਏਗਾ। ਐਨੀਵੇਜ਼ ਲੈਟਸ ਸੀ, ਵੇਟ ਕਰਦੇ ਹਾਂ ਜੀ। ਇੱਕ ਹੋਰ ਖਿਚੜੀ ਬਣ ਗਈ, ਖਿਚੜੀ ਕਾਹਦੀ ਬਲਕਿ ਕੋਕਟੇਲ ਬਣ ਗਈ, ਕੋਕਟੇਲ ਵੀ ਕਾਹਦੀ ਬਣੀ ਬਲਕਿ ਬਣੀ ਨਹੀਂ ਹੈਗੀ। ਸੋ ਕੋਕਟੇਲ 2 ਦੀ ਵੀ ਜਿੰਨੀ ਫਜੀਹਤ ਕਰ ਲਈ ਉਨੀ ਘੱਟ ਹੈਗੀ ਹੈ। ਵੈਸੇ ਕੋਕਟੇਲ 2 ਦੇ ਵਿੱਚ ਐਂ ਲੱਗਿਆ ਹਲੇ ਆਉਣੀ ਹੈ, 19 ਜੂਨ ਨੂੰ ਆਉਣੀ ਹੈ ਫਿਲਮ, ਲੈਟਸ ਸੀ ਕੀ ਬਣਦਾ ਇਹਦਾ। ਕ੍ਰਿਤੀ, ਰਸ਼ਮਿਕਾ ਅਤੇ ਸ਼ਾਹਿਦ ਕਪੂਰ ਦੀ ਇਹ ਫਿਲਮ, ਇਹਦਾ ਵੀ ਇੱਕ ਗਾਣਾ ਤੁਸੀਂ ਸੁਣ ਲਓ ਵੱਲਾ ਪ੍ਰੋਗਰਾਮ ਪੜਦਾ ਬੇਪੜਦਾ 'ਚ ਨਵੇਂ ਨਵੇਂ ਗਾਣੇ। ਅੱਜ ਇੱਕ ਬਹੁਤ ਇੱਕ ਗਾਣੇ ਦੀ ਮੈਂ ਉਡੀਕ ਕਰ ਰਿਹਾ, ਮੈਂ ਹਾਲੇ ਤੱਕ ਸੁਣਿਆ ਨਹੀਂ ਹੈਗਾ, ਮੈਂ ਤੁਹਾਡੇ ਨਾਲ ਹੀ ਲਾਈਵ ਸੁਣੂੰਗਾ ਉਹ ਸੌਂਗ ਕਿਹੜਾ, ਉਹ ਪੰਜਾਬੀ ਦਾ, ਅੱਗੇ ਚੱਲ ਕੇ ਦੱਸਦਾ ਉਹ ਕਿਹੜਾ, ਉਹਦੀ ਮੈਂ ਉਡੀਕ ਕਰ ਰਿਹਾ, ਅੱਜ ਹੀ ਰਿਲੀਜ਼ ਹੋਇਆ, ਤੱਤਾ ਤੱਤਾ ਗਰਮ ਗਰਮ ਤੁਹਾਨੂੰ

ਇੱਕ ਅੱਜ ਟੀਜ਼ਰ ਰਿਲੀਜ਼ ਹੋਇਆ, ਅੱਜ ਨਹੀਂ ਮੇਰੇ ਖਿਆਲ ਨਾਲ 2 ਦਿਨ ਪਹਿਲਾਂ ਹੋਇਆ, ਔਰ ਉਹ ਐਲਫਾ ਦਾ ਜਿਹਦੇ 'ਚ ਸ਼ਰਫਰੀ ਵਾਗ ਅਤੇ ਬੋਬੀ ਦਿਓਲ ਨੇ ਅਤੇ ਆਲੀਆ ਭੱਟ ਨੇ, ਹੁਣ ਆਲੀਆ ਭੱਟ ਉਹਦੇ 'ਚ ਐਲਫਾ ਹੈਗੇ ਨੇ ਅਤੇ ਉਹਦਾ ਕਾਫੀ ਪ੍ਰੋਮਿਸਿੰਗ ਲੱਗਿਆ ਹੈਗਾ। ਲੈਟਸ ਸੀ ਉਹ ਕਿਵੇਂ ਦੀ ਜਾਂਦੀ ਹੈਗੀ ਹੈ ਫਿਲਮ। ਅਤੇ ਇਸ ਸਾਲ ਜਿਹੜੀਆਂ ਫਿਲਮਾਂ ਰਿਲੀਜ਼ ਹੋਣੀਆਂ ਨੇ ਉਹਨਾਂ ਦੀ ਵੀ ਜ਼ਿਕਰ ਕਰਦੇ ਹੋਏ ਚੱਲੀਏ ਕਿ ਜਿਹੜੀਆਂ ਇਸ ਸਾਲ 2026 ਦੇ ਵਿੱਚ ਰਿਲੀਜ਼ ਹੋਣਗੀਆਂ। ਵੈਸੇ ਬਹੁਤ ਸਾਰੀਆਂ ਫਿਲਮਾਂ ਤੋਂ ਉਮੀਦ ਹੈਗੀ ਹੈ, ਕੋਕੇਨ ਤੋਂ, ਵਿਰਾਟ ਤੋਂ, ਰਨ ਤੋਂ, ਐਨੀਮਲ ਪਾਰਕ 2 ਤੋਂ, ਚੈਪਟਰ 2 ਤੋਂ, ਇੱਕ ਈਗਲ ਆਉਣੀ ਹੈ, ਇੱਕ ਬੇਧੜਕ ਆਉਣੀ ਹੈ ਜਿਹੜੇ ਕਿਲ ਫਿਲਮ ਵਾਲਾ ਸੀਗਾ, ਅਤੇ ਗੁਲਗੁੱਲੇ, ਬਕਵਾਲੀ, ਇਹ ਪਤਾ ਨਹੀਂ ਕਿਹੜੀ ਹੈ, ਤਾਂ ਮੇਰੇ ਕੋਲ ਪੋਸਟਰ ਆਇਆ ਸੀਗਾ, ਮੈਂ ਉਹ ਪੜ੍ਹ ਕੇ ਦੱਸਤਾ, ਅਤੇ ਇੱਕ ਹੀਰੋ ਹੀਰੋਇਨ, ਦਿਸ ਇਜ਼ ਸਮਥਿੰਗ ਆਈ ਵੁੱਡ ਲਵ ਟੂ ਸੀ। ਅਤੇ ਇਹ ਸਾਰੀਆਂ ਫਿਲਮਾਂ ਦਾ ਕੈਲੰਡਰ ਅੱਗੇ ਚੱਲ ਕੇ ਤੁਹਾਡੇ ਨਾਲ ਸ਼ੇਅਰ ਕਰਦੇ, ਪਰ ਇੱਕ ਡਿਸਪਿਊਟ ਜਿਹੜਾ ਚੱਲ ਰਿਹਾ ਸੀਗਾ ਇੰਡਸਟਰੀ ਦੇ ਵਿੱਚ, ਜਿਹਦੇ 'ਤੇ ਐਮੀ ਵਿਰਕ ਦੀਆਂ ਰੀਲਾਂ ਵੀ ਅੱਜ ਕੱਲ੍ਹ ਚੱਲ ਰਹੀਆਂ ਹੋਣਗੀਆਂ ਕਿ ਐਵੇਂ ਨਹੀਂ ਰਣਵੀਰ ਭਾਅ ਜੀ ਆਪਾਂ ਕੁਝ ਦੇਣਾ ਹੈਗਾ, ਧੇਲਾ ਨਹੀਂ ਦੇਣਾ ਇਹਨਾਂ ਨੂੰ, ਉਹ ਸੀਗਾ ਡੌਨ 3 ਦੇ ਵਿੱਚੋਂ ਰਣਵੀਰ ਸਿੰਘ ਦਾ ਐਗਜ਼ਿਟ, ਔਰ ਫਿਰ ਉਸ ਤੋਂ ਬਾਅਦ ਉਹਨਾਂ ਦਾ ਸਟੈਂਡ ਲੈਣਾ, ਅਤੇ ਫਿਰ ਬਾਅਦ ਦੇ ਵਿੱਚ ਫਰਹਾਨ ਅਖਤਰ ਦਾ ਇਹ ਕਹਿਣਾ ਕਿ ਐਵੇਂ ਕਿਵੇਂ ਫਿਲਮ ਛੱਡ ਸਕਦੇ ਹੈਗੇ ਨੇ ਵਿੱਚ ਹੀ, ਅਤੇ ਬਾਅਦ ਦੇ ਵਿੱਚ ਫਾਈਸ ਦਾ, ਯਾਨੀ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲੋਈਜ਼, ਜਿਨ੍ਹਾਂ ਨੇ ਇਹ ਡਿਸੀਜਨ ਲੈ ਲਿਆ ਕਿ ਰਣਵੀਰ ਸਿੰਘ ਨੂੰ ਕਿਸੇ ਵੀ ਫਿਲਮ ਦੇ ਵਿੱਚ ਲੈਣਾ ਨਹੀਂ ਹੈਗਾ, ਅਸੀਂ ਕਾਸਟ ਨਹੀਂ ਕਰਨਾ, ਅਤੇ ਬਹੁਤ ਵੱਡਾ ਇੱਕ ਪੰਗਾ ਹੀ ਪੈ ਗਿਆ ਸੀਗਾ। ਹੁਣ ਫਵਾਈਸ ਦੇ ਜਿਹੜੇ ਚੀਫ ਐਡਵਾਈਜ਼ਰ ਹੈਗੇ ਨੇ ਅਸ਼ੋਕ ਪੰਡਿਤ, ਉਹਨਾਂ ਨੇ ਇਹ ਇਨਫੋਰਮੇਸ਼ਨ ਦਿੱਤੀ ਹੈ ਸੋਸ਼ਲ ਮੀਡੀਆ 'ਤੇ ਕਿ ਆਮਿਰ ਖਾਨ ਵਿੱਚ ਪਏ ਨੇ ਰਣਵੀਰ ਸਿੰਘ, ਅਤੇ ਜਿਹੜੇ ਫਿਲਮ ਦੇ ਪ੍ਰੋਡਿਊਸਰ ਸੀਗੇ, ਕੀ ਨਾਮ ਸੀ ਉਹਨਾਂ ਦਾ, ਫਰਹਾਨ ਅਖਤਰ, ਦੋਹਾਂ ਦੇ ਦਰਮਿਆਨ ਪਏ ਨੇ 45 ਕਰੋੜ ਰੁਪਏ ਦਾ ਡਿਸਪਿਊਟ ਸੀਗਾ। ਕਹਿੰਦੇ ਨੇ ਪ੍ਰੀ ਪ੍ਰੋਡਕਸ਼ਨ ਦੇ ਉੱਤੇ ਕੋਸਟ ਆ ਗਈ, ਹੋਰ ਖਰਚੇ ਖੁਰਚੇ ਆ ਗਏ, ਉਹ ਸਾਰੇ ਰਣਵੀਰ ਸਿੰਘ ਨੂੰ ਦੇਣੇ ਚਾਹੀਦੇ ਨੇ, ਅਤੇ ਫਿਲਮ ਦੀ ਪ੍ਰੈਪਰੇਸ਼ਨ ਦੇ ਉੱਤੇ ਇੰਨਾ ਖਰਚਾ ਆ ਗਿਆ, ਰਣਵੀਰ ਸਿੰਘ ਨੇ ਮਨਾ ਕਰਤਾ ਕਿ ਇੰਨਾ ਨਹੀਂ ਦੇਣਾ ਹੈਗਾ। ਸੋ ਹੁਣ ਆਮਿਰ ਖਾਨ ਵਿੱਚ ਪਏ ਨੇ, ਦੇਖੋ ਕਿ ਪੈਸੇ ਦੇ ਕੇ ਮਨਾਉਂਦੇ ਨੇ ਜਾਂ ਰਣਵੀਰ ਸਿੰਘ ਤੋਂ ਫਿਲਮ ਕਰਵਾਉਂਦੇ ਨੇ ਜਾਂ ਕੀ ਹੁੰਦਾ ਹੈਗਾ। ਅਸ਼ੋਕ ਪੰਡਿਤ ਨੇ ਇਹ ਗੱਲ ਵੀ ਕਹੀ ਹੈ ਕਿ ਹਾਲੇ ਹੋਰ ਕਿਸੇ ਵੀ ਜਿਹੜੇ ਕੋਈ ਚੌਥਾ ਕੋਈ ਬੰਦਾ ਉਹ ਇਸ ਕਨਵਰਸੇਸ਼ਨ ਦੇ ਵਿੱਚ ਨਾ ਐਡ ਕੀਤਾ ਨਾ ਆਏਗਾ। ਹੋ ਸਕਦਾ ਡਾਇਰੈਕਟ ਜਿਹੜੀ ਐਕਸਲ ਕੰਪਨੀ ਹੈ ਉਹਨਾਂ ਦੇ ਨਾਲ ਇਹ ਵਿਵਾਦ ਜਿਹੜਾ ਸੈਟਲ ਕਰ ਦਿੱਤਾ ਜਾਵੇ। ਆਹ ਗਾਣਾ ਮੈਂ ਨੋਟ ਕਰ ਰਿਹਾ, ਵੱਲਾ ਜਿਹੜਾ ਗਾਣਾ ਹੈਗਾ ਕੋਕਟੇਲ ਦਾ, ਇਹ ਹਾਰਡੀ ਸੰਧੂ ਨੇ ਗਾਇਆ ਹੈ ਨਾ। ਚਲੋ ਇੱਕ ਬ੍ਰੇਕ ਲੈਂਦੇ ਹਾਂ, ਆਪਾਂ ਬ੍ਰੇਕ ਤੋਂ ਬਾਅਦ ਆਵਾਂਗੇ ਅਤੇ ਪਰਦਾ ਬੇਪਰਦਾ ਦੇ ਵਿੱਚ ਪੰਜਾਬੀ ਫਿਲਮਾਂ ਦੀ ਵੀ ਗੱਲ ਕਰਨੀ ਹੈ, ਪੰਜਾਬੀ ਗਾਣੇ ਵੀ ਚਲਾਉਣੇ ਹੈ, ਅਤੇ ਹਾਲੀਵੁੱਡ ਦੀ ਵੀ ਗੱਲ ਕਰਨੀ ਹੈ, ਅਤੇ ਕੈਲੰਡਰ ਵੀ ਸਾਡੇ ਕੋਲ ਹਲੇ ਬਚਿਆ ਪਿਆ ਹੈਗਾ। ਆਹ ਗਾਣਾ ਸੁਣ ਜਾਓ ਤੁਸੀਂ, ਹਿਮੇਸ਼ ਰੇਸ਼ਮੀਆਂ ਦਾ ਪਿਛਲੇ ਦਿਨਾਂ ਦੇ ਵਿੱਚ ਰਿਲੀਜ਼ ਹੋਇਆ ਸੀਗਾ ਔਰ ਜਿਹਦੀ ਕਾਫੀ ਚਰਚਾ ਹੋਈ ਸੀ ਕਿਉਂਕਿ ਇਹਦੇ 'ਚ ਮਾਨੁਸ਼ੀ ਛਿੱਲੜ ਵੀ ਸੀ। ਬ੍ਰੇਕ ਤੋਂ ਬਾਅਦ ਫਿਰ ਆਉਂਦੇ ਹਾਂ।

0: ਜਾਂਦੀ ਹੋ?
1: ਹਾਂਜੀ 1674।
2: ਲਓ ਜੀ ਤੁਹਾਡੀ ਨਜ਼ਰ ਹੈ। ਬੋਲਾ
3: ਓਏ ਭੋਲੇ ਓਏ ਦੀ ਜ਼ਬਰਦਸਤ ਕਾਮਯਾਬੀ ਤੋਂ ਬਾਅਦ ਗੀਤ MP3 ਤੇ ਜਗਜੀਤ ਸੰਧੂ ਫਿਲਮਸ ਲੈ ਆਏ ਨੇ ਹਾਸੇ ਮਸਤੀ ਤੇ ਇਮੋਸ਼ਨ ਨਾਲ ਭਰਪੂਰ ਫਿਲਮ।
4: ਭੋਲੇ ਨੇ ਕਸੂਤੇ ਬਸੂਤੇ
3: ਓਏ ਭੋਲੇ ਓਏ 2 ਕਾਮੇਡੀ ਡਰਾਮਾ ਤੇ ਐਂਟਰਟੇਨਮੈਂਟ ਦਾ ਪੂਰਾ ਤੜਕਾ 12 ਜੂਨ ਨੂੰ ਪੂਰੀ ਫੈਮਿਲੀ ਦੇ ਨਾਲ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਦੇਖਣਾ ਨਾ ਭੁੱਲਿਓ। ਓਏ ਭੋਲੇ ਓਏ 2
5: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
6: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
5: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
6: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।
3: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
7: ਜੋ ਹੁਕਮ ਮੇਰੀ ਸਰਕਾਰ।
3: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
7: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ।
3: ਯਾਨੀ ਹੁਣ 22-ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
7: ਆਹੋ ਜੀ ਆਹੋ।

ਮੈਂ ਵੀਡੀਓ ਦੁਬਾਰਾ ਦੇਖੂੰਗਾ, ਮੈਨੂੰ ਵੀਡੀਓ ਨਹੀਂ ਸਮਝ ਆਈ ਕਿਉਂਕਿ ਇਹਦੇ 'ਚ ਕੈਮੀਓ ਵੀ ਹੈਗਾ ਅਮਰਿੰਦਰ ਗਿੱਲ ਸਾਹਿਬ ਦਾ, ਆਪਣੇ ਪੁੱਤਰਾਂ ਨੂੰ ਚੇਅਰਸ ਕਰ ਰਹੇ ਹੈਗੇ ਨੇ, ਅਤੇ ਵੀਡੀਓ ਨਹੀਂ ਮੈਨੂੰ ਸਮਝ ਆਈ ਬਟ ਗਾਣਾ ਵਧੀਆ ਡੈਫੀਨੇਟਲੀ ਮੈਨੂੰ ਲੱਗਿਆ ਸੀਗਾ ਬ੍ਰੈਥਲੈਸ ਤੋਂ, ਜਿਵੇਂ ਸ਼ੰਕਰ ਮਹਾਦੇਵਨ ਦਾ ਇੱਕ ਭੁਲੇਖਾ, ਉਹਨਾਂ ਦਾ ਬ੍ਰੈਥਲੈਸ ਬੜਾ ਪਾਪੂਲਰ ਹੋਇਆ ਸੀ ਨਾ ਕਿ ਇੱਕੋ ਹੀ ਸਾਹ ਦੇ ਵਿੱਚ ਹੋਊਗਾ, ਪਰ ਇਹਦੇ 'ਚ ਸਾਹਾਂ ਦੀ ਗੱਲ ਸੀ, ਬਟ ਅਦਰ ਦੈਨ ਦੈਟ ਵੀ ਇਹਦੇ 'ਚ ਮਿਊਜ਼ਿਕ ਦੇ ਲਈ ਗੈਪ ਨਹੀਂ ਦਿੱਤਾ ਇਹਨਾਂ ਨੇ, ਕੰਟੀਨਿਊ ਲਿਰਿਕਸ ਸੀਗੇ ਇਹ, ਕੰਟੀਨਿਊ ਉਹ ਦੋਨੋਂ ਮੁੰਡੇ ਗਾ ਰਹੇ ਹੈਗੇ ਨੇ, ਜਦੋਂ ਇੱਕ ਬੰਦੇ ਦਾ ਦੂਜਾ ਸਾਹ ਬਣ ਜਾਂਦਾ ਤਾਂ ਫਿਰ ਵਧੀਆ ਚੱਲਦਾ ਹੈਗਾ। ਖੈਰ ਬ੍ਰੈਥਲੈਸ ਗੁੱਡ ਹੈ ਭਾਈ, ਆਪਾਂ ਲੱਗ ਸਕਦੇ ਹਾਂ ਲੂਪ ਦੇ ਵਿੱਚ। ਪੰਜਾਬੀ ਫਿਲਮਾਂ ਦੀ ਗੱਲ ਕਰ ਲਈਏ, ਕੈਰੀ ਔਨ ਜੱਟਾ ਭਾਗ 4 ਆ ਰਿਹਾ ਹੈਗਾ, ਔਰ ਹੁਣ ਤੱਕ ਤਾਂ ਪੰਜਾਬੀ ਦੇ ਵਿੱਚ ਸਭ ਤੋਂ ਸਕਸੈਸਫੁਲ ਫਰੈਂਚਾਈਜ਼ ਇਹੀ ਮੰਨੀ ਜਾ ਸਕਦੀ ਹੈ। ਹਰ ਵਾਰ ਆਉਂਦੀ ਹੈ ਫਿਲਮ, ਪਹਿਲੇ ਪਾਰਟ ਜਿੰਨੀ ਨਹੀਂ ਘੈਂਟ ਹੁੰਦੀ ਹੈਗੀ, ਪਰ ਹਾਂ ਕਮਾਈ ਕਮੂਈ ਕਰਕੇ ਇਹ ਚਲੇ ਜਾਂਦੇ ਨੇ। ਗਿੱਪੀ ਗਰੇਵਾਲ, ਸਰਗੁਣ ਮਹਿਤਾ, ਕਰਮਜੀਤ ਅਨਮੋਲ, ਗੁਰਪ੍ਰੀਤ ਘੁੱਗੀ, ਬਿੰਨੂ ਢਿੱਲੋਂ, ਬੀ ਐਨ ਸ਼ਰਮਾ ਅਤੇ ਜਸਵਿੰਦਰ ਭੁੱਲਾ ਦਾ AI ਕਿਰਦਾਰ ਵੀ ਹੈਗਾ, ਅਤੇ ਉਹਨਾਂ ਦਾ ਬੇਟਾ ਪੁਖਰਾਜ ਵੀ ਹੈਗਾ, ਅਤੇ ਨਾਲ ਸਵਿਤਾਜ ਵੀ ਹੈਗੀ ਹੈ। ਸੋ ਇਹ ਸਾਰੀ ਜਿਹੜੀ ਫਿਲਮ ਹੈਗੀ ਇਹਦੇ 'ਚ ਡਿਫਰੈਂਟ ਲੱਗ ਰਹੀ ਹੈ ਹੁਣ ਤੱਕ ਦੀਆਂ ਫਿਲਮਾਂ ਦੇ ਨਾਲੋਂ। ਹੋਪਫੁਲੀ ਇਹ ਵਧੀਆ ਫਿਲਮ ਕਮਾਈ ਕਰਕੇ ਜਾਵੇ, ਔਰ ਆਉਣ ਵਾਲੇ ਦਿਨਾਂ 'ਚ ਆਸਟ੍ਰੇਲੀਆ ਦੇ ਵਿੱਚ ਵੀ ਇਹਨਾਂ ਦੀ ਟੀਮ ਆ ਰਹੀ ਹੈਗੀ ਹੈ, ਆਸਟ੍ਰੇਲੀਆ ਦੇ ਵਿੱਚ ਟੀਮ ਨੇ ਆ ਕੇ ਪ੍ਰਮੋਸ਼ਨ ਕਰਨੀ ਹੈ। ਦੇਖਦੇ ਹਾਂ ਜੇ ਮੌਕਾ ਲੱਗਦਾ ਤਾਂ ਮਿਲ ਕੇ ਗੱਲ ਕਰਾਂਗੇ। ਕੈਰੀ ਔਨ ਜੱਟਾ ਦਾ ਟਾਈਟਲ ਸੌਂਗ ਤੁਸੀਂ ਸੁਣ ਲਓ, ਫਿਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਹੋਰ ਵੀ ਗੱਲਾਂ ਨੇ, ਦੇਖਾਂ ਕਿੰਨਾ ਕੁ ਟਾਈਮ ਹੈਗਾ ਹੈਗਾ ਹਲੇ ਟਾਈਮ ਕਰ ਸਕਦੇ ਹਾਂ, ਇੱਕ ਇੰਟਰਵਿਊ ਵੀ ਚਲਾਉਣੀ ਹੈ ਨਾ ਫਿਰ ਤੁਹਾਡੇ ਤੱਕ।

ਕੱਲ ਹੀ ਸਵਿਤਾਜ ਕਹਿਤਾ ਮੈਂ ਇਹਦੇ ਚ ਕੁੜੀ ਵੀ ਹੈ ਜਿਹੜੀ ਯਾਰ ਜਾਲੀ ਡਿਗਰੀ ਫਰ ਸਮਥਿੰਗ ਸਮਥਿੰਗ ਇੱਕ ਉਹਦੇ ਤੋਂ ਪਾਪੂਲਰ ਹੋਈ ਸੀਗੀ ਜੈਸਮੀਨ ਜੈਸਮੀਨ ਬਾਜਵਾ ਉਹ ਵੀ ਹੈਗੀ ਹੈ ਅਤੇ ਗਾਣਾ ਦੇਖ ਕੇ ਪਤਾ ਲੱਗਦਾ ਵੀ ਕਿੱਡੀ ਗੇੜਾ ਅੱਛਾ ਗਿੱਪੀ ਗਰੇਵਾਲ ਦਾ ਪ੍ਰਜੰਦ ਵੀ ਹੈ ਅਤੇ ਹੁਣ ਕੁਛ ਕੁ ਪੰਜਾਬੀ ਗਾਣੇ ਜਿਹੜੇ ਲੇਟੈਸਟ ਆਏ ਹੈਗੇ ਨੇ ਉਹ ਵੀ ਤੁਹਾਨੂੰ ਛੱਡਦੇ ਹੋਏ ਚੱਲੀ ਹੈ ਜੀ ਅਤੇ ਫਿਰ ਤੁਹਾਨੂੰ ਇੱਕ ਇਮਤਿਆਜ਼ ਅਲੀ ਹੋਰਾਂ ਦੀ ਇੱਕ ਇੰਟਰਵਿਊ ਵੀ ਸੁਣਾਉਣੀ ਹੈਗੀ ਹੈ ਬੈਕ ਟੂ ਬੈਕ ਕੁਛ ਲੇਟੈਸਟ ਗਾਣੇ ਵੀ ਤੁਹਾਡੇ ਤੱਕ ਛੱਡ ਕੇ ਜਾਂਦੇ ਹਾਂ ਪਹਿਲਾਂ ਸੁਨੰਦਾ ਸ਼ਰਮਾ ਦਾ ਗਾਣਾ ਸੁਣ ਲਓ ਜੋਗੀ

ਇੱਕ ਦੋ ਗਾਣੇ ਹੋਰ ਆਏ ਨੇ, ਇੱਕ ਤਾਂ ਅਰਜਨ ਢਿੱਲੋਂ ਦਾ ਆਇਆ, ਪਹਿਲਾਂ ਉਹੀ ਤੁਹਾਨੂੰ ਲਾਈਨ ਅਪ ਕਰਦੇ ਹਾਂ, ਤੇ ਫੇਰ ਦੂਰ ਦੇਸ਼ ਕੋਈ ਕੁੜੀ ਕਾਕੇ ਦਾ ਉਹ ਗਾਣਾ ਵੀ ਹੈਗਾ, ਉਹ ਵੀ ਤੁਹਾਨੂੰ ਸੁਣਾਉਂਦੇ ਹਾਂ। ਪਹਿਲਾਂ ਅਰਜਨ ਢਿੱਲੋਂ ਤੇ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

0: ਰੇਡੀਓ ਹਾਂਜੀ 1674 ਮੈਂ ਦੋਸਤੋ ਅੱਜ ਆਪਾਂ ਮੈਲਬਨ ਇਸ ਟਾਈਮ ਡੌਕਲੈਂਡ ਖੜ੍ਹੇ ਹਾਂ। ਅੱਜ ਸਾਡੇ ਕੋਲ ਮਹਿਮਾਨ ਆਏ ਨੇ ਬੜੀ ਦੂਰੋਂ ਚੱਲ ਕੇ, ਫਿਲਮ ਦੀ ਪ੍ਰਮੋਸ਼ਨ ਚੱਲ ਰਹੀ ਹੈ ਇਸ ਟਾਈਮ ਦੇ ਉੱਤੇ। ਸੋ 40 ਦਿਨ ਦੀ ਪ੍ਰਮੋਸ਼ਨ ਦੇ ਸਿਲਸਿਲੇ ਦੇ ਵਿੱਚ ਦੁਨੀਆ ਭਰ ਦੇ ਵਿੱਚ ਘੁੰਮ ਫਿਰ ਕੇ ਇਸ ਟਾਈਮ ਦੇ ਉੱਤੇ ਪ੍ਰਮੋਸ਼ਨ ਕੀਤੀ ਜਾ ਰਹੀ ਆ। 40 ਦਿਨ ਇੱਕ ਨੋਵਲ ਆ ਜਿਹੜਾ ਕਿ ਧੜਾ ਧੜ ਵਿਕਿਆ, ਪੰਜਾਬੀਆਂ ਨੇ ਰੱਜ ਕੇ ਪ੍ਰਵਾਨ ਕੀਤਾ। ਸੋ ਉਸ ਨੋਵਲ ਦੇ ਕਰਤਾ ਧਰਤਾ ਰਚੇਤਾ ਜਿਹਦੇ ਉੱਤੇ ਕਿ ਫਿਲਮ ਬਣੀ ਆ, ਜਿਹੜੇ ਨਾਵਲ ਦੇ ਉੱਤੇ, ਉਹਦੇ ਲੇਖਕ ਸਾਡੇ ਨਾਲ ਨੇ ਗੁਰਪ੍ਰੀਤ ਧੁੱਗਾ ਜੀ, ਡਾਕਟਰ ਗੁਰਪ੍ਰੀਤ ਧੁੱਗਾ ਜੀ, ਕਿਉਂਕਿ ਪੇਸ਼ੇ ਤੋਂ ਇਹ ਡਾਕਟਰ ਨੇ ਅਤੇ ਹੁਣ ਇਸ ਟਾਈਮ ਇਕੱਲੇ ਰਾਈਟਰ ਹੀ ਨਹੀਂ ਰਹੇ, ਉਸ ਤੋਂ ਇਲਾਵਾ ਬਹੁਤ ਕੁਛ ਹੋ ਗਏ ਨੇ, ਸਕ੍ਰਿਪਟ ਰਾਈਟਰ, ਡਾਇਲੋਗ, ਅਤੇ ਮੈਨੂੰ ਲੱਗਦਾ ਹੌਲੀ ਹੌਲੀ ਭਾਈ ਨੇ ਡਾਇਰੈਕਸ਼ਨ ਚ ਲੈਣਾ। ਭਾਈ ਜੀ ਇਹਨੂੰ ਮੈਲਬਨ ਵਿੱਚ ਪਹਿਲਾਂ।
1: ਥੈਂਕ ਯੂ ਭਾਈ ਜੀ, ਤੁਹਾਡਾ, ਹਾਂਜੀ ਸੁਣਨ ਵਾਲੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ। ਇੰਨੀ ਖੂਬਸੂਰਤ ਜਗ੍ਹਾ, ਮੇਰੇ ਖਿਆਲ ਪਹਿਲੀ ਵਾਰ ਆਪਣਾ, ਇੰਨੇ ਦਿਨ ਹੋ ਗਿਆ ਰੋਜ਼ ਲਗਾਤਾਰ ਮਲਟੀਪਲ ਪੋਡਕਾਸਟ ਇੰਟਰਵਿਊ, ਪਰ ਸਭ ਤੋਂ ਸੋਹਣੀ ਲੋਕੇਸ਼ਨ ਆ ਮੈਲਬੋਰਨ ਦੀ ਹੈ ਜੀ।
0: ਮੈਨੂੰ ਤੁਹਾਨੂੰ ਲੱਗਦਾ ਨਹੀਂ ਵੀ ਕਈ ਚੀਜ਼ਾਂ ਜਿਹੜੀਆਂ ਐਕਸੀਡੈਂਟਲੀ ਹੋ ਜਾਂਦੀਆਂ, ਜਿੱਦਾਂ ਆਪਾਂ ਹੁਣ ਤੁਰੇ ਫਿਰਦੇ, ਇਸ ਟਾਈਮ ਸਾਨੂੰ ਲੱਗਾ ਵੀ ਆਹ ਠੀਕ ਲੱਗ ਰਿਹਾ
1: ਜੀ,
0: ਅਤੇ ਆਪਾਂ ਇੱਥੇ ਕੁਛ ਕਰ ਸਕਦੇ ਹਾਂ।
1: ਬਿਲਕੁਲ।
0: ਅਤੇ ਜਿਹੜੀਆਂ ਐਕਸੀਡੈਂਟਲ ਕਈ ਚੀਜ਼ਾਂ ਜਿਹੜੀਆਂ ਅਚਾਨਚੱਕ ਹੋ ਜਾਂਦੀਆਂ, ਉਹ ਜ਼ਿਆਦਾ ਵਧੀਆ ਹੁੰਦੀਆਂ।
1: ਬਹੁਤ ਵਧੀਆ ਹੁੰਦੀਆਂ ਜੀ, ਕਈ ਵਾਰ ਸਾਡੀ ਜਿਹੜੀ ਆਪਣੀ ਪਲੈਨਿੰਗ ਹੁੰਦੀ ਹੈ ਉਹ ਕਈ ਵਾਰ ਇੰਨੀ ਵਧੀਆ ਨਹੀਂ ਰਹਿੰਦੀ, ਜਿਹੜੀ ਪਰਮਾਤਮਾ ਦੀ ਪਲੈਨਿੰਗ ਹੈ ਉਹ ਸਾਡੇ ਤੋਂ ਹਮੇਸ਼ਾ ਵਧੀਆ ਹੁੰਦੀ ਹੈ।
0: ਅਤੇ ਆਪਣਾ ਨੋਵਲ ਵੀ ਕੁਛ ਇਸੇ ਤਰ੍ਹਾਂ ਦਾ ਹੀ ਹੈ, ਕੁਦਰਤ

0: ਦੇ ਆਲੇ ਦੁਆਲੇ ਘੁੰਮਦਾ ਵਾ, ਨੇਚਰ ਦੇ ਆਲੇ ਦੁਆਲੇ, ਫਿਰ ਬੰਦੇ ਦੇ ਸੁਭਾਅ ਦੇ, ਉਹਦੇ ਦੁੱਖਾਂ ਦੇ, ਸੁੱਖਾਂ ਦੇ, ਖੁਸ਼ੀਆਂ ਦੇ, ਉਹੀ ਸਾਰਾ ਕੁਛ. ਅਤੇ ਕਿਤੇ ਨਾ ਕਿਤੇ ਜਾ ਕੇ ਤਾਂ ਉਹ ਸਾਰਾ ਆਪਣੇ ਆਪ ਹੀ ਤੁਹਾਨੂੰ ਲੱਗਦਾ ਨਹੀਂ ਵੀ ਤੁਹਾਡਾ ਟੂਰ ਦਾ ਜਦੋਂ ਤੁਸੀਂ ਸੋਚਦੇ ਹੋ ਅਤੇ ਉਹ ਸਾਰੀਆਂ ਚੀਜ਼ਾਂ ਆਪੇ ਕਿਤੇ ਨਾ ਕਿਤੇ ਕਲੱਬ ਹੋਈ ਜਾ ਰਹੀਆਂ ਨੇ.
1: ਹਾਂਜੀ, ਕਈ ਵਾਰ ਸਾਨੂੰ ਕਈ ਵਾਰ ਲੱਗਦਾ ਹੁੰਦਾ ਕਿ ਕੁਛ ਚੀਜ਼ਾਂ ਸਾਡੇ ਜੋ ਪਲੈਨਿੰਗ ਦੇ ਮੁਤਾਬਕ ਨਹੀਂ ਹੁੰਦੀਆਂ, ਪਰ ਇਵੈਂਚੁਅਲੀ ਜੋ ਦੇਖੋ ਉਹ ਰਿਜ਼ਲਟ ਬਹੁਤ ਵਧੀਆ ਹੁੰਦੇ ਆ. ਉਹ ਜਿੱਦਾਂ ਨਾਵਲ ਵਿੱਚ ਵੀ ਲਾਈਨ ਹੈ ਵੀ ਕੁਝ ਵੀ ਅਚਾਨਕ ਨਹੀਂ ਹੁੰਦਾ, ਸਾਨੂੰ ਸਮਝਣ ਵਿੱਚ ਹੀ ਦੇਰ ਹੁੰਦੀ ਹੈ. ਕਈ ਵਾਰ ਸਾਨੂੰ ਬਾਅਦ 'ਚ ਪਤਾ ਲੱਗਦਾ ਵੀ ਐਕਚੁਅਲੀ ਉਹ ਠੀਕ ਸੀ. ਸੋ ਤਦੀ ਜਿਹੜਾ ਸਾਡੇ ਇੰਨਾ ਭਾਣਾ ਰਜ਼ਾ ਉਹਦੇ 'ਚ ਰਹਿਣ ਨੂੰ ਇੰਨਾ ਵੱਡੀ ਮਹੱਤਤਾ ਦਿੱਤੀ ਜਾਂਦੀ. ਇਸੇ ਕਰਕੇ ਜੇ ਆਪਾਂ ਫਲੋ 'ਚ ਚੱਲਦੇ ਹਾਂ, ਜਿਹੜਾ ਯੂਨੀਵਰਸ ਦਾ ਵਿਧੀ ਵਿਧਾਨ ਜਿਹੜਾ ਚੱਲ ਰਿਹਾ ਉਹਨੂੰ ਆਪਾਂ ਸਰੈਂਡਰ ਕਰ ਦਈਏ, ਅਸੀਂ ਆਪ ਵੀ ਸੌਖੇ ਰਹਿੰਦੇ, ਜ਼ਿੰਦਗੀ ਬੜੀ ਵਧੀਆ ਬਤੀਤ ਹੁੰਦੀ ਹੈ.
0: ਭਾਈ ਵੈਸੇ ਕਦੀ ਸੋਚਿਆ ਸੀ ਵਿਧੀ ਵਿਧਾਨ ਦੀ ਗੱਲ ਚੱਲੀ ਹੈ ਅਤੇ ਕਦੀ ਸੋਚਿਆ ਸੀ ਤੁਸੀਂ ਕਿ ਇਹ ਸਫ਼ਰ ਇੰਨਾ ਵੱਡਾ ਜਾਊਗਾ, ਇੰਨਾ ਵਿਸ਼ਾਲ ਹੋ ਜਾਊਗਾ, ਵੱਡੇ ਸਿਨੇਮੇ ਤੱਕ, ਵੱਡੇ ਪਰਦੇ ਤੱਕ ਇਹ ਪਹੁੰਚੂਗਾ ਅਤੇ ਇੱਕ ਦਿਨ ਇੱਥੇ ਆਸਟ੍ਰੇਲੀਆ ਆਪਾਂ ਖੜ੍ਹੇ ਮੈਲਬਰਨ ਦੇ ਵਿੱਚ ਇਹਦੇ ਬਾਰੇ ਗੱਲ ਕਰ ਰਹੇ ਹੋਵਾਂਗੇ?
1: ਕਦੇ ਨਹੀਂ ਭਾਜੀ. ਮੈਂ ਕਈ ਵਾਰ ਸੋਚਦਾ ਨਾ ਵੀ ਆਮ ਇੱਕ ਗੋਰੇ ਕਹਿੰਦੇ ਨਾ ਡ੍ਰੀਮਸ ਕਮ ਟਰੂ, ਉਹ ਡ੍ਰੀਮਸ ਤਾਂ ਇੰਨੇ ਕਦੇ ਡ੍ਰੀਮਸ ਵੀ ਨਹੀਂ ਸੀ ਲੈ. ਨਹੀਂ ਭਾਈ, ਸੋਚਿਆ ਨਹੀਂ ਸੀ. 3 ਕੁ ਸਾਲ ਪਹਿਲਾਂ ਤਾਂ ਇਹ ਵੀ ਨਹੀਂ ਸੀ ਕਿ ਮੈਂ ਲੇਖਕ ਬਣਨਾ ਜਾਂ ਕਿਤਾਬ ਛਪਣੀ ਆ. ਇੰਨਾ ਜ਼ਰੂਰ ਸੀ ਜੇ ਕਦੀ ਕਿਤਾਬ ਲਿਖਣੀ ਆ ਅਤੇ ਇੱਦਾਂ ਦੀ ਹੋਵੇ ਕਿ ਆਪ ਨੂੰ ਥੋੜ੍ਹਾ ਚੰਗਾ ਲੱਗੇ ਵੀ ਜੇ ਕੰਮ ਕੀਤਾ ਅਤੇ ਉਹਦੇ 'ਚ ਮਾਣ ਮਹਿਸੂਸ ਹੋਵੇ, ਇੱਦਾਂ ਨਹੀਂ ਵੀ ਆਹ ਕੀ ਹੋ ਗਿਆ. ਪਰ ਇੰਨਾ ਪਿਆਰ ਮਿਲਣਾ, ਇੰਨੀ ਕਿਤਾਬ ਨੂੰ ਇੰਨੀ ਪ੍ਰਵਾਨਗੀ ਪੰਜਾਬੀ ਸਾਹਿਤ, ਪੰਜਾਬੀ ਪਿਆਰ ਕਰਨ ਵਾਲਿਆਂ ਦੇ, ਉਸ ਤੋਂ ਬਾਅਦ ਮੂਵੀ, ਇੱਕ ਰਾਈਟਰ ਲਈ ਇਸ ਤੋਂ ਵੱਡੀ ਕੋਈ ਗੱਲ ਨਹੀਂ ਹੋ ਸਕਦੀ. ਇੰਨਾ ਪਿਆਰ, ਸਤਿਕਾਰ, ਉਹਦੀ ਰੈਕਗਨੀਸ਼ਨ ਮਿਲੇ, ਅਤੇ ਪਰਮਾਤਮਾ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਜੀ.
0: ਮੈਂ ਨਾ ਜਦੋਂ ਤੁਹਾਡੇ ਇੱਕ ਦਿਨ ਪ੍ਰੋਜੈਕਟ ਬਾਰੇ ਸੋਚ ਰਿਹਾ ਸੀ ਅਤੇ ਉਹ ਕਿਸੇ ਦੀ ਗੱਲ ਧਿਆਨ ਦੇ ਵਿੱਚ ਆਉਂਦੀ ਸੀ ਕਿ ਜਿਹੜੇ ਗਾਣੇ ਹੁੰਦੇ ਨੇ, ਲਿਖਤ ਹੁੰਦੀ ਆ, ਉਹ ਧੀਆਂ ਪੁੱਤਾਂ ਵਰਗੀ ਹੁੰਦੀ ਆ.
1: ਵਾਹ.
0: ਅਤੇ ਜਿਹੜੇ ਧੀਆਂ ਪੁੱਤ ਨੇ ਉਹ ਦੁਨੀਆਂ ਦੇ ਉੱਤੇ ਨਾਂ ਰੋਸ਼ਨ ਕਰਦੇ ਆ ਤੁਹਾਡਾ ਵੱਡੇ ਹੋ ਕੇ
1: ਜੀ,
0: ਅਤੇ ਤੁਸੀਂ ਇਸ ਚੀਜ਼ ਦਾ ਮਾਣ ਮਹਿਸੂਸ ਕਰਦੇ ਹੋਗੇ ਕਿ ਤੁਹਾਡੇ ਜਿਹੜਾ ਇਹ ਧੀਆਂ ਪੁੱਤ, ਤੁਹਾਡੀ ਜਿਹੜੀ ਇਹ ਨੋਵਲ ਆ, ਇਹ ਦਿਨਾਂ 'ਚ ਹੀ ਜਵਾਨ ਹੋ ਕੇ ਅਤੇ ਦੁਨੀਆਂ ਭਰ ਦੇ ਵਿੱਚ ਘੁਮਾਤਾ, ਦੁਨੀਆਂ ਭਰ ਦੇ ਵਿੱਚ ਵੇਖ ਲਓ ਨਾਂ ਰੋਸ਼ਨ ਕਰਤਾ?
1: ਹਾਂਜੀ, ਚਲੋ ਇਹ ਵੀ ਇੱਕ ਗੱਲ ਹੈ. ਦੂਸਰਾ, ਮੈਨੂੰ ਤਾਂ ਇੱਦਾਂ ਲੱਗਦਾ ਕਿ 40 ਦਿਨ ਹੁਣ ਲੋਕਾਂ ਦਾ ਜੀ, ਇਹ ਸਾਡੇ ਪੰਜਾਬੀਆਂ ਦਾ ਆਪਣੀ ਕਿਤਾਬ ਆ ਜਿਹਨਾਂ ਇੰਨਾ ਹਰ ਥਾਂ ਇੰਨੇ ਪਿਆਰ ਨਾਲ. ਸੋ ਇਹ ਸਾਡੇ ਪੰਜਾਬੀ ਸਾਹਿਤ ਜਗਤ ਦੀ ਅਤੇ ਪੰਜਾਬੀ ਲੋਕਾਂ ਦੀ ਕਿਤਾਬ ਆ, ਮੇਰੀ ਨਹੀਂ ਰਹੀ ਹੁਣ ਜੀ.
0: ਸੋ ਜਿੱਦਾਂ ਦਾ ਤੁਸੀਂ ਆਪਣਾ ਸੁਭਾਅ, ਤੁਹਾਡੀਆਂ ਗੱਲਾਂ ਬਾਤਾਂ ਦੇ ਵਿੱਚੋਂ ਜਿੱਦਾਂ ਦਾ ਠਹਿਰਾਵ, ਜਿੱਦਾਂ ਦੀ ਚਿਹਰੇ ਦੇ ਉੱਤੇ ਠੰਡਕ ਆ, ਆਪਾਂ ਜਦੋਂ ਪੜ੍ਹਦੇ ਹਾਂ ਤਾਂ ਉਹ ਠੰਡਕ ਉਹਦੇ ਵਿੱਚੋਂ ਵੀ ਆਪਾਂ ਮਹਿਸੂਸ ਕਰਦੇ ਹਾਂ. ਤੁਸੀਂ ਆਪਣੇ ਆਪ ਨੂੰ ਨਾਵਲ ਦੇ ਵਿੱਚ ਕਿੱਥੇ ਵੇਖਦੇ ਹੋ, ਕਿਹੜੇ ਕਰੈਕਟਰ ਦੇ ਵਿੱਚ ਫਿੱਟ ਵੇਖਦੇ ਹੋ, ਕਿੱਥੇ ਕਿਜੇ, ਕਿਹੜੇ ਪਿੰਡ ਦੇ ਵਿੱਚ, ਕਿਹੜੇ ਪੜਾਅ ਦੇ ਵਿੱਚ? ਕਈ ਚੀਜ਼ਾਂ ਆਫਕੋਰਸ ਆਪਾਂ ਬਾਹਰੋਂ ਫੜ ਕੇ ਬਾਅਦ ਵਿੱਚ ਕਹਾਣੀ ਨੂੰ ਅੱਗੇ ਤੋਰਦੇ ਹਾਂ, ਪਰ ਇੱਕ ਰਾਈਟਰ ਉਹਦੇ ਵਿੱਚ ਆਲਵੇਜ਼ ਮੌਜੂਦ ਹੁੰਦਾ ਵਾ.
1: ਹਾਂਜੀ,
0: ਤੁਸੀਂ ਅੱਜ ਜਦੋਂ ਪੜ੍ਹਦੇ ਹੋ ਜਾਂ ਜਦੋਂ ਲਿਖ ਰਹੇ ਹੋ ਜਾਂ ਹੁਣ ਜਦੋਂ ਸੋਚਦੇ ਹੋ, ਕਿੱਥੇ ਕਿਜੇ ਆਪਣੇ ਆਪ ਨੂੰ ਮੌਜੂਦ ਪਾਉਂਦੇ ਹੋ ਨਾਵਲ 'ਚ?
1: ਕੇਸਰ ਦੇ ਪਾਤਰਾਂ, ਆਪਣੇ ਜਿਹੜੇ ਨਾਵਲ ਦੇ ਵਿੱਚ ਪਾਤਰ ਨੇ, ਉਹ 'ਚ ਕੇਸਰ ਮੈਂ ਆਪਣੇ ਨੂੰ ਮਹਿਸੂਸ ਕਰਦਾ, ਬਹੁਤੇ ਪੜ੍ਹਨ ਵਾਲੇ ਵੀ ਮਹਿਸੂਸ ਕਰਦੇ ਕਿ ਜਿਵੇਂ ਉਹ ਕੇਸਰ ਨਾਲ ਰਿਲੇਟ ਕਰਦੇ ਆ. ਵੈਸੇ ਹੀ ਮੈਂ ਮਹਿਸੂਸ ਕਰਦਾ ਕਿ ਜਿਹੜਾ ਇੱਕ ਲੇਖਕ ਹੈ, ਇਸੇ ਕਰਕੇ ਮੈਂ ਕਿਤਾਬ ਵੀ ਪੰਜਾਬੀ 'ਚ ਲਿਖੀ, ਜਿਹੜਾ ਕਿ ਅਮੈਰੀਕਾ ਰਹੇ ਨੇ, ਇੰਨੇ ਇੰਗਲਿਸ਼ ਆਪਾਂ ਜ਼ਿਆਦਾ ਯੂਜ਼ ਟੂ ਹੋ ਜਾਂਦੇ ਹਾਂ. ਇਹ ਜਿਹੜੀ ਜਿੱਥੇ ਤੁਸੀਂ ਸ਼ੁਰੂਆਤੀ ਸਾਲ ਗੁਜ਼ਾਰਦੇ ਹੋ, ਜਿਹੜਾ ਪਿੰਡ ਜਿੱਥੇ ਘਰ ਦਾ ਮਾਹੌਲ, ਉਹ ਤੁਹਾਡੇ 'ਤੇ ਉਹ ਅਸਰ ਕਰਦਾ, ਜੋ ਤੁਸੀਂ ਓਰਿਜਨੈਲਿਟੀ ਉਹਦੇ 'ਚ ਲਿਆ ਸਕਦੇ ਹੋ, ਕਿਸੇ ਹੋਰ ਲੈਂਗੁਏਜ 'ਚ ਨਹੀਂ ਹੋ ਸਕਦੀ. ਇਸੇ ਤਰ੍ਹਾਂ ਜਿਹੜੇ ਤਜ਼ਰਬੇ ਹੁੰਦੇ, ਅਹਿਸਾਸ ਹੁੰਦੇ ਆ, ਉਹਨਾਂ ਕਿਸੇ ਨਾ ਕਿਸੇ ਤਰ੍ਹਾਂ ਲਿੰਕ ਹੋਵੇ, ਉਹ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਐਕਸਪ੍ਰੈਸ ਕਰ ਸਕਦੇ ਹੋ. ਇਹਦੇ ਜਿਹੜਾ ਕੇਸਰ ਦਾ ਜਿਹੜਾ ਪਿੰਡ ਹੈ, ਉਹ ਸਾਡਾ ਦੁਆਬੇ ਦਾ ਜਿਹੜਾ ਰੀਜਨ ਹੈ ਜਿੱਥੋਂ ਸ਼ੁਰੂਆਤ ਹੁੰਦੀ ਹੈ, ਉੱਥੇ ਉਹ ਗੱਲਾਂ ਬਾਤਾਂ ਜਿਹੜੀਆਂ ਨੇ, ਉਹ ਸਾਰੀਆਂ ਉਹ ਮੇਰੀਆਂ ਹੰਢਾਈਆਂ ਹੋਈਆਂ ਨੇ. ਉਹ ਦਰਖਤਾਂ ਦੇ ਨਾਂ ਜਿਹੜੇ ਆਉਂਦੇ ਨੇ, ਉਹ ਸਾਰੇ ਮੈਂ ਦੇਖੇ ਹੋਏ ਨੇ. ਸੋ ਉਹ ਜਿਹੜੇ ਉਹ 47 ਦੇ ਦੁਖਾਂਤ ਦੀ ਗੱਲ ਹੁੰਦੀ ਆ, ਸਾਡਾ ਪਰਿਵਾਰ ਸਗੋਧੇ ਤੋਂ ਆਇਆ, ਮੈਂ ਬਜ਼ੁਰਗਾਂ ਤੋਂ ਗੱਲਾਂ ਸੁਣੀਆਂ, ਤਾਂ ਉਹਦੇ 'ਚ ਫਿਰ ਉਹ ਦਰਦ ਝਲਕ ਪੈਂਦਾ, ਕਿਉਂਕਿ ਉਹ ਮੈਂ ਉਹ ਅੱਖੀਂ ਦੇਖਿਆ, ਕੰਨੀ ਸੁਣੀਆਂ ਗੱਲਾਂ ਨੇ, ਅਤੇ ਉਹ ਜ਼ਰੂਰ ਥੋੜ੍ਹਾ ਥੋੜ੍ਹਾ ਫਰਕ ਪੈਂਦਾ. ਮੈਨੂੰ ਲੱਗਦਾ ਵੀ ਇਵੇਂ ਆ, ਜਦੋਂ ਭਾਜੀ ਅਸੀਂ ਪਹਿਲਾ ਡਰਾਫਟ ਲਿਖ ਲਿਆ ਨਾ, ਅਤੇ ਮੈਂ ਵੈਸੇ ਤਾਂ ਰਾਜਸਥਾਨ, ਸਾਡੀ ਧੌਲਪੁਰ ਵੱਲ ਜ਼ਮੀਨ ਆ, ਰਾਜਸਥਾਨ ਮੈਂ ਬਹੁਤ ਵਾਰ ਜਾਂਦਾ ਰਿਹਾ, ਪਰ ਮੈਨੂੰ ਲਿਖਣ ਤੋਂ ਬਾਅਦ, ਪਹਿਲੇ ਡਰਾਫਟ ਤੋਂ ਬਾਅਦ, ਫਿਰ ਮੈਂ ਪਿੰਡ ਨੂੰ ਆਪਣੇ ਦੋਸਤ ਨੂੰ ਲਿਆ ਸੀ ਬਾਈਕਾਰ, ਪਿੰਡ ਤੋਂ ਬੀਕਾਨੇਰ ਗਏ ਤੇ ਉਹ ਇਹੀ ਰੀਜ਼ਨ ਸੀ ਕਿ ਜਿਹੜਾ ਜਿੱਥੋਂ ਕੇਸਰ ਫਕੀਰ ਲੰਘੇ ਆ ਰਸਤੇ ਦਾ ਮਾਹੌਲ, ਭਾਵੇਂ ਬਹੁਤ ਸਾਲ ਪਹਿਲਾਂ ਦੀ ਕਹਾਣੀ ਆ ਤੇ ਉਹ ਮੈਨੂੰ ਮਹਿਸੂਸ ਕਰਨਾ ਚਾਹੀਦਾ ਬੀਕਾਨੇਰ ਦੇ ਨੇੜੇ ਰਸਤੇ ਦਾ, ਤੇ ਬੜਾ ਫਰਕ ਪਿਆ ਉਹਦੇ ਚ, ਕੁਛ ਚੇਂਜਸ ਆਈਆਂ ਤੇ ਉਹ ਜ਼ਰੂਰ ਹੰਢਾਉਣਾ ਚਾਹੀਦਾ। ਲੇਖਕ ਜਦੋਂ ਆਪਣੇ ਜਿਹੜੇ ਉਸ ਤਜਰਬੇ ਚੋਂ ਕੁਛ ਲਿਖਦਾ ਤੇ ਉਹ ਗੱਲ ਫਿਰ ਉਹ ਦਿਲਾਂ ਦੀ ਦਿਲਾਂ ਤੱਕ ਰੂਹ ਤੱਕ ਪਹੁੰਚਦੀ ਹੈ।
0: ਸੋ ਉਹਦੇ ਵਿੱਚ ਜਦੋਂ ਆਪਾਂ ਲਿਖਦੇ ਹਾਂ ਤੇ ਉਸੇ ਚੀਜ਼ ਨੂੰ ਜਦੋਂ ਆਪਾਂ ਅੱਗੇ ਪਿਕਚਰਾਈਜ਼ ਕਰਦੇ ਹਾਂ ਮੂਵੀ ਦੇ ਵਿੱਚ ਲੈ ਕੇ ਆਉਂਦੇ ਹਾਂ ਫੀਲਿੰਗ ਦੇ ਵਿੱਚ, ਕਿਉਂਕਿ ਫਿਰ ਦੁਬਾਰਾ ਤੋਂ ਉਸ ਚੀਜ਼ ਨੂੰ ਜੋ ਲਿਖਣ ਸਮੇਂ ਮਹਿਸੂਸ ਕੀਤਾ ਫਿਰ ਬਣਾਉਣ ਸਮੇਂ ਪਿਕਚਰਾਈਜ਼ ਕਰਨ ਸਮੇਂ ਉਹਨੂੰ ਆਪਾਂ ਫਿਰ ਦੁਬਾਰਾ ਮਹਿਸੂਸ ਕੀਤਾ, ਕੁਛ ਵੱਖਰਾ ਜਾਂ ਫਿਰ ਸਿਮਿਲਰ ਹੀ ਤਰ੍ਹਾਂ ਦਾ ਥੋਟ ਆਉਂਦਾ?
1: ਮੇਰੇ ਖਿਆਲ ਇੱਕ, ਚਲੋ ਮੈਂ ਤਾਂ ਪ੍ਰੋਜੈਕਟ ਆਪਾਂ ਸ਼ੁਰੂ ਇਕੱਠਿਆਂ ਨੇ ਕੀਤਾ ਸਾਡੀ ਟੀਮ ਨੇ, ਮੈਂ ਵੈਸੇ ਫੀਲ ਕਰਦਾ ਕਿ ਇੱਕ ਰਾਈਟਰ ਨੂੰ ਫਿਲਮ ਦੇ ਹਰ ਐਸਪੈਕਟ 'ਚ ਇਨਵੋਲਵ ਹੋਣਾ ਚਾਹੀਦਾ। ਮੈਂ ਛੋਟੀ ਜਿਹੀ ਐਗਜ਼ਾਮਪਲ ਦਊਂਗਾ ਕਿ ਜਿਹੜਾ ਫਕੀਰ ਦਾ ਕੈਰੈਕਟਰ ਆ ਜਾਂ ਕੇਸਰ ਦਾ ਕੈਰੈਕਟਰ, ਉਹਦਾ ਜਿਹੜਾ ਕਾਸਟਿਊਮ ਹੈ ਉਹਦੇ 'ਚ ਮੈਂ ਉਹਨਾਂ ਨੂੰ ਕਾਸਟਿਊਮ ਟੀਮ ਨੂੰ ਕਿਹਾ ਸੀ ਮੇਰੇ ਆਉਣ 'ਤੇ ਫਾਈਨਲ ਕਰਨਾ। ਜਿਵੇਂ ਭਾਅ ਜੀ ਦੇਬੀ ਭਾਅ ਜੀ ਦੇ ਹੱਥ 'ਚ ਡੰਡਾ ਦੇਖਦੇ ਹਾਂ ਫੋਟੋਆਂ ਦੇ ਵਿੱਚ, ਉਹ ਜਿਸ ਦਿਨ ਮੈਂ ਪਹੁੰਚਿਆ ਤੇ ਉਸ ਦਿਨ ਉਹਨਾਂ ਨੇ ਕੋਈ 4-5 ਅਲੱਗ ਅਲੱਗ ਸੋਟੀਆਂ ਡੰਡੇ ਜਿਹੜੇ ਆਮ ਮਾਰਕੀਟ 'ਚ ਮਿਲਦੇ ਆ। ਮੈਂ ਕਿਹਾ ਵੀ ਆਪਣੇ ਬਜ਼ੁਰਗ ਤੇ ਇੱਦਾਂ ਨਹੀਂ ਸੀ, ਉਹ ਤਾਂ ਉਹ ਟਾਲੀ ਦੇ ਡੰਡੇ ਨੂੰ ਛਾਂਕ ਕੇ ਉਹਦਾ ਸੋਟਾ ਬਣਾਉਂਦੇ ਸੀ ਤੇ ਉਹ ਸਾਰੇ ਰਿਜੈਕਟ ਕਰਕੇ ਉਹਨਾਂ ਨੂੰ ਫਿਰ ਮੈਂ ਦੱਸਿਆ ਇੱਦਾਂ ਦਾ। ਚਲੋ ਡੰਡਾ ਜਿਹੜਾ ਫੜਿਆ ਉਹਨਾਂ ਨੇ ਦੁਆਰਾ ਜਾ ਕੇ, ਅਸਲ 'ਚ ਉਦੋਂ ਆਪਾਂ ਜੋਧਪੁਰ ਰੁਕੇ ਹੋਏ ਸੀ, ਜੋਧਪੁਰ ਦੇ ਨੇੜੇ ਥੋੜੇ ਜਿਹੇ ਇੱਦਾਂ ਦੇ ਦਰਖਤ ਸੀਗੇ ਜਿਹੜੇ ਕਿੱਕਰ ਵਰਗੇ ਦਰਖਤ ਹੁੰਦੇ ਉੱਥੇ ਮਿਲਦੇ, ਉਹਦਾ ਸੀ ਉਹਦਾ ਡੰਡਾ ਉਹ ਕੱਟ ਕੱਟ ਕੇ ਲਿਆ ਤੇ ਉਹ ਬੜਾ ਵਧੀਆ ਲੱਗਿਆ, ਓਰਿਜਨਲ ਲੱਗਿਆ। ਤੇ ਮੈਨੂੰ ਲੱਗਦਾ ਜੇ ਜਿਹੜਾ ਰਾਈਟਰ ਉਹਦਾ ਇੱਕ ਵਿਜ਼ਨ ਹੁੰਦਾ ਤੇ ਉਹਦੀ ਇਨਵੋਲਵਮੈਂਟ ਹੋਣੀ ਬੜੀ ਜ਼ਰੂਰੀ ਆ। ਸੋ ਇੱਦਾਂ ਦੀਆਂ ਛੋਟੀ ਛੋਟੀਆਂ ਹੋਰ ਵੀ ਬਹੁਤ ਗੱਲਾਂ ਸੀ, ਇਸ ਕਰਕੇ ਸ਼ੂਟਿੰਗ ਦੌਰਾਨ 1.5 ਮਹੀਨਾ ਮੈਂ ਲਗਾਤਾਰ ਉੱਥੇ ਨਾਲ ਹੀ ਰਿਹਾ ਸਾਰੇ।
0: ਅੱਛਾ, ਜਦੋਂ ਆਪਾਂ ਲਿਖਦੇ ਹਾਂ ਤੇ ਉਹ ਚੀਜ਼ਾਂ ਆਪਾਂ ਅੱਖਾਂ ਸਾਹਮਣੇ ਪਹਿਲਾਂ ਆਉਂਦੀਆਂ, ਆਪਾਂ ਸੋਚਦੇ ਹਾਂ, ਉਹ ਆਪਾਂ ਉਹਨਾਂ ਦਾ ਤਸੱਵਰ ਕਰਦੇ ਹਾਂ
1: ਜੀ,
0: ਫਿਰ ਉਹ ਆਪਾਂ ਪੜ੍ਹਨ ਵਾਲੇ ਨੂੰ ਮਹਿਸੂਸ ਕਰਾਉਂਦਾ ਇੱਕ ਰਾਈਟਰ
1: ਜੀ
0: ਕਿ ਇਹ ਚੀਜ਼ ਇੱਦਾਂ ਦੀ ਆ, ਇਹ ਇਹੋ ਜਿਹੀ ਥਾਂ ਦੇ ਉੱਤੇ ਪਈ ਆ।
1: ਬਿਲਕੁਲ ਜੀ,
0: ਹਾਂ ਇਹ ਇਸ ਬੰਦੇ ਦੇ ਹੱਥ ਦੇ ਵਿੱਚ ਆ, ਉਸ ਬੰਦੇ ਦੀ ਇੱਦਾਂ ਦੀ ਬੋਲੀ ਆ, ਇੱਦਾਂ ਦੀ ਪੁਸ਼ਾਕ ਹੈ, ਉਹ ਪੜ੍ਹਨ ਵਾਲਾ ਇੱਕ ਪਿਕਚਰ ਆਪਣੇ ਦਿਮਾਗ ਦੇ ਵਿੱਚ ਬਣਾਉਂਦਾ।
1: ਬਿਲਕੁਲ।
0: ਹੁਣ ਫਿਰ ਅਗਲੀ ਆ ਗਈ ਤੁਹਾਡੀ ਸਟੇਜ ਜਦੋਂ ਤੁਸੀਂ ਉਹ ਚੀਜ਼ ਲੋਕਾਂ ਨੂੰ ਪਰਦੇ ਦੇ ਉੱਤੇ ਵਿਖਾਉਣੀ ਆ
1: ਜੀ,
0: ਉਹ ਚੀਜ਼ ਜਦੋਂ ਤੁਸੀਂ ਘੜੀਆਂ, ਜਿੱਦਾਂ ਤੁਸੀਂ ਸੋਟੇ ਦੀ ਗੱਲ ਕੀਤੀ ਆ ਜਾਂ ਕੋਸਟਿਊਮ ਦੀ ਗੱਲ ਕੀਤੀ ਆ ਜਾਂ ਉਹਨਾਂ ਰਾਵਾਂ ਦੀ, ਉਹ ਬੈਕਗਰਾਉਂਡ ਸਾਰੇ, ਉਹ ਸਭ ਕੁਛ ਜਿਹੜਾ ਉਹ ਹੂਬਹੂ ਉਹੀ ਜਿਹੜਾ ਤੁਸੀਂ ਲਿਖਣ ਟਾਈਮ ਸੋਚਿਆ ਸੀ ਜਾਂ ਉਸ ਤੋਂ ਵੀ ਬਿਹਤਰ ਮਿਲ ਗਿਆ ਜਾਂ ਫਿਰ ਕਈਆਂ ਚੀਜ਼ਾਂ 'ਚ ਕੰਪਰੋਮਾਈਜ਼ ਵੀ ਕਰਨਾ ਪੈਂਦਾ?
1: ਹਾਂਜੀ, ਜਦੋਂ ਇੱਕ ਨਾਵਲ ਨੂੰ ਆਪਾਂ ਫਿਲਮ ਦੇ 'ਚ ਅਡੈਪਟ ਕਰਦੇ ਨਾ, ਬਹੁਤ ਚੇਂਜਸ ਕਰਨੀਆਂ ਪੈਂਦੀਆਂ, ਕਿਉਂਕਿ ਉਸ ਪੂਰੇ ਨਾਵਲ ਦੀ ਉਹਦੀ ਜਿਹੜੀ ਸੋਲ ਆ ਉਹਨੂੰ 2-2.5 ਘੰਟੇ 'ਚ ਆਪਾਂ ਦਿਖਾਉਣਾ ਹੁੰਦਾ, ਅਤੇ ਉਹਦੇ 'ਚ ਕਈ ਚੀਜ਼ਾਂ ਇੱਦੀਆਂ ਸੈਲਫ ਐਕਸਪਲੇਨੇਟਰੀ ਹੋਣੀਆਂ ਚਾਹੀਦੀਆਂ ਜਿਹੜੀਆਂ ਦਰਸ਼ਕ ਨੂੰ ਬਹੁਤਾ ਸੋਚਣ ਦੀ ਵੀ ਲੋੜ ਨਾ ਪਵੇ। ਇਸੇ ਕਰਕੇ ਜਿੰਨਾ ਕੁ ਨਾਵਲ ਲਿਖਣ ਨੂੰ ਟਾਈਮ ਲੱਗਾ ਉਨਾ ਕੁ ਫਿਰ ਸਕ੍ਰਿਪਟ 'ਤੇ ਵੀ ਟਾਈਮ ਲੱਗਿਆ, ਫਿਰ ਉਹਦੀ ਕਈ ਛੋਟੀ ਛੋਟੀਆਂ ਘਟਨਾਵਾਂ ਚੇਂਜਸ ਕਰਨੀਆਂ ਪੈਂਦੀਆਂ, ਕਿਉਂਕਿ ਪਿਕਚਰਾਈਜੇਸ਼ਨ ਜਦੋਂ ਕਰਦੇ ਹਾਂ ਉਹਦਾ ਡਾਇਰੈਕਟਰ ਦਾ ਇੱਕ ਵਿਜ਼ਨ ਹੁੰਦਾ, ਪਲੱਸ ਉਹਨੇ ਦੇਖਣਾ ਹੁੰਦਾ ਕਿ ਉਹ ਹੋ ਸਕਦੀ ਹੈ ਕਿ ਨਹੀਂ, ਕਿਉਂਕਿ ਆਪਾਂ ਕਈ ਵਾਰੀ ਲਿਖਤ ਦੇ ਵਿੱਚ ਜ਼ਿਆਦਾ ਆਰਾਮ ਨਾਲ ਐਕਸਪਲੇਨ ਕਰ ਸਕਦੇ ਹਾਂ, ਪਰ ਜਦੋਂ ਆਪਾਂ ਕੈਮਰੇ ਸਿਰਫ ਜਾਂ ਭਾਵੇਂ 2 ਵੀ ਕੈਮਰੇ ਹੋਣ ਬੈਕਗਰਾਊਂਡ ਦੇਖ ਕੇ ਕਈ ਚੀਜ਼ਾਂ ਤੁਹਾਨੂੰ ਕੰਪਰੋਮਾਈਜ਼ ਕਰਨੀਆਂ ਪੈਂਦੀਆਂ। ਇੱਕ ਰਾਈਟਰ ਨੂੰ ਇਹ ਕੰਪਰੋਮਾਈਜ਼ ਲਈ ਤਿਆਰ ਰਹਿਣਾ ਚਾਹੀਦਾ, ਇੱਕ ਟੀਮ ਪ੍ਰੋਜੈਕਟ ਹੈ। ਸੋ ਡਾਇਰੈਕਟਰ ਦਾ ਵਿਊ, ਇੱਕ ਜਦੋਂ ਸੀਨ ਡਿਜ਼ਾਈਨ ਹੁੰਦਾ 3 ਬੰਦੇ ਜ਼ਿਆਦਾ ਕੰਮ ਕਰਦੇ ਨੇ, ਇੱਕ DOP ਡਾਇਰੈਕਟਰ ਜਿਹੜਾ ਫੋਟੋਗ੍ਰਾਫੀ
0: ਚਲਾਉਂਦਾ,
1: ਡਾਇਰੈਕਟਰ ਅਤੇ ਰਾਈਟਰ। ਜੇ ਇਹ ਤਿੰਨਾਂ ਦਾ ਵਿਜ਼ਨ ਸੇਮ ਹੋ ਜਾਏ ਜਾਂ ਡਿਸਕਸ਼ਨ ਤੋਂ ਬਾਅਦ ਸੇਮ ਹੋ ਜਾਏ ਤਾਂ ਸੀਨ ਮੈਮੋਰੇਬਲ ਬਣ ਜਾਂਦਾ। ਅਤੇ ਮੈਂ ਮਹਿਸੂਸ ਵੀ ਕੀਤਾ, ਆਪਾਂ ਇਸ ਫਿਲਮ ਦੇ ਦੌਰਾਨ ਆਲਮੋਸਟ ਹਰ ਸਟੇਜ 'ਤੇ ਆਪਾਂ ਟਰਾਈ ਕੀਤਾ ਕਿ ਆਪਣੀ ਟੀਮ ਜਿਹੜੀ ਮੇਨ ਕੋਰ ਟੀਮ ਆ ਉਹ ਸੇਮ ਪੇਜ 'ਤੇ ਹੋਵੇ।
0: ਕੀ ਇਸ ਟਾਈਮ ਮਨ ਦੇ ਵਿੱਚ ਚੱਲ ਰਿਹਾ ਹੁਣ ਫਿਲਮ ਤਿਆਰ ਆ, ਤੁਸੀਂ ਖੁਦ ਵੇਖ ਚੁੱਕੇ ਹੋ, ਥੋੜ੍ਹੀ ਇੱਕ ਲਿਮਿਟਿਡ ਆਡੀਅੰਸ ਨੂੰ ਵਿਖਾ ਚੁੱਕੇ ਹੋ, ਉਹਨਾਂ ਦੇ ਰਿਐਕਸ਼ਨ ਵੇਖ ਚੁੱਕੇ ਹੋ, ਉਹੀ ਹੁਣ ਜਦੋਂ ਦੁਨੀਆ ਭਰ ਦੇ ਵਿੱਚ ਉਹ ਚੀਜ਼ ਬਾਕੀਆਂ ਨੇ ਵੇਖਣੀ ਆ, ਕਿੱਦਾਂ ਦਾ ਥੋਟ ਚੱਲ ਰਹੇ ਨੇ ਇਸ ਟਾਈਮ ਮਾਇੰਡ ਦੇ ਵਿੱਚ?
1: ਇਹਦੇ ਇੱਦਾਂ ਬਾਈ, ਜਦੋਂ ਅਸੀਂ ਬਚਪਨ 'ਚ ਐਗਜ਼ਾਮ ਦੇਣ ਤੋਂ ਬਾਅਦ ਨਾ ਇੱਕ ਰਿਜ਼ਲਟ ਦੀ ਤਰੀਕ ਹੁੰਦੀ ਸੀ, ਉੱਤੇ ਇੱਕ ਰਾਤ ਪਹਿਲਾਂ ਨੀਂਦ ਨਹੀਂ ਸੀ ਆਉਂਦੀ ਹੁੰਦੀ। ਹਾਂਜੀ, ਉਹ ਉੱਦਾਂ ਦੇ ਹਾਲਾਤ ਨੇ ਜੀ। ਹਾਂਜੀ, 19 ਜੂਨ ਨੂੰ ਅਤੇ ਮੈਨੂੰ ਲੱਗਦਾ ਨਹੀਂ 18 ਦੀ ਰਾਤ ਨੂੰ ਨੀਂਦ ਆਉਣੀ ਹੈ।
0: ਨਹੀਂ ਬਿਲਕੁਲ ਜੀ, ਦੇਖੋ ਇਹ ਜਦੋਂ ਆਪਾਂ ਧੀਆਂ ਪੋਤੀ ਕਹਿਤਾ
1: ਜੀ
0: ਅਤੇ ਇਹ ਫਿਰ ਇਹ ਤਾਂ ਫਿਰ ਅਗਲਾ ਹੋ ਗਿਆ ਨਾ ਇੱਕ ਕਿਤਾਬ, ਅਤੇ ਇਹ ਤਾਂ ਅਗਲੀ ਸੰਤਾਨ ਹੈ, ਦੂਸਰੀ ਦੇ ਨਾਲ ਮੋਹ ਕਹਿੰਦੇ ਹੋਰ ਵੀ ਵਧੇਰੇ ਹੁੰਦਾ। ਸ਼ੁਭ ਇੱਛਾਵਾਂ ਭਾਅ ਜੀ ਸਾਡੇ ਵੱਲੋਂ। ਤੇ ਮੈਲਬਨ ਦੇ ਵਿੱਚ ਸਾਂਝ ਤੁਹਾਡੀ ਫਿਲਮ ਦੀ ਇਸ ਕਰਕੇ ਵੀ ਹੈ ਕਿਉਂਕਿ ਦੇਬੀ ਭਾਅ ਜੀ ਜਦੋਂ ਇੱਥੇ ਲਾਸਟ ਟਾਈਮ ਆਏ ਸੀ
1: ਹਾਂਜੀ ਹਾਂਜੀ
0: ਉਸ ਟਾਈਮ ਦੇ ਉੱਤੇ ਉਹ ਹੌਲੀ ਹੌਲੀ ਉਸ ਰੂਪ ਚ ਆ ਰਹੇ ਸੀ
1: ਦਾੜੀ ਰੱਖੀ
0: ਉਹਨਾਂ ਨੇ ਦਾੜੀ ਓਰੀਜਨਲ ਕਹਿੰਦੇ ਸੀ ਮੈਂ ਰੱਖਣੀ ਆ
1: ਹਾਂਜੀ
0: ਤੇ ਇੱਕ ਤਰ੍ਹਾਂ ਦੇ ਨਾਲ ਆਪਾਂ ਸ਼ੂਟ ਤੋਂ ਪਹਿਲਾਂ ਦੇ ਹੀ ਉਸ ਪ੍ਰੋਜੈਕਟ ਦੇ ਨਾਲ
1: ਰੀਲ ਬਹੁਤ ਵਾਇਰਲ ਹੋਈ ਭਾਅ ਜੀ ਉਹ ਇੱਥੋਂ ਬਣੀ ਹੋਈ ਉਹ ਮੇਰੇ ਸਾਰੇ ਪਾਸੇ ਅਜੇ ਜਦੋਂ ਸਾਨੂੰ ਲੱਗਦਾ ਕਿ ਥੋੜ੍ਹੇ ਲੋਕਾਂ ਨੂੰ 40 ਦਿਨ ਦਾ ਪਤਾ ਉਸ ਜਿਹੜਾ ਸਨੈਪਸ਼ਾਟ ਸੀ ਨਾ ਜਾਂ ਉਹ ਗੱਲਬਾਤ ਸੀਗੀ ਭਾਅ ਜੀ ਨੇ ਜਦੋਂ ਸਟੇਜ ਤੋਂ ਕਿਹਾ ਦਾੜੀ ਕਿਉਂ ਰੱਖੀ ਹੈ ਉਹ ਫਿਰ ਸਾਰੇ ਪੰਜਾਬੀਆਂ 'ਚ ਘੁੰਮੀ ਗੱਲ ਅਤੇ 40 ਦਿਨ ਜਦੋਂ ਬਣਨੀ ਸ਼ੁਰੂ ਹੋਈ ਬਹੁਤੇ ਲੋਕਾਂ ਨੂੰ ਪਤਾ ਸੀ ਕਿ ਨਾਵਲ ਅਤੇ ਫਿਲਮ ਵੀ ਬਣ ਰਹੀ ਹੈ ਸੋ ਥੈਂਕ ਯੂ ਤੁਹਾਡਾ ਉਹਦੇ ਲਈ ਆਸਟ੍ਰੇਲੀਆ ਦਾ ਵੈਸੇ ਵੀ ਆਸਟ੍ਰੇਲੀਆ ਮੈਲਬੋਰਨ ਸਿਡਨੀ ਬ੍ਰਿਸਬਨ ਸਾਰੇ ਇੰਨੀ ਪੰਜਾਬੀ ਪਾਪੂਲੇਸ਼ਨ ਇੰਨੀ ਪੰਜਾਬੀ ਫਿਲਮਾਂ ਨੂੰ ਇੰਨਾ ਸਪੋਰਟ ਕਰਦੇ ਆ ਅਸੀਂ ਕਈ ਵਾਰ ਕਰ ਦਿੰਦੇ ਕਿ ਕੈਨੇਡਾ ਅਤੇ ਆਸਟ੍ਰੇਲੀਆ ਦੀ ਪੰਜਾਬੀ ਪਾਪੂਲੇਸ਼ਨ ਨੇ ਪੰਜਾਬੀ ਸਿਨੇਮਾ ਬਚਾਇਆ ਹੋਇਆ
0: ਕਾਫੀ ਹੱਦ ਤੱਕ ਆਪਾਂ ਵੇਖੀਏ ਅਤੇ ਜਿਹੜੀਆਂ ਫਿਲਮਾਂ ਉੱਥੇ ਕਿਸੇ ਵੇਲੇ ਕੋਈ ਪ੍ਰੋਬਲਮ ਆ ਜਾਂਦੀ ਆ ਉਹ ਇਹ ਪੰਜਾਬੀ ਬਾਹਰ ਵਾਲੇ ਬਚਾ ਲੈਂਦੇ ਆ ਤਾਂ ਇਸ ਟਾਈਮ ਮੈਲਬਰਨ ਆਸਟ੍ਰੇਲੀਆ ਇੱਕ ਵੱਡੀ ਮਾਰਕੀਟ ਪੰਜਾਬੀਆਂ ਦੀ ਅਤੇ ਤੁਹਾਡੀ ਫਿਲਮ ਦਾ ਇੰਤਜ਼ਾਰ ਕੀਤਾ ਜਾ ਰਿਹਾ ਸ਼ੁਭਕਾਮਨਾਵਾਂ ਸਾਡੇ ਸਾਰਿਆਂ ਦੇ ਵੱਲੋਂ
1: ਥੈਂਕ ਯੂ ਭਾਅ ਜੀ ਸਾਡੀ ਸਾਰੀ ਟੀਮ ਦਾ ਵੈਲਕਮ ਕਰਨ ਲਈ ਮੈਲਬੋਰਨ ਦੇ ਹਾਂਜੀ ਦੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਸ਼ੁਕਰੀਆ 19 ਜੂਨ 40 ਦਿਨ ਜ਼ਰੂਰ ਯਾਦ ਰੱਖਿਓ ਭਾਅ
0: ਜੀ ਬਿਲਕੁਲ ਜੀ ਹੁਣ ਰਿਲੀਜ਼ ਬਿਲਕੁਲ ਗੁਰੂਆਂ ਦੇ ਉੱਤੇ ਆ ਅਤੇ ਆਪਾਂ ਸਾਰਿਆਂ ਨੇ ਵੇਖ ਕੇ ਅਤੇ ਇਹਨਾਂ ਨੂੰ ਰਿਵਿਊ ਵੀ ਦੇਣੇ ਪਰ ਉਹ ਤੋਂ ਪਹਿਲਾਂ ਪਹਿਲਾਂ ਜੇ ਤੁਸੀਂ ਫਿਲਮ ਦਾ ਪੂਰਾ ਤੁਸੀਂ ਲੁਤਫ ਲੈਣਾ ਅਤੇ ਮੈਂ ਤੁਹਾਨੂੰ ਆਪਣੇ ਤੌਰ ਦੇ ਉੱਤੇ ਰਿਕਮੈਂਡ ਕਰੂੰਗਾ ਕਿ ਕਿਤਾਬ ਉਸ ਤੋਂ ਪਹਿਲਾਂ ਜ਼ਰੂਰ ਪੜ੍ਹ ਲਿਓ ਸੁਣ ਲਿਓ ਜੋ ਵੀ ਤੁਹਾਡਾ ਰੁਝਾਨ ਆ ਅਤੇ ਉਸ ਤੋਂ ਬਾਅਦ ਫਿਰ ਤੁਹਾਨੂੰ ਫਿਲਮ ਵੇਖਣ ਦਾ ਹੋਰ ਵੀ ਜ਼ਿਆਦਾ ਰਸ ਆਊਗਾ ਕਿਉਂ ਆਪਾਂ ਇੰਨੇ ਜ਼ਿਆਦਾ ਐਕਸਾਈਟਿਡ ਵੇਖ ਰਹੇ ਹਾਂ ਲੋਕਾਂ ਨੂੰ ਕਿਉਂਕਿ ਉਹਨਾਂ ਨੇ ਉਹ ਕਿਤਾਬ ਪੜ੍ਹੀ ਆ ਉਹ ਕਿਤਾਬ ਦੇ ਨਾਲ ਉਹਨਾਂ ਕਰੈਕਟਰਸ ਦੇ ਨਾਲ ਉਹਨਾਂ ਦੀ ਜੁੜਤ ਆ ਜਿਹੜੇ ਵਾਰ ਵਾਰ ਕੇਸਰ ਦੀ ਫਕੀਰ ਦੀ ਗੱਲ ਹੁੰਦੀ ਆ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਤੁਹਾਨੂੰ ਉਹਦੇ ਵਿੱਚ ਵੇਖਣ ਨੂੰ ਮਿਲਣਗੀਆਂ ਇੱਕ ਸਿਨੇਮੇ ਦੇ ਰੂਪ ਦੇ ਵਿੱਚ ਉਹਦੇ ਵਿੱਚ ਥੋੜ੍ਹਾ ਥੋੜ੍ਹਾ ਜਿਹਾ ਫਰਕ ਉਹ ਫਰਕ ਜਿਹੜਾ ਵਾ ਉਹ ਵੀ ਤੁਸੀਂ ਫੀਡਬੈਕ ਦੇ ਰੂਪ ਦੇ ਵਿੱਚ ਇਹਨਾਂ ਨੂੰ ਜ਼ਰੂਰ ਦੱਸਣਾ ਕਿਉਂਕਿ ਜੇਕਰ ਇਹ ਸਹੀ ਦਿਸ਼ਾ ਦੇ ਵਿੱਚ ਕਦਮ ਜਾਂਦਾ ਤਾਂ ਅੱਗੇ ਪੰਜਾਬੀ ਸਿਨੇਮੇ ਦੇ ਲਈ ਕੁਛ ਨਵੇਂ ਦਰਵਾਜ਼ੇ ਖੁੱਲ੍ਹਦੇ ਨੇ ਕੁਛ ਨਵੇਂ ਸੁਹਿਰਦ ਲੋਕ ਇਸ ਲਾਈਨ ਦੇ ਵਿੱਚ ਐਂਟਰੀ ਮਾਰਦੇ ਨੇ ਸੋ ਇੰਨਾ ਕਹਿੰਦੇ ਹੋਏ ਤੁਹਾਡੇ ਕੋਲੋਂ ਆਪਾਂ ਇਜਾਜ਼ਤ ਲੈਂਦੇ ਹਾਂ 40 ਦਿਨ ਫਿਲਮ ਦੀ ਆਪਾਂ ਗੱਲ ਕਰ ਰਹੇ ਸਾਂ ਅਤੇ ਸਾਡੇ ਨਾਲ ਇਸ ਫਿਲਮ ਦੇ ਪ੍ਰੋਡਿਊਸਰ ਵੀ ਕਰਤਾ ਧਰਤਾ ਵੀ ਇਸ ਸਟੋਰੀ ਦੇ ਰਾਈਟਰ ਵੀ ਸਕਰੀਨ ਪਲੇ ਵੀ ਇਹਨਾਂ ਨੇ ਲਿਖਿਆ ਥਰੂ ਆਊਟ ਫਿਲਮ ਦੇ ਵਿੱਚ ਇਹ ਨਾਲ ਰਹੇ ਨੇ ਹੱਥੀਂ ਇਹਨਾਂ ਨੇ ਆਪ ਨਾਲ ਹੋ ਕੇ ਇਹਨਾਂ ਨੇ ਫਿਲਮ ਬਣਾਈ ਹੈ ਇਸ ਕਰਕੇ ਇਹ ਜ਼ਿਆਦਾ ਕੌਨਫੀਡੈਂਟ ਨੇ ਇਸ ਕਰਕੇ ਇਹ ਜ਼ਿਆਦਾ ਐਕਸਾਈਟਿਡ ਨੇ ਸੋ ਸਾਡੇ ਨਾਲ ਸਨ ਗੁਰਪ੍ਰੀਤ ਧੁੱਗਾ ਜੀ ਅਤੇ ਤੁਹਾਡੇ ਕੋਲ ਆਪਾਂ ਇਜਾਜ਼ਤ ਲੈਂਦੇ ਇਸ ਟਾਈਮ ਆਪਾਂ ਮੈਲਬਰਨ ਤੋਂ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ ਅਤੇ ਜਦੋਂ ਵੀ ਫਿਲਮ ਰਿਲੀਜ਼ ਹੁੰਦੀ ਆ ਜਾ ਕੇ ਵੇਖ ਕੇ ਆਪਣੇ ਓਨੈਸਟ ਰਿਵਿਊ ਤੁਸੀਂ ਜ਼ਰੂਰ ਇਹਨਾਂ ਤੱਕ ਪਹੁੰਚਾਇਓ ਮੈਂ ਰਣਜੋਤ ਸਿੰਘ ਲੈਣਾ ਤੁਹਾਡੇ ਕੋਲੋਂ ਇਜਾਜ਼ਤ ਮੇਰੇ ਨਾਲ ਕੈਮਰੇ ਦੇ ਪਿੱਛੇ ਸਨ ਹਰਮੀਤ ਤੂਰ ਅਤੇ ਮਨਦੀਪ ਜੀ ਉੱਧਰ ਲਾਈਟਿੰਗ ਦੇ ਉੱਤੇ ਸੋ ਰੇਡੀਓ ਹਾਂਜੀ ਦੀ ਟੀਮ ਇਸ ਟਾਈਮ ਮੈਲਬਰਨ ਦੇ ਵਿੱਚ ਰਾਤ ਦੇ ਸਮੇਂ ਘੁੰਮ ਫਿਰ ਕੇ ਅਤੇ ਇਸ ਫਿਲਮ ਦੀ ਟੀਮ ਦੇ ਨਾਲ ਗੱਲਬਾਤ ਕਰ ਰਹੀ ਹੈ ਕਿਉਂਕਿ ਇਹਨਾਂ ਦੇ ਕੋਲ ਇੱਕ ਹੀ ਦਿਨ ਸੀ ਅਤੇ ਇੱਕ ਹੀ ਦਿਨ ਦੇ ਵਿੱਚ ਆਪਾਂ ਬਹੁਤ ਸਾਰੀਆਂ ਗੱਲਾਂ ਕਰਨੀਆਂ ਸੀ ਅਤੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਅਤੇ ਉਹ ਤੁਹਾਡੇ ਨਾਲ ਆਪਾਂ ਹੌਲੀ ਹੌਲੀ ਕਰਕੇ ਸਾਂਝੀਆਂ ਕਰਦੇ ਰਹਾਂਗੇ ਰੇਡੀਓ ਹਾਂਜੀ 1674

0: ਤੁਹਾਡੀ ਨਜ਼ਰ ਹੈ ਭੋਲਾ
1: ਓਏ ਭੋਲੀ ਓਏ ਦੀ ਜ਼ਬਰਦਸਤ ਕਾਮਯਾਬੀ ਤੋਂ ਬਾਅਦ ਗੀਤ MP3 ਤੇ ਜਗਜੀਤ ਸੰਧੂ ਫਿਲਮਸ ਲੈ ਆਏ ਨੇ ਹਾਸੇ ਮਸਤੀ ਤੇ ਇਮੋਸ਼ਨ ਨਾਲ ਭਰਪੂਰ ਫਿਲਮ
2: ਭੋਲੇ ਨੇ ਕਸੂਤੇ ਫਸਾਤੇ
1: ਓਏ ਭੋਲੇ ਓਏ 2 ਕਾਮੇਡੀ ਡਰਾਮਾ ਤੇ ਐਂਟਰਟੇਨਮੈਂਟ ਦਾ ਪੂਰਾ ਤੜਕਾ 12 ਜੂਨ ਨੂੰ ਪੂਰੀ ਫੈਮਿਲੀ ਦੇ ਨਾਲ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਦੇਖਣਾ ਨਾ ਭੁੱਲਿਓ ਓਏ ਭੋਲੇ ਓਏ 2
3: ਭੋਲਾ

0: ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖਣਾ ਸੁਣਨਾ ਸ਼ੁਰੂ ਕਰ ਚੁੱਕੇ ਹੋ ਰੇਡੀਓ, ਹਾਂਜੀ 1674 ਐਮ। ਮੇਰਾ ਨਾਮ ਹੈ ਵਿਸ਼ਾਲ ਵਿਜੇ ਸਿੰਘ, ਮੇਰੇ ਨਾਲ ਬਾਈ ਤਰਨਵੀਰ ਜਗਪਾਲ। ਪੰਜਾਬੀ ਫਿਲਮਾਂ ਦਾ ਜਦੋਂ ਜ਼ਿਕਰ ਹੋਊਗਾ, ਉਸਾਰੂ ਫਿਲਮਾਂ ਦਾ, ਸੋਹਣੀਆਂ ਫਿਲਮਾਂ ਦਾ, ਜਿਹੜਾ ਨਿਰਦੇਸ਼ਨ ਬਹੁਤ ਸੋਹਣਾ ਹੋਇਆ, ਅਤੇ ਬਾਈ ਹੁਣਾਂ ਦਾ ਜ਼ਿਕਰ ਹਮੇਸ਼ਾ ਹੁੰਦਾ ਰਹੂਗਾ। ਬਾਈ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ?
1: ਬਾਈ ਜੀ, ਸਤਿ ਸ਼੍ਰੀ ਅਕਾਲ, ਥੈਂਕ ਯੂ ਸੋ ਮੱਚ।
0: ਠੀਕ ਠਾਕ ਹੋ? ਠੰਡ ਕਿੰਨੀ ਕੁ ਲੱਗਣ ਦੀ?
1: ਠੰਡ ਤੇ ਲੱਗਣ ਦੀ, ਹੋਨੈਸਟਲੀ ਠੰਡ ਤੇ ਲੱਗਣ। ਮੈਨੂੰ ਲੱਗਾ ਹੈ ਨਹੀਂ, ਹੋਣੀ ਨਹੀਂ ਠੰਡ ਇੰਨੀ ਜ਼ਿਆਦਾ।
0: ਹਾਂਜੀ ਹਾਂ,
1: ਪਰ ਉੱਤਰ ਦੇ ਸਾਰੇ ਮਹਿਸੂਸ ਹੋ ਰਿਹਾ ਵੀ ਠੰਡ ਤੇ ਹੈਗੀ।
0: ਬਿਲਕੁਲ, ਇਹ ਮੈਲਬਨ ਦਾ ਜਾਦੂ ਆ, ਜਦੋਂ ਜਿਹੜੀ ਚੀਜ਼ ਨਹੀਂ ਮਹਿਸੂਸ ਹੋਣੀ ਚਾਹੀਦੀ ਉਦੋਂ ਹੁੰਦੀ ਆ। ਪਰ ਤੁਸੀਂ ਇਸ ਵਕਤ ਬੜਾ ਖਾਸ ਮੌਕਾ ਹੈ, 40 ਦਿਨ ਫਿਲਮ ਦੇ ਪ੍ਰੀਮੀਅਮ ਦੇ ਵਿੱਚ ਕੁਝ ਦਿਨ ਰਹਿ ਗਏ ਨੇ ਪ੍ਰੀਮੀਅਰ 'ਚ, ਅਤੇ ਤੁਸੀਂ ਇੱਥੇ ਪਹੁੰਚੇ ਹੋ ਫਿਲਮਾਂ ਬਾਰੇ ਖਾਸ ਗੱਲਬਾਤ ਕਰਨ ਸਾਰੀ ਟੀਮ ਦੇ ਨਾਲ। ਪਹਿਲਾਂ ਤਾਂ ਬਹੁਤ ਬਹੁਤ ਤੁਹਾਨੂੰ ਵਧਾਈਆਂ ਜੀ ਫਿਲਮ ਬਾਰੇ।
1: ਜੀ ਵੀਰੇ, ਥੈਂਕ ਯੂ ਸੋ ਮੱਚ ਬਾਈ, ਵਧਾਈਆਂ ਦੇਣ ਲਈ ਬਹੁਤ ਬਹੁਤ ਧੰਨਵਾਦ, ਅਤੇ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਇੰਨੇ ਸ਼ਾਰਟ ਨੋਟਿਸ 'ਤੇ ਸਾਰੀਆਂ ਚੀਜ਼ਾਂ ਅਰੇਂਜ ਕੀਤੀਆਂ ਨੇ।
0: ਬਿਲਕੁਲ ਜੀ,
1: ਤੁਹਾਡਾ ਦਿਲੋਂ ਧੰਨਵਾਦ ਬਾਈ।
0: ਚਾਹ ਹੁੰਦਾ ਨਾਲੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ, ਅਤੇ ਹੋਰ ਵੀ ਇੱਦਾਂ ਆਉਂਦੇ ਰਹੋ, ਹੋਰ ਸੋਹਣੀਆਂ ਫਿਲਮਾਂ, ਉਸਾਰੂ ਫਿਲਮਾਂ ਬਣਾਉਂਦੇ ਰਹੋ, ਅਤੇ ਕਿਸੇ ਦਿਨ ਆ ਕੇ ਤੁਸੀਂ ਮੈਲਬਨ ਵੀ ਸੋਹਣੀ ਫਿਲਮ ਬਣਾਓ। ਹਾਲੇ ਤੁਸੀਂ ਪਿੰਡਾਂ ਥਾਵਾਂ 'ਤੇ ਬਣਾਉਂਦੇ ਹੋ, ਪਰ ਸ਼ਹਿਰਾਂ ਵਾਲੀ ਵੀ ਇੱਕ ਅੱਧੀ ਫਿਲਮ ਚਾਹੀਦੀ ਆ ਹੁਣ।
1: 100% ਵੀਰੇ, ਇੱਥੇ ਆਉਣ ਦੇ ਵਾਰ ਵਾਰ ਸਬੱਬ ਬਣ ਰਹੇ ਆ, ਬਟ ਪਹਿਲੀ ਵਾਰ ਤੁਹਾਡੇ ਸਾਰਿਆਂ ਦੇ ਰੂਬਰੂ ਹੋਣ ਦਾ ਵੀ ਮੌਕਾ ਮਿਲਿਆ, ਸੋਹਣਾ ਲੱਗ ਰਿਹਾ। ਬਾਈ ਨਾਲ ਗੱਲਾਂ ਬਾਤਾਂ ਫੋਨ 'ਤੇ ਹੋਈਆਂ ਨੇ, ਐਸ ਐਮ ਸਟੂਡੈਂਟ ਵੇਲੇ ਬਾਈ ਨਾਲ ਬਹੁਤ ਸਾਡੀ ਲੰਬੀ ਗੱਲਬਾਤ ਹੋਈ ਸੀ।
0: ਹਾਂਜੀ,
1: ਪਰ ਰਣਜੋਤ ਬਾਈ ਨਾਲ ਤੁਹਾਡੇ ਨਾਲ ਮਿਲ ਕੇ ਵਧੀਆ ਲੱਗ ਰਿਹਾ ਬਾਈ।
0: ਬਿਲਕੁਲ ਜੀ, ਐਸ ਐਮ ਸਟੂਡੈਂਟ, ਦਾਣਾ ਪਾਣੀ, ਹੋਰ ਬਹੁਤ ਸਾਰੀਆਂ ਫਿਲਮਾਂ ਜਿਨ੍ਹਾਂ ਦੇ ਵਿੱਚ ਤੁਹਾਡੀ ਜੁੜਤ ਜੁੜਦੀ ਆ, ਪਰ 40 ਦਿਨ ਇਹ ਸੁਭਾਗ, ਕਿਹਨੂੰ ਮਿਲ ਕੇ, ਕਿੱਥੋਂ ਪਹਿਲੀ ਮੀਟਿੰਗ, ਕਿਹੜੇ ਇਨਸਾਨ ਨਾਲ ਫੋਨ 'ਤੇ ਗੱਲਬਾਤ, ਅਤੇ ਫਿਰ ਇਹ ਫਿਲਮ ਦਾ ਸਫ਼ਰ ਸ਼ੁਰੂ ਹੋ ਜਾਂਦਾ?
1: ਵੀਰੇ, ਸਭ ਤੋਂ ਪਹਿਲਾਂ ਨਾ ਇਸ ਫਿਲਮ ਦੇ ਰਿਲੇਟਡ ਮੈਨੂੰ ਘੁੱਗੀ ਭਾਅ ਜੀ ਦੀ ਕਾਲ ਆਈ ਸੀ। ਸੋ ਉਹਨਾਂ ਨੇ ਮੈਨੂੰ ਕਿਤਾਬ ਭੇਜੀ, ਕਹਿੰਦੇ 40 ਦਿਨ ਇੱਕ ਬੁੱਕ ਆ, ਅਤੇ ਇਹਨੂੰ ਤੁਸੀਂ ਪੜ੍ਹਿਓ ਅਤੇ ਪੜ੍ਹ ਕੇ ਮੈਨੂੰ ਫੋਨ ਕਰਿਓ।
0: ਹਾਂਜੀ,
1: ਅਤੇ ਸੋ ਬੁੱਕ ਪੜ੍ਹਨ ਨੂੰ ਮਹੀਨਾ ਕੁ ਲੰਘ ਗਿਆ,
0: ਹਾਂਜੀ,
1: ਪੜ੍ਹੀ ਨਹੀਂ ਗਈ ਸੀ ਬੁੱਕ। ਫਿਰ ਇਹਨਾਂ ਦੇ ਵਾਰ ਵਾਰ 2-3 ਵਾਰ ਭਾਅ ਜੀ ਦਾ ਮੈਸੇਜ ਆਇਆ ਵੀ ਹਾਂਜੀ ਤੁਸੀਂ ਪੜ੍ਹ ਲਈ ਹੋਣੀ ਆ।
0: ਹਾਂਜੀ,
1: ਅਤੇ ਫਿਰ ਮੈਂ ਫਾਈਨਲੀ ਟੈਕਸਿਸ ਦੇ ਵਿੱਚ ਸੀਗਾ।
0: ਹਾਂਜੀ,
1: ਮੈਂ 2 ਬੰਦੇ ਦਾ ਜ਼ਿਕਰ ਕਰਨਾ ਭੁੱਲ ਗਿਆ, ਜਿੰਨੀਆਂ ਵੀ ਹੁਣ ਤੱਕ ਇੰਟਰਵਿਊਜ਼ ਹੋਈਆਂ ਨੇ ਉਹ ਮੇਰੇ ਮਨ 'ਚ ਯਾਦ ਸੀ ਵੀ ਦੁਬਾਰਾ ਕਿਸੇ ਨੇ ਮੈਨੂੰ ਪੁੱਛਿਆ ਸੇਮ ਸਵਾਲ ਤਾਂ ਜ਼ਰੂਰ ਲੈਣਾ, ਹਰੂਪ ਅਤੇ ਕੈਪਟਨ ਭਾਅ ਜੀ।
0: ਜੀ,
1: ਸੋ 2 ਬਾਈ ਸੀਗੇ ਜਿਨ੍ਹਾਂ ਨੇ ਮੇਰੇ ਨਾਲ ਸੀ ਕਿਤਾਬ ਪੜ੍ਹੀ ਉਹ।
0: ਹਾਂਜੀ,
1: ਅਤੇ ਨਾਲ ਹਮ ਕਿਤਾਬ ਪੜ੍ਹਦੇ ਹੁੰਦੇ ਸੀਗੇ, ਅਤੇ ਅਸੀਂ ਦਿਨ 'ਚ 1-2 ਵਾਰ ਸਟਾਰਟ ਕੀਤੀ, ਨਹੀਂ ਪੜ੍ਹੀ, ਪਰ ਜਿੱਦਣ ਫਿਰ ਪੜ੍ਹਨੀ ਸ਼ੁਰੂ ਕੀਤੀ,
0: ਹਾਂਜੀ,
1: 1 ਦਿਨ 'ਚ ਫਿਰ ਇਹ ਕੰਪਲੀਟ ਕਰਤੀ ਅਸੀਂ ਪੂਰੀ ਬੁੱਕ।
0: ਬਿਲਕੁਲ,
1: ਸੋ ਬੁੱਕ ਪੜ੍ਹ ਕੇ ਫਿਰ ਮੈਂ ਘੁੱਗੀ ਭਾਈ ਨੂੰ ਕਾਲ ਕੀਤਾ ਕਿ ਭਾਅ ਜੀ ਬਹੁਤ ਸੋਹਣੀ ਕਿਤਾਬ ਆ, ਅਤੇ ਵਟਸ ਨੈਕਸਟ, ਕਿਉਂ ਪੜ੍ਹਾਈ ਗਈ ਆ ਮੈਨੂੰ ਦੱਸੋ।
0: ਹਾਂਜੀ,
1: ਕਹਿੰਦੇ ਵੀ ਆਪਾਂ ਇੱਦਾਂ ਕਰਕੇ ਫਿਲਮ ਪਲਾਨ ਕਰ ਰਹੇ ਹਾਂ, ਸੋ ਆਪਾਂ ਫਿਲਮ ਬਣਾਉਂਦੇ ਹਾਂ, ਅਤੇ ਮੈਂ ਹੁਣ ਤੁਹਾਨੂੰ ਨੰਬਰ ਭੇਜਦਾ ਇੱਦਾਂ ਕਰਕੇ ਡਾਕਟਰ ਸਾਹਿਬ ਉਹਨਾਂ ਦਾ।
0: ਹਾਂਜੀ,
1: ਸੋ ਉਹਨਾਂ ਨੂੰ ਕਾਲ ਕਰਕੇ ਤੁਸੀਂ ਆਪਦੀ ਹੁਣ ਫੀਲਿੰਗਸ ਦੱਸੋ ਜੋ ਤੁਹਾਨੂੰ ਲੱਗਿਆ। ਫਿਰ ਉੱਥੋਂ ਇਹ ਸਿਲਸਿਲਾ ਸ਼ੁਰੂ ਹੋਇਆ, ਫਿਰ 1 by 1 ਸਟੈਪ ਬਾਏ ਸਟੈਪ ਅੱਗੇ ਤੋਂ ਅੱਗੇ ਚੀਜ਼ਾਂ ਨਾਲ ਨਾਲ ਹੋਰ ਜੁੜਦੀਆਂ ਗਈਆਂ, ਦੈਨ ਅੱਗੇ ਨੈਕਸਟ ਮਿਊਜ਼ਿਕ ਚੀਜ਼ਾਂ ਸਭ ਕੁਛ। ਅੱਜ ਉਹ ਦਿਨ ਆ ਗਿਆ ਕਿ ਫਿਲਮ ਦੇ ਰਿਲੀਜ਼ ਹੋਣ 'ਚ ਮੇਰਾ ਖਿਆਲ 10 ਦਿਨ ਰਹਿ ਗਏ ਨੇ। 9 ਤਰੀਕ ਅੱਜ, 19 ਤਰੀਕ ਨੂੰ ਫਿਲਮ ਰਿਲੀਜ਼ ਆ ਜੀ। ਸਾਰਾ ਕੁਛ ਬਣ ਕੇ ਪ੍ਰੋਪਰ ਮੁਕੰਮਲ ਤਿਆਰ ਆ ਫਿਲਮ, ਅਤੇ ਤੁਹਾਡੀ ਸਾਰਿਆਂ ਦੀ ਹੁਣ ਪਰਮਾਤਮਾ ਵੱਲੋਂ ਕਚਹਿਰੀ ਦੇ ਵਿੱਚ ਹਾਜ਼ਰ ਹੋ ਜਾਣੀ 19 ਤਰੀਕ ਨੂੰ।
0: ਬਿਲਕੁਲ, ਬੜੀਆਂ ਸੋਹਣੀਆਂ ਸ਼ਖਸੀਅਤਾਂ ਨਾਲ ਤੁਸੀਂ ਕੰਮ ਕਰ ਰਹੇ ਹੋ, ਗਾਂ ਵੀ ਕਰੋਗੇ, ਦੇਵੀ ਭਾਜੀ, ਘੁੱਗੀ ਸਾਹਿਬ, ਹੋਰ ਬੜੇ ਸੱਜਣ। ਕਿਹੜਾ ਕਲਾਕਾਰ ਸੀ ਜਿੱਦਣ ਜਿਨ੍ਹਾਂ ਨੂੰ ਮਿਲੇ ਅਤੇ ਉਦੋਂ ਨਰਵਸਨੈਸ ਦਾ ਲੈਵਲ ਕੁਝ ਹੋਰ ਹੀ ਸੀ, ਜਾਂ ਇੱਕ ਚਾਅ ਨਹੀਂ ਜਦੋਂ ਕਹਿੰਦੇ ਬੰਦੇ ਕੋਲ ਸਾਂਭਲਿਆ ਜਾਂਦਾ? ਵੈਸੇ ਤਾਂ ਤੁਹਾਡੀ ਇੱਕ ਮੁਲਾਕਾਤ ਹੁੰਦੀ ਰਹਿੰਦੀ ਹੁਣ ਤਾਂ?
1: ਵੀਰੇ, ਸ਼ੁਰੂਆਤੀ ਦੌਰ 'ਚ ਇੱਦਾਂ ਦੀਆਂ ਚੀਜ਼ਾਂ ਸੀਗੀਆਂ, ਵੈਸੇ ਤਾਂ ਰੋਜ਼ ਇੱਕ ਨਵੀਂ ਸ਼ੁਰੂਆਤ ਆ, ਹੈ ਨਾ। ਇਸ ਫਿਲਮ ਦੇ ਵਿੱਚ ਜਿੰਨੇ ਵੀ ਕਲਾਕਾਰ ਕਿਰਦਾਰ ਨੇ ਉਹ ਤਾਂ ਪਰਿਵਾਰ ਵਾਂਗੂ ਨੇ ਓਨੈਸਟਲੀ, ਹੈ ਨਾ। ਘੁੱਗੀ ਭਾਅ ਜੀ ਨੇ ਆਲਰੇਡੀ ਕੰਮ ਕਰ ਚੁੱਕਿਆ ਸੀਗਾ ਬਹੁਤ ਵਾਰ, ਦੇਵੀ ਭਾਅ ਜੀ ਨਾਲ ਇੱਦਾਂ ਦਾ ਨਿੱਘਾ, ਸਾਡੇ ਪਿੰਡ ਵੀ ਲਾਗੇ ਲਾਗੇ ਨੇ, ਭਾਅ ਜੀ ਫਗਵਾੜੇ ਤੋਂ, ਮੇਰਾ ਲਾਗੇ ਪਿੰਡ ਜਗਪਾਲਪੁਰ, ਤਕਰੀਬਨ 15 ਮਿੰਟ ਦੀ ਡਰਾਈਵ 'ਤੇ ਆ। ਸੋ ਜਿੱਥੇ ਭਾਅ ਜੀ ਡੈਲਟਾ ਰਹਿੰਦੇ ਨੇ ਇਸ ਸਰੀ, ਉੱਥੇ ਵੀ ਸਾਡਾ ਘਰ ਆਪਸ ਵਿੱਚ 15 ਮਿੰਟ ਦੀ ਡਰਾਈਵ 'ਤੇ ਆ। ਸੋ ਇਹ ਸਬੱਬ ਹੀ ਸੀਗਾ, ਅਤੇ ਪਰ ਭਾਅ ਜੀ ਨੂੰ ਮਿਲ ਕੇ ਤਾਂ ਨਿੱਘੀ ਮਹਿਸੂਸ ਹੁੰਦਾ ਹਮੇਸ਼ਾ, ਉਹਨਾਂ ਦੀ ਸ਼ਾਇਰੀ, ਉਹਨਾਂ ਦੇ ਗਾਣੇ ਸੁਣ ਸੁਣ ਵੱਡੇ ਹੋਏ ਆ ਭਾਅ ਜੀ, ਹੈ ਨਾ।
0: ਬਿਲਕੁਲ,
1: ਅਤੇ ਉਹਨਾਂ ਨਾਲ ਕੰਮ ਕਰਨਾ ਤਾਂ ਲਾਈਕ ਇਹ ਵੀ ਇੱਕ ਬਹੁਤ ਸੋਹਣਾ ਲਾਈਕ ਚਾਹ ਹੀ ਆ ਭਾਅ ਜੀ, ਹੈ ਨਾ। ਅਤੇ ਪਰ ਕੋਈ ਨਰਵਸਨੈਸ, ਤੁਸੀਂ ਤੁਹਾਡਾ ਸਵਾਲ ਸੀ ਨਰਵਸ, ਤਾਂ ਸ਼ੁਰੂਆਤੀ ਦਿਨਾਂ 'ਚ ਵੀ ਨਰਵਸ ਹੁੰਦਾ ਸੀ, ਹੁਣ ਜਦੋਂ ਫਿਲਮ ਰਿਲੀਜ਼ ਹੋਣ ਦੇ ਦਿਨ ਲੱਗ ਗਿਆ ਹੈਗਾ ਨਾ, ਹੁਣ ਨਰਵਸਨੈਸ ਆ ਕਿ ਯਾਰ ਇੱਕ ਕਿਤਾਬ ਨੂੰ ਅਸੀਂ ਜਸਟੀਫਾਈ ਕਰ ਪਾਈਏ, ਇੰਨੀ ਹਿੱਟ ਕਿਤਾਬ ਆ, ਹੁਣ ਭਾਅ ਜੀ ਉੱਪਰ ਸਾਈਨ ਕਰ ਰਹੇ ਸੀਗੇ,
0: ਬਿਲਕੁਲ
1: 1.5 ਲੱਖ ਕਾਪੀ, 1.25 ਲੱਖ ਕਾਪੀ ਛਪ ਚੁੱਕੀ ਆ, ਅਤੇ ਹੋਪਫੁਲੀ ਸਭ ਠੀਕ ਹੋਊਗਾ ਬਾਈ।
0: ਬੜੀ ਸੋਹਣੀ ਸ਼ੁਰੂਆਤ ਆ ਕਿ ਹੁਣ ਕਿਤਾਬਾਂ ਦੇ ਉੱਪਰ ਪੰਜਾਬੀ ਫਿਲਮਾਂ ਬਣ ਰਹੀਆਂ ਨੇ, ਤਾਂ ਉਸ ਦੀ ਚੀਜ਼ ਕੀ ਹੋ ਸਕਦੀ ਆ। ਪਰ ਵੈਸੇ ਤੁਹਾਨੂੰ ਬਹੁਤ ਬਹੁਤ ਵਧਾਈ ਫਿਲਮ ਮੁਤਾਬਕ ਵੀ, ਅਤੇ ਹੋਰ ਜਿਹੜੇ ਵੇਖ ਰਹੇ ਨੇ ਉਹਨਾਂ ਸਾਰਿਆਂ ਨੂੰ ਇੱਕ ਵਾਰੀ ਸੁਨੇਹਾ ਲਾ ਦਿਓ ਕਿ ਫਿਲਮ ਕਿਉਂ ਵੇਖਣ ਜਾਣੀ ਬਣਦੀ ਆ। ਕਿਤਾਬ ਤਾਂ ਸਾਰਿਆਂ ਪੜ੍ਹੀ ਹੋਊਗੀ, ਜੇ ਕੋਈ ਕਵੇ ਕਿਤਾਬ ਤਾਂ ਪੜ੍ਹ ਲਈ ਆ, ਸਾਰਾ ਪਤਾ ਹੀ ਆ ਕੀ ਹੋਣਾ। ਕਿਤਾਬ ਦਾ ਅਤੇ ਫਿਲਮ ਦਾ ਕੀ ਥਿਕਾ ਕੇ ਡਿਫਰੈਂਸ ਆ ਜਿਹੜਾ ਸ਼ੁਰੂ ਹੋ ਜਾਂਦਾ ਫਿਰ?
1: ਉਹਨਾਂ ਲਈ ਤੁਹਾਨੂੰ ਹੁਣ ਕਿਤਾਬ ਪੜ੍ਹਨ ਦੀ ਜ਼ਰੂਰਤ ਨਹੀਂ, ਤੁਸੀਂ ਫਿਲਮ ਵੇਖਿਓ, ਦਸਾਂ ਦਿਨਾਂ ਬਾਅਦ ਫਿਲਮ ਆ ਜਾਣੀ ਹੈ। ਸੋ ਜੋ ਕਿਤਾਬ ਦਾ ਨਿਚੋੜ ਆ ਉਹ ਸਾਰੀ ਕਿਤਾਬ ਦਾ ਨਿਚੋੜ, ਜਿਹੜੀ ਕਿਤਾਬ ਪੜ੍ਹਨ ਨੂੰ ਮੈਂ ਇੰਨਾ ਸਮਾਂ ਲਾਇਆ ਜਾਂ ਜਿਹੜਾ ਵੀ ਦਰਸ਼ਕ ਜਾਂ ਜਿਹੜਾ ਵੀ ਪਾਠਕ ਕਿਤਾਬ ਪੜ੍ਹਨੀ ਚਾਹੁੰਦਾ ਉਹਨੂੰ ਇੱਕ ਸਮਾਂ ਲੱਗਦਾ, ਉਹ ਹੁਣ ਸਾਰਾ ਨਿਚੋੜ 2 ਘੰਟਿਆਂ ਦੀ ਫਿਲਮ 'ਚ ਅਸੀਂ ਤੁਹਾਨੂੰ ਦਿਖਾ ਦੇਣਾ।
2: ਬਿਲਕੁਲ,
1: ਮੈਨੂੰ ਲੱਗਦਾ ਸ਼ਾਰਟ ਐਂਡ ਕ੍ਰਿਸਪ ਇਹੀ ਇੱਕ ਮੈਸੇਜ ਆ ਕਿ ਵਿਦ ਇਨ 2 ਆਵਰਸ ਯੂ ਵਿਲ ਗੈਟ ਸਮਥਿੰਗ।
2: ਬਿਲਕੁਲ,
1: ਕੋਈ ਇਹੋ ਜਿਹੀ ਚੀਜ਼ ਇਸ ਫਿਲਮ 'ਚੋਂ ਲੈ ਕੇ ਜਾਓਗੇ, ਵੈਸੇ ਤਾਂ ਬਹੁਤ ਗੱਲਾਂ ਨੇ ਫਿਲਮ ਦੇ ਵਿੱਚ, ਪਰ ਇਹੋ ਜਿਹੀ ਇੱਕ ਨਾ ਇੱਕ ਚੀਜ਼ ਵਿੱਚੋਂ ਯਾਦ ਲੈ ਕੇ ਜਾਓਗੇ ਜਿਹੜੀ ਤੁਹਾਨੂੰ ਹੈਲਪ ਕਰੂਗੀ।
2: ਬਿਲਕੁਲ,
1: ਜ਼ਿੰਦਗੀ 'ਚ ਰੋਜ਼ ਆਪਦੇ ਆਪ ਨੂੰ ਸੈਲਫ ਮੋਟੀਵੇਟ ਕਰਨ ਲਈ।
2: ਹਾਂਜੀ,
1: ਕਰਕੇ ਅੱਜ ਦੇ ਇਸ ਦੌਰ ਦੇ ਵਿੱਚ ਮੈਨੂੰ ਲੱਗਦਾ ਭਾਅ ਜੀ ਵੀ ਆਪਾਂ ਹੋ ਹੀ ਜਾਂਦੇ ਹਾਂ, ਥੋੜ੍ਹਾ ਜਿਹਾ ਡਾਊਨ ਫੀਲ ਕਰਦੇ ਹਾਂ ਹਰ ਇਨਸਾਨ, ਚਾਹੇ ਜਿੰਨਾ ਮਰਜ਼ੀ ਕੋਈ ਆਪਦੇ ਆਪ ਨੂੰ ਸਟਰੋਂਗ ਫੀਲ ਕਰਦਾ ਹੋਵੇ, ਬਟ ਅੱਜ ਦੇ ਸਮੇਂ 'ਚ ਕੋਈ ਕਿਸੇ ਨੂੰ ਹੌਸਲਾ ਜੇ, ਵੈਸੇ ਤਾਂ ਦਿੰਦੇ ਨੇ ਯਾਰ ਦੋਸਤ, ਜਿੱਦਾਂ ਹੁਣ ਤੁਸੀਂ ਦੱਸ ਮੈਨੂੰ ਬਾਈ ਦੱਸ ਰਹੇ 15 ਸਾਲ ਹੋ ਗਏ ਇੱਥੇ, ਸੋ ਆਪਾਂ ਹੌਸਲੇ ਨਾਲ ਹੀ ਤੁਰੇ ਫਿਰਦੇ ਹਾਂ ਇੱਦਾਂ ਦੀਆਂ ਚੀਜ਼ਾਂ 'ਚ, ਬਟ ਸੈਲਫ ਮੋਟੀਵੇਟ ਆਪਦੇ ਆਪ ਨੂੰ ਕਰਨਾ ਨਾ ਆਈ ਥਿੰਕ ਅੱਜ ਦੇ ਯੁੱਗ 'ਚ ਜਾਂ ਅੱਜ ਦੇ ਟਾਈਮ 'ਚ ਬਹੁਤ ਜ਼ਰੂਰੀ ਹੈ। ਸੋ ਫਿਲਮ ਦੇ ਵਿੱਚੋਂ ਕੋਈ ਇਹੋ ਜਿਹੀ ਚੀਜ਼ ਤੁਸੀਂ ਲੈ ਕੇ ਜਾਓਗੇ ਜਿਹਨਾਂ ਤੁਸੀਂ ਆਪ ਵੀਰੇ ਸੈਲਫ ਮੋਟੀਵੇਟ ਹੋਵੋਗੇ ਕਿ ਨਹੀਂ ਯਾਰ ਆਪਾਂ ਕੁਛ ਕਰਨਾ ਨੈਕਸਟ, ਵੀ ਕੋਈ ਮਸਲਾ ਨਹੀਂ, ਕੱਲ੍ਹ ਦੀ ਸਵੇਰ ਕੁਛ ਵਧੀਆ ਆਊਗੀ, ਡੋਂਟ ਵਰੀ।
2: ਜਾਂਦੇ ਜਾਂਦੇ ਭਾਅ ਜੀ, ਤੁਸੀਂ ਜਲੰਧਰ ਦੇ ਕੋਲ ਇੱਕ ਪਿੰਡ ਤੋਂ ਬਿਲੋਂਗ ਕਰਦੇ ਹੋ, ਹੁਣ ਕੈਮਰੇ ਦੇ ਪਿੱਛੇ ਤੇ ਇੱਕ ਸਮੇਂ ਕੋਠੇ ਚੜ੍ਹ ਕੇ ਸ਼ਾਇਦ ਤੁਸੀਂ ਐਂਟੀਨਾ ਵੀ ਘੁਮਾਇਆ ਹੋਊਗਾ, ਤੇ ਉੱਥੇ ਬੈਠਾ ਬੰਦਾ ਜਿਹੜਾ ਹੁਣ ਸਿਰਫ ਰੀਲ ਹੀ ਬਣਾਉਂਦਾ ਜਾਂ ਕਿ ਛੋਟੇ ਮੋਟੇ ਐਡੀਟਿੰਗ ਸੋਫਟਵੇਅਰ ਤੇ ਐਡੀਟਿੰਗ ਕਰਦਾ, ਵੇਂਦਾ ਵੀ ਇੱਧਰੋਂ ਫੋਟੋ ਖਿੱਚਾਂ ਜਾਂ ਇੱਧਰੋਂ ਵੀਡੀਓ ਬਣਾਵਾਂ, ਉਸ ਬੰਦੇ ਨੂੰ ਕੀ ਸੁਨੇਹਾ ਦੇਣਾ ਚਾਹੋਗੇ?
1: ਜੇ ਵੀਰੇ ਉਹ ਬੰਦਾ ਜਿਹੜਾ ਇਹ ਜੋ ਤੁਸੀਂ ਹੁਣ ਗੱਲਾਂ ਦੱਸੀਆਂ ਵੀ ਜੇ ਉਹ ਬੰਦਾ ਇਸ ਵਕਤ ਇਹ ਕਰ ਰਿਹਾ ਤੇ ਆਪਣੀ ਇੰਟਰਵਿਊ ਸੁਣ ਰਿਹਾ ਤਾਂ 100% ਹਨਾ ਬਈ ਸ਼ੋਰ ਆ ਇਹ ਗੱਲ ਵੀ ਤੁਹਾਡੀ ਮੰਜ਼ਿਲ ਤੁਹਾਨੂੰ ਉਡੀਕ ਰਹੀ ਆ, ਆਵਾਜ਼ਾਂ ਮਾਰ ਰਹੀ ਆ, ਬਸ ਉਹ ਸ਼ੁਰੂਆਤਾਂ ਨੇ ਸਾਰੀਆਂ, ਉਹ ਰੀਲਾਂ ਬਣਾਉਣੀਆਂ, ਐਡਿਟ ਕਰਨੀਆਂ ਜਾਂ ਛੋਟੀਆਂ ਛੋਟੀਆਂ ਚੀਜ਼ਾਂ ਜਾਂ ਥੰਬਨੇਲ ਬਣਾਉਣੇ ਬਾਰ ਬਾਰ, ਜਿਹੜੇ ਲੋਕ ਆਪਦੀ ਰੀਲ ਨੂੰ ਵੀ ਬਾਰ ਬਾਰ ਹੈ ਨਾ ਬਣਾ ਕੇ ਸੇਵ ਕਰਕੇ ਤਾਂ ਆਪਦੀ ਡਰਾਫਟ 'ਚ ਰੱਖ ਕੇ 15 ਵਾਰ ਸੋਚ ਕੇ ਪਾਉਂਦੇ ਨੇ, ਉਹਨਾਂ ਦੀ ਵੀ ਇਹ ਨਿਸ਼ਾਨੀ ਆ ਕਿ ਉਹਨਾਂ ਨੂੰ ਵੀ ਉਹਨਾਂ ਦੀ ਮੰਜ਼ਿਲ ਕੋਈ ਖੂਬਸੂਰਤ ਮੰਜ਼ਿਲ ਆਵਾਜ਼ਾਂ ਮਾਰ ਰਹੀ ਆ। ਸੋ ਉੱਥੋਂ ਹੀ ਉੱਠ ਕੇ ਸਫ਼ਰ ਸ਼ੁਰੂ ਹੁੰਦੇ ਨੇ ਅਤੇ ਮੁੜ ਕੇ ਉਹ ਸਫ਼ਰ ਇੰਨੇ ਖੂਬਸੂਰਤ ਹੁੰਦੇ ਨੇ, ਇਹ ਤਾਂ ਬਸ ਬੰਦਾ ਜਿਹੜਾ ਕਰ ਰਿਹਾ ਉਹ ਜਾਣਦਾ, ਅਤੇ ਜਾਂ ਜਿਹਨਾਂ ਨੇ ਕਰਨੇ ਨੇ ਉਹ ਜਾਣਦੇ।
2: ਬਿਲਕੁਲ ਬਿਲਕੁਲ,
1: ਯੈਸ ਵੀਰੇ।
2: ਸੋ ਤੁਹਾਨੂੰ ਤੁਹਾਡੀਆਂ ਮੰਜ਼ਿਲਾਂ ਮੁਬਾਰਕ ਤੇ ਸੁਣਨ ਵਾਲਿਆਂ ਨੂੰ ਵੀ, ਅਤੇ 40 ਦਿਨ ਤੁਹਾਡੇ ਨੇੜਲੇ ਸਿਨੇਮਾ ਘਰਾਂ 'ਚ ਬਹੁਤ ਛੇਤੀ ਤੁਸੀਂ ਜਾ ਕੇ ਜ਼ਰੂਰ ਦੇਖੋ। ਬਾਬਾ ਵੀਰ ਜੀ ਤੁਹਾਡਾ ਧੰਨਵਾਦ ਜੀ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: Hanji, main toda apna Gary Sandhu, so driver da munda, band rodka gala, us samay di gal karn laga, jadon main Canada vich pehli baar gaya, mera friend mainu Cactus Club le gaya, utthe mere verga desi, Blender Bibi ton, Snapchat ID mangda si, te main gana

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਦਿਲਪ੍ਰੀਤ ਢਿੱਲੋਂ ਤੇ ਤੁਸੀਂ ਸੁਣ ਰਹੇ ਹੋ ਰੇਡੀਓ। ਹਾਂਜੀ,

0: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
1: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ,
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
2: Hi, this is Imran Hashmi and you're listening to me on Radio Haji

0: ਸਾ
1: ਲਓ ਜੀ ਤੁਹਾਡੀ ਨਜ਼ਰ ਹੈ ਭੋਲਾ
2: ਓਏ ਭੋਲੀ ਓਏ ਦੀ ਜ਼ਬਰਦਸਤ ਕਾਮਯਾਬੀ ਤੋਂ ਬਾਅਦ ਗੀਤ MP3 ਤੇ ਜਗਜੀਤ ਸੰਧੂ ਫਿਲਮਸ ਲੈ ਆਏ ਨੇ ਹਾਸੇ ਮਸਤੀ ਤੇ ਇਮੋਸ਼ਨ ਨਾਲ ਭਰਪੂਰ ਫਿਲਮ
3: ਭੋਲੇ ਨੇ ਕਸੂਤੇ ਫਸਾਤੇ
2: ਓਏ ਭੋਲੇ ਓਏ 2 ਕਾਮੇਡੀ ਡਰਾਮਾ ਤੇ ਐਂਟਰਟੇਨਮੈਂਟ ਦਾ ਪੂਰਾ ਤੜਕਾ 12 ਜੂਨ ਨੂੰ ਪੂਰੀ ਫੈਮਿਲੀ ਦੇ ਨਾਲ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਦੇਖਣਾ ਨਾ ਭੁੱਲਿਓ ਓਏ ਭੋਲੇ ਓਏ 2

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਰੇਡੀਓ ਹਾਂਜੀ 1674।
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
6: ਰੇਡੀਓ ਹਾਂਜੀ 1674 ਮੈਂ ਦੋਸਤੋ ਇੱਕ ਵਾਰੀ ਫਿਰ ਤੋਂ ਤੁਹਾਡਾ ਸਵਾਗਤ ਕਰਦੇ ਹਾਂ। ਇਸ ਆਸ ਦੇ ਨਾਲ ਕਿ ਤੁਸੀਂ ਸਭ ਰਾਜੀ ਖੁਸ਼ੀ ਹੋਵੋਗੇ। ਸਮਾਂ ਹੋ ਚੁੱਕਾ ਗੱਲਾਂ ਬਾਤਾਂ ਆਪਾਂ ਵਾਤਾਵਰਣ ਦੇ ਬਾਰੇ ਕਰੀਏ। ਪ੍ਰੋਗਰਾਮ ਕਲਾਈਮੇਟ ਕੰਟਰੋਲ ਹਰਮਿੰਦਰ ਜੀ ਸਾਡੇ ਨਾਲ ਫਿਰ ਇੱਕ ਵਾਰੀ ਜੁੜ ਚੁੱਕੇ ਨੇ। ਹਰਮਿੰਦਰ ਢਿੱਲੋਂ ਜੀ ਟੋਰਾਂਟੋ ਤੋਂ ਸਾਡੇ ਨਾਲ ਜੁੜਦੇ ਨੇ ਅਤੇ ਆਪਣੀ ਭਾਸ਼ਾ ਦੇ ਵਿੱਚ ਸਾਨੂੰ ਸਾਡੇ ਵਾਤਾਵਰਣ ਦੇ ਸੰਬੰਧੀ ਜਾਣਕਾਰੀ ਦਿੰਦੇ ਨੇ। ਸੋ ਇਸ ਹਫ਼ਤਾਵਾਰੀ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਇੱਕ ਵਾਰੀ ਫਿਰ ਤੋਂ। ਭਾਈ ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ।
7: ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ ਤੇ ਸੁਣ ਵਾਲਿਆਂ ਨੂੰ ਵੀ, ਤੁਹਾਡੀ ਟੀਮ ਨੂੰ, ਤੁਹਾਨੂੰ ਬਹੁਤ ਬਹੁਤ ਧੰਨਵਾਦ
6: ਜੀ। ਧੰਨਵਾਦ ਭਾਈ। ਕੀ ਚੱਲ ਰਿਹਾ ਕੈਨੇਡਾ ਦਾ, ਕਿਵੇਂ ਆ ਸੂਰਤਹਾਲ, ਕੀ ਕਹਿੰਦਾ ਮੌਸਮ?
7: ਕੈਨੇਡਾ ਦੀ ਸੂਰਤਹਾਲ ਹੈ ਕਿ ਸਾਡੇ ਪਹਿਲਾਂ ਮੀਂਹ ਬਹੁਤ ਪਿਆ, ਸਾਡੇ ਜਨਵਰੀ ਅਪ੍ਰੈਲ ਚ ਮੀਂਹ ਪੈਂਦਾ ਹੁੰਦਾ ਤੇ ਇਸ ਵਾਰੀ ਅਪ੍ਰੈਲ ਚ ਵੀ ਪਿਆ, ਪਰ ਇਸ ਵਾਰੀ ਜ਼ਿਆਦਾ ਮੀਂਹ ਜਿਹੜਾ ਸੀ ਸਾਡੇ ਮਈ ਚ ਪਿਆ ਤੇ ਮਈ ਚ ਧੁੱਪਾਂ ਲੱਗਦੀਆਂ ਨੇ, ਲੋਕ ਆਪਣੇ ਬੂਟੇ ਵਗੈਰਾ ਲਗਾਉਂਦੇ ਨੇ ਤੇ ਉਹ ਕਾਫੀ ਲੇਟ, ਉਹ ਆਲਮੋਸਟ 2 ਹਫ਼ਤੇ ਲੇਟ ਚੱਲ ਰਿਹਾ ਕੰਮ ਤੇ, ਪਰ ਹੁਣ ਹਫ਼ਤੇ ਡੇਢ ਹਫ਼ਤੇ ਤੋਂ ਇੱਥੇ ਖਾਸ ਕਰਕੇ ਟੋਰਾਂਟੋ ਦੇ ਏਰੀਆ ਦੇ ਵਿੱਚ ਜਿਹੜਾ ਮੌਸਮ ਹੈ ਬੜਾ ਨਿਖਰਿਆ ਹੋਇਆ ਤੇ ਬੜਾ ਵਧੀਆ ਤੇ ਜਿਹੋ ਜਿਹਾ ਚਾਹੀਦੀਆਂ ਨੇ ਉਹਨੇ ਉਵੇਂ ਧੁੱਪ ਲੱਗ ਰਹੀ ਹੈ।
6: ਤੇ ਤੁਸੀਂ ਫਿਰ ਕਰਦੇ ਹੋ ਭਾਈ ਗਾਰਡਨਿੰਗ, ਰੱਖਿਆ ਰੁਝਾਨ ਹੈ ਵੀ?
7: ਬਿਲਕੁਲ ਜੀ ਬਿਲਕੁਲ, ਅੱਜ ਤਾਂ ਕੱਲ ਤਾਂ ਅੱਜ ਪੂਰਾ ਦਿਨ ਲੱਗ ਗਏ, ਸਗੋਂ ਮੇਰੀ ਬੈਕ ਦੁੱਖ ਰਹੀ ਉਹਦੇ ਕਰਕੇ ਤੇ ਮੈਂ ਅਸੀਂ ਕੁਝ ਸਾਲ ਪਹਿਲਾਂ ਨਾ ਅਸੀਂ ਆਪਣਾ ਪੂਰਾ ਹੀ ਘਾਹ ਜਿਹੜਾ ਅਸੀਂ ਪੱਟ ਦਿੱਤਾ ਸੀ, ਜਿਹੜਾ ਘਾਹ ਲਗਾਇਆ ਹੁੰਦਾ ਤੁਸੀਂ ਉਹ ਘਾਹ ਬੜਾ ਹਾਨੀਕਾਰਕ ਹੈ ਵਾਤਾਵਰਨ ਲਈ, ਕਿਉਂਕਿ ਉਹ ਨਕਲੀ ਘਾਹ ਹੁੰਦਾ, ਰੰਗ ਵਿਛਾਇਆ ਹੁੰਦਾ
6: ਜੀ।
7: ਹਾਂ ਤੇ ਸਾਡੇ ਮਤਲਬ ਘਰ ਦੇ ਮੂਹਰੇ ਵੀ ਤੇ ਪਿੱਛੇ ਵੀ ਜਿਹੜਾ ਉਹ ਗਾਰਡਨ ਹੈ, ਗਾਰਡਨ ਮਤਲਬ ਜਿੱਥੇ ਜਾਂ ਬੂਟੇ ਲੱਗੇ ਨੇ ਤੇ ਜਾਂ ਫਿਰ ਜਿਹੜੀ ਸੋਇਲ ਹੈ ਤੇ ਜਿਹੜੀ ਉਹ ਸੋਇਲ ਵਗੈਰਾ ਤੇ ਬੂਟੇ ਨੇ ਉਹ ਆਪਣੇ ਕਲਾਈਮੇਟ ਲਈ, ਇਨਵਾਇਰਮੈਂਟ ਲਈ, ਈਵਨ ਤੁਹਾਡੀ ਆਪਣੀ ਸਿਹਤ ਲਈ, ਡਾਕਟਰ ਦੱਸਦੇ ਨੇ ਜਿਹਨੂੰ ਕੋਈ ਡਿਪਰੈਸ਼ਨ ਹੋਵੇ ਜਿਹੜਾ ਇਸ ਤਰ੍ਹਾਂ ਦਾ ਵੀ, ਉਹਨੂੰ ਕਹਿੰਦੇ ਨੇ ਵੀ ਤੂੰ ਹਰੀ ਵਾਲੀ ਥਾਂ ਤੇ ਜਿੱਥੇ ਹਰਿਆਈ ਹੋਵੇ ਜਾਓ, ਜੇ ਤੁਸੀਂ ਗਾਰਡਨਿੰਗ ਕਰਦੇ ਹੋ ਤਾਂ ਤੁਹਾਡੇ ਦਿਮਾਗ ਲਈ ਬੜਾ ਅੱਛਾ ਹੈ।
6: ਓਕੇ, ਸੋ ਇਹ ਕਹਿ ਲਈਏ ਵੀ ਮਾਨਸਿਕ ਤੌਰ ਦੇ ਉੱਤੇ ਵੀ ਤੰਦਰੁਸਤੀ ਦੇ ਲਈ ਬਹੁਤ ਵਧੀਆ।
7: ਬਹੁਤ ਹੀ ਵਧੀਆ ਜੀ, ਬਹੁਤ ਵਧੀਆ, ਡਾਕਟਰ ਦੱਸਦੇ ਨੇ ਖਾਸ ਕਰਕੇ ਜੇ ਕੋਈ ਬਜ਼ੁਰਗ ਹੋਣ ਜਾਂ ਜੇ ਕਿਸੇ ਨੂੰ ਡਿਪਰੈਸ਼ਨ ਹੈ ਇਸ ਤਰ੍ਹਾਂ ਦੀ ਜਿਹੜਾ ਹੋਵੇ।
6: ਹੁਣ ਤੇ ਵੀ ਕਹਿਣ ਲੱਗ ਪਏ ਨਾ ਜਿਹੜਾ ਐਸੋਟਫ ਵੀ ਆਪਣਾ ਗਰਾਊਂਡ ਦੇ ਉੱਤੇ, ਸਪੋਰਟਸ ਗਰਾਊਂਡ ਦੇ ਉੱਤੇ ਵਿਛਾਉਂਦੇ ਨੇ, ਉਸ ਬਾਰੇ ਵੀ ਕਹਿਣ ਲੱਗ ਪਏ ਨੇ ਕਿ ਉਹਦੇ ਨਾਲ ਜਿਹੜੇ ਐਸਮੈਟਿਕ ਪਲੇਅਰ ਨੇ ਜਾਂ ਫਿਰ ਕਈਆਂ ਨੂੰ ਮਾਈਲਡ ਵੀ ਅਸਥਮਾ ਹੁੰਦਾ ਤੇ ਉਹਨਾਂ ਨੂੰ ਪ੍ਰੋਬਲਮ ਆਉਂਦੀ ਆ ਉਹਦੇ ਉੱਤੇ ਖੇਡਦੇ ਆ, ਉਹ ਵੀ ਬਦਲ ਰਹੇ ਨੇ ਹੁਣ?
7: ਹਾਂਜੀ ਹਾਂਜੀ ਬਿਲਕੁਲ, ਅਸੀਂ ਪਹਿਲਾਂ ਸਾਰਾ ਕੁਛ ਨਕਲੀ ਜੀਵਾਂ ਵੱਲ ਗਏ, ਨਕਲੀ ਘਾਹ, ਨਕਲੀ ਸਾਰਾ ਕੁਛ, ਆਲਮੋਸਟ ਬੰਦੇ ਵੀ ਨਕਲੀ, ਹੁਣ ਮੁੜ ਕੇ ਅਸੀਂ ਵਾਪਸ ਜੋ ਸੱਚਾਈ ਹੈ, ਜੋ ਕੁਦਰਤ ਹੈ, ਜੋ ਹਕੀਕਤ ਹੈ, ਹੁਣ ਅਸੀਂ ਉਹਨੂੰ ਲੱਭ ਰਹੇ ਹਾਂ। ਨਹੀਂ ਤੁਸੀਂ ਵੇਖ ਲਓ, ਤੁਹਾਨੂੰ, ਤੁਸੀਂ ਤਾਂ ਛੋਟੇ ਹੋ, ਪਹਿਲਾਂ 80s 90s 'ਚ ਜਦੋਂ ਚੰਡੀਗੜ੍ਹ ਵਗੈਰਾ ਜੀ ਇਹ ਮਸ਼ੀਨ ਦੀ ਵਿੱਚ ਬਣਾਈ ਹੋਈ ਕਾਫੀ ਹੈ, ਇਹ ਮਸ਼ੀਨ ਦੀ ਬਣਾਈ ਹੋਈ ਚਾਹ ਮਹਿੰਗੀ ਹੁੰਦੀ ਸੀ ਤੇ ਹੁਣ ਉਲਟਾ, ਹੁਣ ਕਹਿੰਦੇ ਜੀ ਇਹ ਹੱਥ ਦੀ ਬਣਾਈ ਹੈ ਜੀ, ਇਹ ਘਰ ਦੀ ਬਣਾਈ ਹੈ ਉਹ ਮਹਿੰਗੀ ਹੈ,
6: ਔਰਗੈਨਿਕ ਆ,
7: ਔਰਗੈਨਿਕ ਆ
6: ਜੀ। ਸੋ ਬੰਦਿਆਂ ਦਾ ਤੁਸੀਂ ਕਿਹਾ ਵੀ ਬੰਦੇ ਵੀ ਨਕਲੀ, ਬੰਦੇ ਤੇ ਮੈਨੂੰ ਲੱਗਦਾ ਹਲੇ ਵਧੂਗਾ ਹਲੇ ਕੰਮ, ਬਾਕੀ ਚੀਜ਼ਾਂ ਨਕਲੀ ਤੋਂ ਜ਼ਰੂਰ ਪਰਤਾਈਆਂ ਨੇ, ਬੰਦੇ ਤੇ ਹਲੇ ਨਕਲੀ ਬਣਨ ਵੱਲ ਤੁਰਿਆ ਵਾ ਕੰਮ ਤੇ।
7: ਦੂਜੀਆਂ ਨਕਲੀ ਚੀਜ਼ਾਂ ਦਾ ਓਨਾ ਵੱਡਾ ਨੁਕਸਾਨ ਨਹੀਂ ਹੁੰਦਾ ਜਿੰਨਾ ਨਕਲੀ ਬੰਦਿਆਂ ਦਾ ਹੁੰਦਾ,
6: ਨਕਲੀ ਸ਼ਕਲਾਂ, ਨਕਲੀ ਬੰਦੇ।
7: ਤੁਹਾਨੂੰ ਕੋਈ ਨਕਲੀ ਦਵਾਈ ਦੇਗਾ ਉਹਦਾ ਅਸਰ ਨਹੀਂ ਹੋਏਗਾ, ਤੁਹਾਨੂੰ ਕੋਈ ਨਕਲੀ ਖੰਡ ਦੇ ਦੇਗਾ ਚਲੋ ਮਿੱਠੀ ਘੱਟ ਹੋਏਗੀ, ਤੁਹਾਨੂੰ ਕੋਈ ਨਕਲੀ ਚੀਜ਼ ਦੇਗਾ ਤੁਹਾਨੂੰ ਵਰਤਣ ਤੋਂ ਬਾਅਦ ਪਤਾ ਚੱਲ ਜਾਏਗਾ ਤੁਸੀਂ, ਜੇ ਤੁਹਾਡਾ ਵਾਹ ਨਕਲੀ ਬੰਦਿਆਂ ਨਾਲ ਪੈ ਗਿਆ ਤੁਸੀਂ ਸਾਰੀ ਉਮਰ ਨਹੀਂ ਬਚ ਸਕਦੇ ਹੋ।

0: ਫਿਰ ਤੁਹਾਨੂੰ ਭੁਗਤਣਾ ਪਊਗਾ।
1: ਹਾਂ ਜੀ, ਸਾਡੀਆਂ ਜਿਹੜੀਆਂ ਸਾਡੇ ਸਮੱਸਿਆਵਾਂ ਨੇ, ਸਾਡੇ ਨਕਲੀ ਬੰਦੇ ਜਿਹਨਾਂ ਚੋਂ ਸਾਡੇ ਨਕਲੀ ਲੀਡਰ ਨਿਕਲੇ ਨੇ, ਤੇ ਉਹਨਾਂ ਦੇ ਕਾਰਨ ਹੀ ਆ ਸਾਡੀ ਦੁਨੀਆਂ ਬੜੀ ਖੂਬਸੂਰਤ ਹੋਵੇ, ਬੜਾ ਵਧੀਆ ਇੱਥੇ ਹਰੇਕ ਦੇ ਰਹਿਣ ਲਈ ਇਨਫ ਖਾਣ ਨੂੰ ਹੋਵੇ, ਰਹਿਣ ਲਈ ਹੋਵੇ, ਨੌਕਰੀਆਂ ਹੋਣ। ਪਰ ਜਿੰਨਾ ਬਰਬਾਦੀ ਅਸੀਂ ਜੰਗਾਂ ਚ ਕਰ ਰਹੇ ਹਾਂ, ਕਰਪਸ਼ਨ ਚ ਕਰ ਰਹੇ ਹਾਂ, ਮਤਲਬ ਇੰਡੀਆ ਦੇ ਵਿੱਚ ਜਦੋਂ ਕਰਪਸ਼ਨ ਦੀ ਖਬਰ ਆਉਂਦੀ ਜੀ, ਮੈਨੂੰ ਤਾਂ ਨੰਬਰ ਹੁਣ ਭੁੱਲ ਜਾਂਦੇ ਆ ਨਾ, ਉਹ ਨੰਬਰ ਹੁੰਦਾ 50,00,000 ਕਰੋੜ, ਮੈਨੂੰ ਚੇਤਾ ਹੀ ਨਹੀਂ ਕਿੰਨੀਆਂ ਸਿਫਰਾਂ ਨੇ ਉਹਦੇ ਵਿੱਚ। ਇਹ ਜੀ 25 ਆ ਜੀ ਚੰਡੀਗੜ੍ਹ ਘਪਲਾ ਹੋ ਗਿਆ ਜੀ, ਇਹ 125,00,000 ਕਰੋੜ, ਮਤਲਬ ਸਮਝ ਨੀ ਆਉਂਦੀ ਵੀ ਉਹ ਨੰਬਰ ਇੰਨੇ ਵੱਡੇ ਨੇ।
0: ਲਗਾਤਾਰ ਸਾਲ ਦਰ ਸਾਲ ਇਹ ਪਾਰਾ ਉੱਤੇ ਨੂੰ ਜਾ ਰਿਹਾ ਵਾ, ਲਗਾਤਾਰ ਸਮੱਸਿਆ ਵੱਧ ਰਹੀ ਆ, ਲਗਾਤਾਰ ਜਿਹੜੇ ਕੁਛ ਲੋਕ ਨੇ ਉਹਨਾਂ ਦੀ ਚਿੰਤਾ ਵੱਧ ਰਹੀ ਆ, ਤੇ ਬਾਕੀਆਂ ਨੂੰ ਬਹੁਤਿਆਂ ਨੂੰ ਕੋਈ ਲੈਣਾ ਦੇਣਾ ਨਹੀਂ ਹੈ, ਜਿਨ੍ਹਾਂ ਦੇ ਫਰਕ ਪਾਇਆ ਕੋਈ ਵੱਡਾ ਫਰਕ ਪੈਣ ਦੇ ਚਾਂਸ ਨੇ, ਉਹਨਾਂ ਨੂੰ ਸਿਰਫ ਮੁਨਾਫੇ ਦੇ ਨਾਲ ਹੀ ਲੈਣਾ ਦੇਣਾ। ਸੋ ਕਲਾਈਮੇਟ ਚੇਂਜ ਦੀ ਆਪਾਂ ਗੱਲ ਕਰ ਰਹੇ ਹਾਂ, ਪਿਛਲੇ ਸਾਲ ਦੇ ਨਾਲੋਂ ਕਹਿੰਦੇ ਨੇ ਇਸ ਸਾਲ ਹੋਰ ਵੀ ਜ਼ਿਆਦਾ ਬੱਤਰ ਹੋ ਗਿਆ, ਅਤੇ ਇੰਡੀਆ ਦੇ ਵਿੱਚ ਪੰਜਾਬ 'ਚ ਆਪਾਂ ਵੇਖ ਰਹੇ ਹਾਂ ਕਿ ਤਾਪਮਾਨ ਹੁਣ ਹੋਰ ਵੀ ਵਧਣੇ ਸ਼ੁਰੂ ਹੋ ਗਏ ਨੇ, ਦੁਬਾਰਾ ਤੋਂ ਖਬਰਾਂ ਆਉਣੀਆਂ ਲੱਗ ਪਈਆਂ।
1: ਹਾਂਜੀ ਬਿਲਕੁਲ ਜੀ ਬਿਲਕੁਲ, ਦੇਖੋ ਬਾਈ ਜੀ ਇਸ ਤਰ੍ਹਾਂ ਵੀ ਨਾ ਜਿਹੜਾ ਮਨੁੱਖੀ ਮਨ ਆ ਉਹਦੀਆਂ ਨਾ ਮਨੁੱਖੀ ਦਿਮਾਗ ਦੀਆਂ ਸੀਮਾਵਾਂ ਨੇ, ਮਨੁੱਖੀ ਦਿਮਾਗ ਨੂੰ ਜੇ ਮੈਂ ਤੁਹਾਨੂੰ ਅੱਜ ਪੁੱਛਾਂ ਬਈ ਪਿਛਲੇ ਸਾਲ ਮਈ ਦੇ ਜਾਂ ਜੂਨ ਦੇ ਪਹਿਲੇ ਹਫ਼ਤੇ ਕਿੰਨੀ ਗਰਮੀ ਸੀ, ਤੁਹਾਨੂੰ ਤੁਹਾਡੇ ਦਿਮਾਗ ਨੂੰ ਕੁਛ ਨੀ ਚੇਤਾ ਨਾ, ਅਸੀਂ ਨੰਬਰ ਚੇਤਾ ਰੱਖਿਆ ਹੋਏਗਾ ਜੀ ਇਹ 32 ਆ 33 ਆ, ਔਰ 32 33 ਵਾ ਵੀ ਜੇ ਮੈਂ ਕਿਸੇ ਨੂੰ ਕਵਾਂ ਵੀ ਮੈਨੂੰ ਦੱਸੋ ਤੇ 32 ਡਿਗਰੀ ਟੈਂਪਰੇਚਰ ਦੀ ਗਰਮੀ ਕਿੰਨੀ, ਤਾਂ ਆਪਾਂ ਦੱਸ ਨੀ ਸਕਦੇ ਨਾ, ਸਾਡੀਆਂ ਸਾਡੀ ਭਾਸ਼ਾ ਦੀਆਂ ਮਨੁੱਖੀ ਦਿਮਾਗ ਦੀਆਂ ਮਨੁੱਖੀ ਤਜਰਬੇ ਦੀਆਂ ਸੀਮਾਵਾਂ ਨੇ। ਸੋ ਜਿੱਦਣ ਵੀ ਗਰਮੀ ਪੈਂਦੀ ਆ ਬੰਦਾ ਸੋਚਦਾ ਵੀ ਇਹ ਗਰਮੀ ਪਈ ਤੇ ਕੱਲ ਨੂੰ ਮੁੜ ਕੇ ਮੀਂਹ ਪੈ ਗਏ, ਠੰਡੀ ਹੋ ਗਈ, ਵੀ ਚਲੋ ਖਰ ਲੰਘ ਗਿਆ ਕੰਮ ਚਲਾ ਗਿਆ। ਜਿਹੜਾ ਖਤਰਨਾਕ ਚੀਜ਼ ਆ ਜਿਸ ਦੌਰ ਚ ਅਸੀਂ ਦਾਖਲ ਹੋ ਚੁੱਕੇ ਹਾਂ, ਉਹਦੀ ਖਤਰਨਾਕ ਚੀਜ਼ ਇਹ ਹੈ ਕਿ ਜਦੋਂ ਅਗਲੀ ਗਰਮੀਆਂ ਦੀ ਰੁੱਤ ਆਉਣੀ ਆ ਉਹ ਇਦੋਂ ਵੀ ਜ਼ਿਆਦਾ ਬਦਤਰ ਆਉਣੀ, ਇਦੋਂ ਵੀ ਜ਼ਿਆਦਾ ਮਾੜੀ ਆਉਣੀ ਹੈ। ਤੇ ਇਸ ਲਈ ਇਹ ਜਿਹੜਾ ਅਸੀਂ ਇਹ ਸੋਚਦੇ ਹਾਂ ਵੀ ਜਿਹੜੀ ਗਰਮੀ ਲੰਘ ਗਈ ਨਾ, ਅੱਜ ਅਸੀਂ ਅੱਜ ਦਿਨ ਪੰਜਾਬ ਦਾ ਕੱਟਿਆ ਗਿਆ, ਹਫ਼ਤਾ ਲੰਘ ਗਿਆ, ਚਲੋ ਜੀ ਹੁਣ ਲੰਘ ਗਿਆ, ਇਹ ਤਾਂ ਪਿੱਛੇ ਚਲਾ ਗਿਆ, ਹੁਣ ਆਪਾਂ ਇਹਦੀ ਕੀ ਗੱਲ ਕਰਨੀ, ਇਹਦੇ ਬਾਰੇ ਕੀ ਫਿਕਰ ਕਰਨਾ, ਉਹ ਤਾਂ ਲੰਘ ਗਏ, ਹੁਣ ਮੀਂਹ ਪੈਣ ਲੱਗ ਗਏ ਨਾ। ਇਹੀ ਸਭ ਤੋਂ ਵੱਡੀ ਭੁੱਲ ਹੈ ਵੀ ਜਿੱਦਣ ਸਾਡੀ ਜੇ ਸਾਡੇ ਕੋਈ ਬਰਬਾਦੀ ਹੋਵੇ, ਕੋਈ ਭੂਚਾਲ ਆਇਆ ਹੋਵੇ ਉੱਥੇ, ਉਹ ਤੁਹਾਨੂੰ ਮਹੀਨਾ ਦੋ ਮਹੀਨਾ ਦਿਖਦਾ ਰਹੇਗਾ ਉਹਦਾ ਨੁਕਸਾਨ। ਜਿਹੜੀਆਂ ਸਾਡੀਆਂ ਵਾਤਾਵਰਨ ਨਾਲ ਜੁੜੀਆਂ ਹੋਈਆਂ ਨੇ, ਖਾਸ ਕਰਕੇ ਜਲਵਾਯੂ ਨਾਲ, ਉਹ ਜਦੋਂ ਚੀਜ਼ ਲੰਘ ਜਾਂਦੀ ਹੈ ਉਹਦੇ ਪਿੱਛੇ ਤੁਹਾਨੂੰ ਦਿਖਦਾ ਕੁਛ ਨਹੀਂ ਹੈ ਵੀ ਕੀ ਬਰਬਾਦੀ ਕੋਈ, ਤੇ ਸਾਡਾ ਮਨੁੱਖੀ ਮਨ ਜਿਹੜਾ ਹੈ ਤੇ ਇਹ ਤਾਂ ਲੀਡਰ ਸਾਡੇ ਫਾਇਦਾ ਉਠਾਉਂਦੇ ਨੇ, ਕਿਉਂਕਿ ਸਾਡੇ ਜੋ ਨਿਕਲ ਗਈ ਉਹ ਕਹਿਣਗੇ ਵੀ ਤੁਸੀਂ ਕਾਹਦੀ ਗੱਲ ਕਰਦੇ ਹੋ ਗਰਮੀ ਦੀ, ਅੱਜ ਤਾਂ ਬੜੀ ਠੰਡ ਹੈ, ਅੱਜ ਤਾਂ ਮੀਂਹ ਪੈ ਰਿਹਾ, ਤੁਸੀਂ ਅਗਲੀ ਵਾਰ ਆਊਗੀ ਫਿਰ ਦੇਖਾਂਗੇ।
0: ਸੋਈ ਕਹਿ ਲਈਏ ਕਿ ਜਦੋਂ ਕੁਛ ਕਰਨਾ ਨਾ ਹੋਵੇ ਤੇ ਫਿਰ ਨਾ ਕਰਨ ਦੇ ਵੀ 3600 ਬਹਾਨੇ ਹੁੰਦੇ। ਬਈ ਕਲਾਈਮੇਟ ਚੇਂਜ ਆਪਾਂ ਕਹਿ ਬਹੁਤ ਦਿੰਦੇ ਹਾਂ, ਆਮ ਬੰਦੇ ਨੂੰ ਸ਼ਾਇਦ ਇਸ ਚੀਜ਼ ਦੀ ਸਮਝ ਵੀ ਨਾ ਹੋਵੇ ਡੰਗਾਈ ਦੇ ਵਿੱਚ ਕੀ ਹੈ ਕਿ ਥੋੜ੍ਹਾ ਜਿਹਾ ਆਪਾਂ ਦੱਸ ਸਕਦੇ ਹਾਂ ਆਪਣੇ ਸਰੋਤਿਆਂ ਨੂੰ, ਬਿਲਕੁਲ ਉਹਨਾਂ ਦੀ ਸਾਫ਼ ਤੇ ਸਪਸ਼ਟ ਬਿਲਕੁਲ ਇੱਕ ਲੇਮਨ ਲੈਂਗੁਏਜ ਦੇ ਵਿੱਚ ਹੈ ਕੀ ਹੈ।
1: ਬਿਲਕੁਲ ਬਿਲਕੁਲ, ਅਸਲ ਚ ਜਿਹੜਾ ਆਮ ਸਧਾਰਨ ਬੰਦਾ ਜਿਹਦੀ ਸਾਇੰਸ ਦੀ ਬੈਕਗਰਾਉਂਡ ਨਹੀਂ, ਉਹਦੇ ਲਈ ਤਾਂ ਬਹੁਤ ਮੁਸ਼ਕਲ ਹੋ ਜਾਂਦਾ ਕਈ ਵਾਰੀ, ਪਰ ਜਿਹਨਾਂ ਦੀ ਹੈ ਵੀ ਹੈ ਪਰ ਉਹਨਾਂ ਨੇ ਐਟਮੋਸਫੀਅਰ ਜਾਂ ਕਲਾਈਮੇਟ ਚੇਂਜ ਨਹੀਂ ਪੜ੍ਹੀ, ਉਹਨਾਂ ਨੂੰ ਵੀ ਮੁਸ਼ਕਲ ਆਉਂਦੀ ਵੀ ਇਹ ਚੱਕਰ ਕੀ ਹੈ, ਇੰਨੇ ਸਾਰੇ ਸ਼ਬਦ ਨੇ ਕਲਾਈਮੇਟ ਚੇਂਜ ਆ, ਗਲੋਬਲ ਵਾਰਮਿੰਗ ਆ, ਗ੍ਰੀਨ ਹਾਊਸ ਗੈਸਿਸ, ਇਹ ਚੱਕਰ ਹੋ ਕੀ ਰਿਹਾ। ਸੋ ਇਹਦਾ ਹਮੇਸ਼ਾ ਹੀ ਮਤਲਬ ਫਾਇਦਾ ਹੁੰਦਾ ਵੀ ਜੇ ਅਸੀਂ ਘੱਟੋ ਘੱਟ ਜਿਹੜੇ ਉਹਦੇ ਫੰਡਾਮੈਂਟਲ ਕਾਨਸੈਪਟ ਨੇ ਉਹਨੂੰ ਆਪਾਂ ਸਮਝੀਏ। ਸੋ ਜਿਹੜਾ ਗਲੋਬਲ ਵਾਰਮਿੰਗ ਹੈ ਜਿਹਨੂੰ ਕਹਿ ਰਹੇ ਨੇ, ਜਿਹਦੇ ਕਰਕੇ ਸਾਰੀ ਦੁਨੀਆਂ 'ਚ ਵਾਰਮਿੰਗ ਹੋ ਰਹੀ ਹੈ, ਗਰਮੀ ਹੋ ਰਹੀ ਹੈ, ਵੀ ਉਹ ਹੈ ਵੀ ਸਾਡਾ ਜਿਹੜਾ ਜਲਵਾਯੂ ਆ ਉਹ ਗਰਮ ਹੋ ਰਿਹਾ, ਉਹਨੂੰ ਕਹਿ ਰਹੇ ਗਲੋਬਲ ਵਾਰਮਿੰਗ। ਜਿਹੜੀ ਜਲਵਾਯੂ ਕੀ ਹੈ, ਜਿਹੜੀ ਧਰਤੀ ਦੇ ਦੁਆਲੇ ਹਵਾ ਨਾ ਜਿਹਦੇ 'ਚੋਂ ਅਸੀਂ ਸਾਹ ਲੈਂਦੇ ਹਾਂ, ਇਹ 35 ਕਿਲੋਮੀਟਰ ਉੱਚੀ ਹੈ। ਸੋ ਜਿਹੜੀ ਧਰਤੀ ਦੇ ਦੁਆਲੇ ਹਵਾ ਦਾ ਲਿਹਾਫ ਚੜਿਆ ਹੋਇਆ ਤੇ ਸਾਡੇ ਸਮੁੰਦਰ ਜਲ ਤੇ ਵਾਯੂ ਉਹਦਾ ਜਿਹੜਾ ਐਵਰੇਜ ਟੈਂਪਰੇਚਰ ਹੈ, ਸੋ ਅਸੀਂ ਉਹਦੀ ਗੱਲ ਕਰਦੇ। ਸੋ ਮਤਲਬ ਗਲੋਬਲ ਵਾਰਮਿੰਗ ਦਾ ਮਤਲਬ ਹੈ ਕੋਈ ਕਲਾਈਮੇਟ ਚੇਂਜ ਕਿੱਥੋਂ ਆ ਗਈ ਵਿੱਚ, ਕਲਾਈਮੇਟ ਚੇਂਜ ਇਹ ਹੈ ਵੀ ਜਿਹੜਾ ਸਾਡਾ ਜਲਵਾਯੂ ਚ ਤਬਦੀਲੀ ਆ ਰਹੀ ਆ, ਇਹ ਤਾਂ ਜਲਵਾਯੂ ਹੋ ਗਿਆ ਨਾ, ਇੱਕ ਉਹ 'ਚ ਜਿਹੜੀ ਤਬਦੀਲੀ ਆ ਰਹੀ ਜਿਵੇਂ ਮੌਸਮ 'ਚ ਤਬਦੀਲੀ ਆਵੇ, ਸੋ ਜਲਵਾਯੂ ਤਬਦੀਲੀ ਜਿਹੜੀ ਹੈ ਉਹਦਾ ਕਾਰਨ ਹੈਗਾ ਗਲੋਬਲ ਵਾਰਮਿੰਗ। ਜਦੋਂ ਗਰਮ ਹੋਏਗੀ ਉਹਦੇ ਨਾਲ ਸਾਡਾ ਜਲਵਾਯੂ ਬਦਲ ਜਾਏਗਾ। ਪਰ ਜਿਹੜੀ ਗਲੋਬਲ ਵਾਰਮਿੰਗ ਹੈ ਉਹ ਕੀ ਚੀਜ਼ ਹੈ, ਉਹ ਕਿੱਥੋਂ ਹੋ ਗਈ ਨਾ, ਉਹ ਕਿਦੋਂ ਕਾਹਤੋਂ ਮਤਲਬ ਆਪਣੇ ਆਪ ਗਰਮ ਹੋਣਾ ਹੋ ਗਿਆ, ਉਹਦਾ ਕਾਰਨ ਹੈ ਜਿਹੜਾ ਸਾਡੀਆਂ ਜਿਹਨੂੰ ਕਹਿੰਦੇ ਗ੍ਰੀਨ ਹਾਊਸ ਗੈਸਿਸ, ਕਰਦਾ ਤੇ ਉਹ ਕਿਹੜੀਆਂ ਗੈਸਿਸ ਨੇ, ਉਹ ਹੈਗੀਆਂ ਨੇ ਕਾਰਬਨ ਡਾਈਆਕਸਾਈਡ ਤੇ ਮੀਥੇਨ ਮੇਨ ਨੇ, ਇੱਕ ਦੋ ਨਾਈਟ੍ਰੋਕ ਪਰਆਕਸਾਈਡ ਵਗੈਰਾ ਹੁੰਦੀਆਂ ਨੇ। ਸੋ ਮੇਨ ਜਿਹੜੀਆਂ ਨੇ ਸਾਡੀਆਂ ਮੀਥੇਨ ਤੇ ਕਾਰਬਨ ਡਾਈਆਕਸਾਈਡ ਆ। ਸੋ ਬਾਈ ਜੀ ਇਸ ਤਰ੍ਹਾਂ ਵੀ ਜਦੋਂ ਹੁਣ ਸਾਡੀ ਧਰਤੀ ਹੈ ਤੇ ਸਾਨੂੰ ਸੂਰਜ ਤੋਂ ਲਗਾਤਾਰ ਧੁੱਪ ਦੇ ਨਾਲ ਗਰਮੀ ਆ ਰਹੀ ਹੈ ਨਾ, ਉਹ ਜਿਸ ਨਾਲ ਅਸੀਂ ਜਿਉਂਦੇ ਹਾਂ, ਤੇ ਉਹ ਫਿਰ ਜਦੋਂ ਪੁਲਾੜ ਤੋਂ ਬਾਅਦ ਸਾਡੇ ਐਟਮੋਸਫੀਅਰ ਚ ਦਾਖਲ ਹੁੰਦੀ ਆ, ਹਵਾ ਰਾਹੀਂ ਲੰਘ ਕੇ ਉਹ ਸਾਡੇ ਤੱਕ ਪਹੁੰਚ ਜਾਂਦੀ ਆ, ਤੇ ਉਹਦੇ ਵਿੱਚ ਤਕਰੀਬਨ ਜਿਹੜੀ 50% ਹੈ ਉਹ ਜਿਹੜੀ ਗਰਮੀ ਹੈ ਉਹ ਸਾਡੀ ਧਰਤੀ, ਸਾਡੇ ਸਮੁੰਦਰ, ਸਾਡੇ ਜਿਹੜੇ ਹੋਰ ਚੀਜ਼ਾਂ ਨੇ ਧਰਤੀ ਦੇ ਉੱਤੇ, ਇਹ ਉਹਨੂੰ ਆਪਸ ਚ ਜਜ਼ਬ ਕਰ ਲੈਂਦੀਆਂ, ਆਪਣੇ ਆਪ ਉਹਨੂੰ ਚੂਸ ਲੈਂਦੀਆਂ ਨੇ, ਇਹਦੇ ਵਿੱਚ ਰਹਿ ਜਾਂਦੀ ਆ, ਤੇ ਉਹਦੇ ਵਿੱਚੋਂ ਫਿਰ ਮੁੜ ਕੇ ਕੋਈ 20-25% ਜਿਹੜੀ ਆ ਉਹ ਇਨਫਰਾ ਰੈਡ ਦੇ ਤੌਰ ਤੇ ਉਹਨੂੰ ਵਾਪਸ ਹੀਟ ਬਣ ਕੇ, ਪਹਿਲਾਂ ਤੋਂ ਗਰਮੀ ਧੁੱਪ ਆਈ ਨਾ, ਤੇ ਉਹ ਫਿਰ ਇਨਫਰਾ ਰੈਡ ਬਣ ਕੇ ਵਾਪਸ ਨੂੰ ਉਹ ਪੁਲਾੜ ਨੂੰ ਰਿਫਲੈਕਟ ਹੋ ਜਾਂਦੀ ਆ। ਜਿਹਨੇ ਵੀ ਫਿਜ਼ਿਕਸ ਪੜ੍ਹੀ ਹੋਏਗੀ, ਜਿਵੇਂ ਲਾਈਟ ਰਿਫਲੈਕਟ ਹੁੰਦੀ ਹੈ, ਜਿਵੇਂ ਉਵੇਂ ਹੀਟ ਰਿਫਲੈਕਟ ਹੁੰਦੀ ਆ, ਵੀ ਤੁਸੀਂ ਜਿਵੇਂ ਗੇਂਦ ਆਪਾਂ ਮਾਰਦੇ ਹਾਂ, ਤੁਸੀਂ ਗੇਂਦ ਮਾਰੀ ਸਖ਼ਤ ਥਾਂ ਤੇ ਤੇ ਉਹ ਗੇਂਦ ਮੁੜ ਕੇ ਉੱਭਰ ਗਈ, ਬਸ ਤੁਸੀਂ ਉਹ ਹੀਟ ਨੂੰ ਵੀ ਇਹੀ ਸਮਝ ਲਓ ਵੀ ਸੂਰਜ ਵੱਲੋਂ ਗੇਂਦ ਆਈ ਗਰਮੀ ਦੀ, ਤੇ ਮੁੜ ਕੇ ਗੇਂਦ ਵਿੱਚੋਂ ਥੋੜਾ ਜਿਹਾ ਹਿੱਸਾ ਵਾਪਸ ਉੱਭਰ ਗਿਆ, ਜਿਹਨੇ ਵਾਪਸ ਮੁੜ ਕੇ ਪਲਾਟ ਤੇ ਚਲੇ ਜਾਣਾ ਸੀ। ਪਰ ਜਿਹੜੀਆਂ ਹੁਣ ਸਾਡੇ ਜਿਉਂ ਜਿਉਂ ਸਾਡੇ ਕਾਰਬਨ ਡਾਈਆਕਸਾਈਡ ਤੇ ਮੀਥੇਨ ਗੈਸਾਂ ਦੀ, ਜਿਹਨੂੰ ਆਪਾਂ ਗ੍ਰੀਨ ਹਾਊਸ ਗੈਸਿਸ ਕਹਿੰਦੇ ਨੇ, ਉਹਨਾਂ ਦੀ ਮਿਕਦਾਰ ਜਿਉਂ ਜਿਉਂ ਹਵਾ ਚ ਵੱਧ ਰਹੀ ਹੈ, ਤੇ ਜਿਹੜੀ ਗਰਮੀ ਨੇ ਵਾਪਸ ਜਾਣਾ ਸੀ ਪੁਲਾੜ ਦੇ ਵਿੱਚ, ਉਹ ਹੁਣ ਵਾਪਸ ਨੀ ਜਾ ਰਹੀ, ਉਹ ਟਰੈਪ ਹੋ ਗਈ, ਗ੍ਰੀਨ ਹਾਊਸ ਬਣ ਗਿਆ। ਗ੍ਰੀਨ ਹਾਊਸ ਤੋਂ ਨੀ ਤਾਂ ਕਹਿੰਦੇ ਆ ਜਿਹੜੇ ਜਿੱਥੇ ਸਬਜ਼ੀਆਂ ਉਗਾਉਂਦੇ ਆ ਵੀ ਉਹਦੀ ਜਿਹੜੀ ਹੀਟ ਆ ਉਹ ਨਿਕਲਦੀ ਨੀ, ਉਹ ਚ ਟਰੈਪ ਹੋ ਜਾਂਦੀ ਆ। ਤੇ ਇਹ ਹੁਣ ਜਿਹੜੀ ਸਾਡੀ ਉਹ ਤਕਰੀਬਨ 90% ਜਿਹੜੀ ਹੀਟ ਵਾਪਸ ਜਾ ਰਹੀ ਸੀਗੀ, ਜਿਹਨੇ ਬਾਹਰ ਨਿਕਲ ਜਾਣਾ ਸੀਗਾ, ਉਹਦੇ ਵਿੱਚੋਂ ਹੁਣ 90% ਸਾਡੀਆਂ ਜਿਹੜੀਆਂ ਉਹ ਗ੍ਰੀਨ ਹਾਊਸ ਗੈਸਿਸ ਨੇ, ਕਾਰਬਨ ਡਾਈਆਕਸਾਈਡ ਤੇ ਮੀਥੇਨ, ਉਹਨਾਂ ਨੇ ਉਹਨੂੰ ਰੋਕ ਲਿਆ, ਉਹ ਇੱਕ ਕਿਸਮ ਦੀ ਉੱਥੇ ਪਰਤ ਬਣ ਗਈ, ਸ਼ੀਲਡ ਬਣ ਗਈ ਨਾ, ਇਨਸੂਲੇਸ਼ਨ ਬਣ ਗਈ। ਤੇ ਹੁਣ ਜੇ ਹੀਟ ਨਹੀਂ ਵਾਪਸ ਗਈ ਤੇ ਉਹ ਸਾਡੇ ਜਲਵਾਯੂ ਚ ਰਹਿ ਗਈ, ਸਾਡੇ ਵਾਤਾਵਰਨ ਚ ਰਹਿ ਗਈ, ਤੇ ਉਹਦੇ ਨਾਲ ਸਾਡੇ ਵਾਤਾਵਰਨ ਦਾ ਜਿਹੜਾ ਗਲੋਬਲ ਟੈਂਪਰੇਚਰ ਵਧਣ ਲੱਗ ਗਿਆ, ਪੂਰੀ ਦੁਨੀਆਂ ਦੀ ਜਿਹੜੀ, ਭਾਵੇਂ ਤੁਹਾਡੇ ਆਸਟ੍ਰੇਲੀਆ ਚ ਹੁਣ ਸਰਦ ਰੁੱਤ ਆ ਰਹੀ ਹੈ ਤੇ ਸਾਡੇ ਕੈਨੇਡਾ ਚ ਗਰਮ ਰੁੱਤ ਆ ਰਹੀ ਹੈ, ਪਰ ਜਿਹੜਾ ਸਾਡਾ ਕਲਾਈਮੇਟ ਹੈ, ਜਿਹੜਾ ਸਾਡਾ ਹਵਾ ਚ ਦਾ ਲਿਹਾਫ ਹੈ 35 ਕਿਲੋਮੀਟਰ ਧਰਤੀ ਦੇ ਦੁਆਲੇ, ਉਹਦਾ ਟੈਂਪਰੇਚਰ ਸਾਰਾ ਸਾਲ ਐਵਰੇਜ ਕੋਂਸਟੈਂਟ ਰਹਿੰਦਾ, ਰੁੱਤਾਂ ਨਾਲ ਉਹਦਾ ਨਹੀਂ ਬਦਲਦਾ। ਉਹ ਤਕਰੀਬਨ ਪਿਛਲੀਆਂ ਲੱਖਾਂ ਸਾਲਾਂ ਤੋਂ 13.5 ਡਿਗਰੀ ਤੇ ਚੱਲ ਕੇ ਆ ਰਿਹਾ, ਉਹਦਾ ਐਵਰੇਜ ਜਲਵਾਯੂ। ਹਾਂ, ਉਹ ਉਹਦਾ ਟੈਂਪ ਤੁਹਾਡੇ ਸਿਡਨੀ ਆ, ਤੁਹਾਡੇ ਸਿਡਨੀ ਅੱਜ ਟੈਂਪਰੇਚਰ ਹੋਏਗਾ ਮੰਨ ਲਓ ਜੀ 25 ਡਿਗਰੀ, ਸਾਡੇ ਅੱਜ ਸੀਗਾ ਇੱਥੇ 35 ਡਿਗਰੀ। ਚਲੋ ਇਹ ਸ਼ਹਿਰਾਂ ਦੇ ਟੈਂਪਰੇਚਰ ਵੱਖਰੇ ਹੋ ਗਏ, ਪਰ ਜਿਹੜਾ ਸਾਡਾ ਜਲਵਾਯੂ ਹੈ ਉਹਦਾ ਐਵਰੇਜ ਟੈਂਪਰੇਚਰ ਤਕਰੀਬਨ ਹਮੇਸ਼ਾ ਸਾਲ ਭਰ, ਸਦੀ ਭਰ, ਦਹਾਕੇ ਭਰ ਉਹ ਨਹੀਂ ਹਿਲਦਾ, ਉਹ ਤਕਰੀਬਨ ਉੱਥੇ ਰਹਿੰਦਾ। ਹੁਣ ਜਦੋਂ ਸਾਡੀ ਜਿਹੜੀ ਉਹ ਗਰਮੀ ਨੇ, ਤਪਸ਼ ਨੇ ਬਾਹਰ ਜਾਣਾ ਸੀ ਪੁਲਾੜ ਤੋਂ ਜਾਣ ਤੋਂ ਰੋਕ ਲਿਆ, ਤੇ ਹੁਣ ਗਰਮੀ ਸਾਡੇ ਅੰਦਰ ਰਹਿਣ ਲੱਗ ਗਈ, ਉਹ ਜਲਵਾਯੂ ਚ ਟਰੈਪ ਹੋ ਗਈ, ਜਲਵਾਯੂ ਦਾ ਹੌਲੀ ਹੌਲੀ ਟੈਂਪਰੇਚਰ ਵਧਣ ਪਿਆ। ਜਦੋਂ ਅਸੀਂ 1.5 ਡਿਗਰੀ ਦੀ ਗੱਲ ਕਰਦੇ ਨਾ, ਇਹ ਵੀ ਤੁਸੀਂ ਬੜਾ ਸੁਣੋਗੇ ਵੀ ਸਰਕਾਰਾਂ ਕੋਸ਼ਿਸ਼ ਕਰ ਰਹੀਆਂ ਵੀ ਸਾਡੇ ਕਲਾਈਮੇਟ ਦਾ ਟੈਂਪਰੇਚਰ 1.5 ਡਿਗਰੀ ਤੋਂ ਨਾ ਵਧੇ, ਉਹ 1.5 ਡਿਗਰੀ ਤੁਹਾਡੇ ਸ਼ਹਿਰ ਦਾ ਵਾਤਾਵਰਨ ਦਾ ਟੈਂਪਰੇਚਰ ਨਹੀਂ, ਜਾਂ ਮੇਰੇ ਟੋਰਾਂਟੋ ਦਾ ਟੈਂਪਰੇਚਰ ਨਹੀਂ ਆ ਵੈਦਰ ਦਾ, ਉਹ ਉਸ ਜਲਵਾਯੂ ਦਾ ਜਿਹੜਾ 13.5 ਹੈ।
0: ਓਕੇ,
1: ਉਹਦਾ ਕਿਉਂਕਿ ਸਦੀਆਂ ਤੋਂ ਟਿਕਿਆ ਹੋਇਆ, ਉਹ ਹੌਲੀ ਹੌਲੀ ਵੱਧ ਰਿਹਾ, 1850 ਤੋਂ ਗਿਣਨਾ ਸ਼ੁਰੂ ਕਰਦੇ ਨਾ ਅਸੀਂ ਵੀ ਸਾਰਾ ਕੁਛ, ਅਸੀਂ ਜ਼ੀਰੋ ਇਹਦੀ ਰੈਫਰੈਂਸ ਪੁਆਇੰਟ ਆਪਾਂ 1850 ਈਸਵੀ ਨੂੰ ਮੰਨਦੇ ਹਾਂ, ਉਹ ਕਿਉਂ ਮੰਨਦੇ ਹਾਂ ਮੈਂ ਉਹਦੇ ਵੱਲ ਵੀ ਬਾਅਦ ਚ ਆਉਣਾ। ਤੇ ਉਹ ਤੋਂ ਬਾਅਦ ਜਿਹੜਾ ਵੱਧਦਾ ਵੱਧਦਾ ਅਸੀਂ ਇਹਨੂੰ ਰੋਕ ਰਹੇ ਹਾਂ ਵੀ 1.5 ਤੇ ਰਹਿ ਜਾਏ, 2100 ਤੱਕ 2 ਤੋਂ ਵੱਧ ਥੱਲੇ ਰਹਿ ਜਾਏ, ਅਸੀਂ ਉਹ ਤਕਰੀਬਨ ਹੁਣ 1.3 ਤੇ ਆ ਗਏ, 1.3 ਡਿਗਰੀ ਟੈਂਪਰੇਚਰ ਵੱਧ ਚੁੱਕਾ ਹੈ 1850 ਤੋਂ ਲੈ ਕੇ 2026 ਤੱਕ।
0: ਓਕੇ,
1: ਸੋ ਇਹ ਹੈ ਜਲਵਾਯੂ। ਹੁਣ ਤੁਸੀਂ ਵੇਖੋ ਵੀ ਉਹ ਜਿੰਨੀ ਹੀਟ ਨੇ ਜਾਣਾ ਸੀ ਉਹ ਵਿੱਚ ਰਹਿ ਗਈ, ਜੇ ਹੀਟ ਰਹਿ ਗਈ ਤਾਂ ਗਰਮੀ ਆ ਗਈ, ਫਿਰ ਉਹਦੇ ਨਾਲ ਜਿਹੜੇ ਸਾਡੇ ਮੌਸਮ ਨੇ, ਸਾਡੇ ਜਿਹੜੇ ਰੁੱਤਾਂ ਨੇ, ਜਿਹੜੀਆਂ ਸਾਡੇ ਮੀਂਹ ਤੇ ਗਰਮੀ ਤੇ ਸਰਦੀ ਤੇ ਸਾਡੀਆਂ ਫਸਲਾਂ, ਸਾਡੇ ਫਲ, ਉਹ ਸਾਰੇ ਉਹਦੇ ਨਾਲ ਜੁੜੇ ਹੋਏ ਨੇ, ਕਿਉਂਕਿ ਸਾਰੀਆਂ ਫਸਲਾਂ ਰੁੱਤ ਤੇ ਫਲ ਰੁੱਤਾਂ ਨਾਲ ਜੁੜੇ ਨੇ, ਜਿਹੜੀਆਂ ਰੁੱਤਾਂ ਨੇ ਸਾਡੀਆਂ ਉਹ ਮੌਸਮ ਨਾਲ ਜੁੜੀਆਂ ਨੇ, ਜਿਹੜਾ ਮੌਸਮ ਹੈ ਉਹ ਸਾਡੇ ਕਲਾਈਮੇਟ ਦੇ ਟੈਂਪਰੇਚਰ ਨਾਲ ਜੁੜਿਆ ਹੋਇਆ।
0: ਡੇਢ ਐਡ ਕਰ ਲਈਏ।
1: ਹਾਂ, ਤੇ ਨਾਲੇ ਜਿਹੜਾ ਡੇਢ ਆਪਾਂ ਜਿਵੇਂ ਪਹਿਲਾਂ ਵੀ ਗੱਲ ਕੀਤੀ ਸੀਗੀ ਬਈ ਮਨੁੱਖੀ ਮਨ ਦੀ ਜਿਹੜੀ ਮਨੁੱਖੀ ਮਨ ਦੀ ਵੀ ਤਾਂ ਖਾਸ ਕਰਕੇ ਜਿਸ ਬੰਦੇ ਦਾ ਇਹਦਾ ਬੈਕਗਰਾਊਂਡ ਨਹੀਂ ਉਹਨੂੰ ਮੁਸ਼ਕਿਲ ਹੁੰਦੀ ਵੀ 1.5 ਡਿਗਰੀ ਦਾ ਕੀ ਚੱਕਰ ਪੈ ਗਿਆ, ਇੱਥੇ ਤਾਂ ਰੋਜ਼ ਟੈਂਪਰੇਚਰ 15 ਡਿਗਰੀ ਉੱਪਰ ਜਾਂਦਾ, ਤੁਹਾਡੇ ਸ਼ਹਿਰ 'ਚ ਵੀ ਜਾਂਦਾ, ਸਾਡੇ ਵੀ ਜਾਂਦਾ, 1.5 ਡਿਗਰੀ ਹੋਰ ਉਹ 'ਚ ਐਡ ਹੋਜੂਗਾ, ਫਿਰ ਕੀ ਹੋਜੂਗਾ। ਜਿਹੜੀ ਆਪਾਂ 1.5 ਡਿਗਰੀ ਦੀ ਗੱਲ ਕਰ ਰਹੇ ਹਾਂ, ਜਿਹੜਾ ਯੂਨਾਈਟਿਡ ਨੇਸ਼ਨ ਜਿਹੜਾ ਕਿਓਟੋ ਪ੍ਰੋਟੋਕਾਲ ਸੀ, ਜਿਹੜਾ ਪੈਰਿਸ ਐਗਰੀਮੈਂਟ ਸੀ, ਵੀ ਉਹ ਕਹਿ ਰਿਹਾ ਸੀ 1.5 ਡਿਗਰੀ ਤੋਂ ਨਹੀਂ ਵਧਣ ਦੇਣਾ, ਉਹ 1.5 ਡਿਗਰੀ ਸਾਡੇ ਮੌਸਮ ਦਾ ਟੈਂਪਰੇਚਰ ਨਹੀਂ ਆ, ਉਹ ਤੁਹਾਡੇ ਸ਼ਹਿਰ ਦੇ ਮੌਸਮ ਦਾ ਟੈਂਪਰੇਚਰ ਦੀ 1.5 ਡਿਗਰੀ ਨਹੀਂ ਆ, ਮੇਰੇ ਟੋਰਾਂਟੋ ਦੇ ਮੌਸਮ ਦੀ ਟੈਂਪਰੇਚਰ ਨਹੀਂ ਆ, ਉਹ ਸਾਡੇ ਕਲਾਈਮੇਟ ਦੇ ਟੈਂਪਰੇਚਰ ਦੀ ਆ ਜਿਹੜਾ 13.5 ਹੈ ਤੁਹਾਡਾ, ਉਹ 13.5 ਹੀ ਰਹਿਣਾ ਭਾਵੇਂ ਤੁਹਾਡੇ ਸ਼ਹਿਰ ਚ ਟੈਂਪਰੇਚਰ ਅੱਜ 15 ਡਿਗਰੀ ਆ ਜਾਂ 20 ਆ ਜਾਂ 25 ਆ ਜਾਂ 35 ਆ, ਉਹ 13.5 ਜਿਹੜਾ ਰੋਜ਼ ਇੰਨਾ ਨਹੀਂ ਬਦਲਦਾ। ਤੇ ਫਿਰ ਬੰਦਾ ਸੋਚਦਾ ਵੀ ਚਲੋ 13.5 ਤੋਂ ਵੱਧ ਗਿਆ, 1.5 ਡਿਗਰੀ ਵੱਧ ਗਿਆ, ਇਹ ਕਿਹੜੀ ਆਫ਼ਤ ਹੈ, 1.5 ਡਿਗਰੀ ਕੀ ਹੁੰਦਾ ਹਨਾ, ਕੀ ਫਰਕ ਪੈਣਾ। ਸੋ ਮੈਂ ਉਹਦੀ ਲਈ ਮਿਸਾਲ ਦਾਂਗਾ ਵੀ ਜਿਹੜੀ ਉਹ 1.5 ਡਿਗਰੀ 13.5 ਡਿਗਰੀ ਹੈ ਨਾ, ਉਹ ਸਾਡੀ ਧਰਤੀ ਦੇ ਸਰੀਰ ਦਾ ਟੈਂਪਰੇਚਰ ਹੈ, ਉਵੇਂ ਹੀ ਜਿਵੇਂ ਮਨੁੱਖ ਦੇ ਸਰੀਰ ਦਾ ਟੈਂਪਰੇਚਰ 37.5 ਹੁੰਦਾ। ਤੁਹਾਡੇ ਸ਼ਹਿਰ ਦਾ ਟੈਂਪਰੇਚਰ ਕੋਈ ਵੀ ਹੋਵੇ ਪਰ ਤੁਹਾਡੀ ਬੋਡੀ ਦਾ ਟੈਂਪਰੇਚਰ ਨਹੀਂ ਬਦਲਦਾ, ਉਹ ਉਨਾ ਹੀ ਰਹਿੰਦਾ। ਤੇ ਜੇ ਤੁਹਾਡੀ ਬੋਡੀ ਦਾ ਟੈਂਪਰੇਚਰ 1.5 ਡਿਗਰੀ ਉੱਪਰ ਚਲ ਜਾਏ ਤੇ ਬੰਦੇ ਦੀ ਮੌਤ ਹੋ ਜਾਂਦੀ ਹੈ ਤੇ ਬੰਦਾ ਹਸਪਤਾਲ ਚਲਿਆ ਜਾਂਦਾ। ਤੇ ਉਹ 1.5 ਡਿਗਰੀ ਸਾਡੀ ਧਰਤੀ ਦਾ ਟੈਂਪਰ ਹੈ, ਜੇ ਉਹ 1.5 ਡਿਗਰੀ ਦੋ ਉੱਪਰ ਚਲਾ ਗਿਆ ਤਾਂ ਤੁਸੀਂ ਇਹ ਮੰਨ ਲਓ ਵੀ ਧਰਤੀ ਵੀ ਆਪਣੀ ਮੌਤ ਦੇ ਵੱਲ ਵੱਧ ਰਹੀ ਹੈ, ਤੇ ਉਹ ਮੌਤ 1.5 ਤੇ ਆਉਣੀ ਹੈ ਕਿ 2 ਤੇ ਆਉਣੀ ਹੈ ਕਿਸੇ ਨੂੰ ਨਹੀਂ ਪਤਾ, ਕਿਉਂਕਿ ਅੱਜ ਤੱਕ ਜਦੋਂ ਦੀ ਧਰਤੀ ਬਣੀ ਇਹ ਵਾਪਰਿਆ ਹੀ ਨਹੀਂ, ਤੇ ਸਾਨੂੰ ਪਤਾ ਨਹੀਂ ਉਹ ਕਿਵੇਂ ਹੋਣਾ, ਸਾਇੰਸ ਉਹਦੇ ਸਾਇੰਟਿਸਟ ਉਹਦੀ ਕਰ ਰਹੇ ਨੇ। ਪਰ ਸੋ ਇਹ ਜਿਹੜਾ ਬੇਸਿਕ ਇਹਦਾ ਇਹ ਹੈ ਵੀ ਟੈਂਪਰੇਚਰ ਵੱਧ ਰਿਹਾ ਤੇ ਉਹਦਾ ਉਹਦੇ ਕਰਕੇ ਫਿਰ ਸਾਡੇ ਜਿਹੜੇ ਗਲੇਸ਼ੀਅਰ ਮੈਲਟ ਹੋ ਰਹੇ ਨੇ, ਉਹਦੇ ਕਰਕੇ ਫਿਰ ਸਾਡੇ ਹੀਟ ਵੇਵ ਚੱਲ ਰਹੀਆਂ ਨੇ। ਤੇ ਇੱਕ ਬਾਈ ਜੀ ਮੈਂ ਹੋਰ ਗੱਲ ਦੱਸਣੀ ਚਾਹੁੰਦਾ ਵੀ ਜਿਵੇਂ ਅਸੀਂ ਅਕਸਰ ਸੋਚਦੇ ਹਾਂ ਵੀ ਚਲੋ ਜੇ ਵੱਧ ਵੀ ਗਏ ਹੀਟ ਫਿਰ ਕੀ ਫਰਕ ਪੈ ਗਿਆ, ਐਡੀ ਵੱਡੀ ਧਰਤੀ ਆ, 35 ਕਿਲੋਮੀਟਰ ਉੱਪਰ ਆ, ਕਿੱਥੇ ਆਸਟ੍ਰੇਲੀਆ ਕਿੱਥੇ ਕਨੇਡਾ, ਜੇ ਉਹਦੇ 'ਚ ਹੀਟ ਪੈ ਵੀ ਗਈ ਕੀ ਫਰਕ ਪੈਂਦਾ, ਕਿਉਂਕਿ ਸਾਨੂੰ ਤਾਂ ਮਹਿਸੂਸ ਨਹੀਂ ਹੁੰਦੀ ਉਹ। ਪਰ ਕਿਉਂਕਿ ਸਾਡਾ ਟੈਂਪ ਜਿਹੜੀ ਧਰਤੀ ਦਾ ਉਹ 35 ਕਿਲੋਮੀਟਰ ਉੱਪਰ, ਫਿਰ ਧਰਤੀ ਦਾ ਕਿੱਡਾ ਵੱਡਾ ਡਾਇਆਮੀਟਰ ਆ, ਕਿੰਨੇ ਲੱਖਾਂ ਕਰੋੜਾਂ ਉਹ ਕਿਲੋਮੀਟਰ ਦਾ ਹੈਗਾ, ਤੇ ਉਹਦੇ ਵਿੱਚ ਜੇ ਅਸੀਂ ਉਹਦਾ ਟੈਂਪਰੇਚਰ ਜਿਹੜਾ ਜਿੰਨੀ ਉਹਦੇ ਵਿੱਚ ਹੁਣ ਹੀਟ ਹਰ ਰੋਜ਼ ਟਰੈਪ ਹੋ ਰਹੀ ਹੈ, ਜਿਹਨੇ ਬਾਹਰ ਉਹ ਸੂਰਜ ਤੇ ਰੋਜ਼ ਚੜ੍ਹਦਾ ਤੇ ਛਿਪਦਾ ਨਾ, ਤੇ ਉਹ ਸੂਰਜ ਦੀ ਜਿਹੜੀ ਤਪਸ਼ ਸੀ ਜਿਹਨੇ ਵਿੱਚ ਜਿਹਦੇ ਇੱਕ ਹਿੱਸੇ ਨੇ ਅੱਧੇ ਹਿੱਸੇ ਨੇ ਸਾਡੇ ਧਰਤੀ ਨਾਲ ਟਕਰਾ ਕੇ ਵਾਪਸ ਪੁਲਾੜ 'ਚ ਜਾਣਾ ਸੀ ਪਰ ਹੁਣ ਨਹੀਂ ਜਾ ਰਹੀ, ਤੇ ਉਹਦੇ ਕਾਰਨ ਜਿਹੜਾ ਹੀਟ ਟਰੈਪ ਹੋ ਰਹੀ ਹੈ ਉਹ ਹੀਟ ਹਰ ਇੱਕ ਦਿਨ ਦੇ ਵਿੱਚ 24 ਘੰਟੇ 'ਚ ਇੰਨੀ ਹੀਟ ਹੈ, ਗਰਮੀ ਹੈ ਜਿੰਨੀ ਗਰਮੀ ਜਾਂ ਹੀਟ ਜਿਹੋ ਜਿਹਾ ਐਟਮ ਬੰਬ ਹੀਰੋਸ਼ੀਮਾ 'ਤੇ ਡਿੱਗਿਆ ਸੀ, ਜੇ ਉਹ ਜੇ 4,60,000 ਐਟਮ ਬੰਬ ਫਟਣ।
0: ਅੱਛਾ ਜੀ,
1: 4,60,000 ਐਟਮ ਬੰਬਾਂ ਤੋਂ ਜਿੰਨੀ ਗਰਮੀ ਪੈਦਾ ਹੁੰਦੀ ਹੈ ਉਨੀ ਹੀਟ ਅਸੀਂ ਹਰ ਰੋਜ਼ 24 ਘੰਟਿਆਂ ਦੇ ਵਿੱਚ ਇਸ ਧਰਤੀ ਦੇ ਜਲਵਾਯੂ 'ਚ ਪਾ ਰਹੇ
0: ਹਾਂ। ਬੋਲੇ ਬੋਲੇ ਬੋਲੇ,
1: ਹੁਣ ਤੁਸੀਂ ਇਮੈਜਿਨ ਕਰ ਲਓ ਵੀ ਇੱਕ ਐਟਮ ਬੰਬ ਡਿੱਗਿਆ ਸੀ ਹੀਰੋਸ਼ੀਮਾ 'ਤੇ ਅਤੇ ਉਹ ਸਾਰਾ ਜਿਹੜਾ ਸ਼ਹਿਰ ਸੀ ਉਹ ਬਰਬਾਦ ਹੋ ਗਿਆ ਸੀ ਅਤੇ ਆਲਮੋਸਟ ਪੰਘਰ ਗਿਆ ਸੀਗਾ, ਇੰਨੀ ਗਰਮੀ ਸੀ, ਇੰਨੀ ਉਹ 'ਚ ਪਾਵਰ ਸੀ
0: ਜੀ।
1: ਤੇ ਜੇ 4,60,000 ਚੱਲਣ ਉਹ ਤੁਸੀਂ ਇਮੈਜਿਨ ਕਰ ਲਓ, ਤੇ ਉਹ ਵੀ ਹਰ ਰੋਜ਼ ਚੱਲਣ, ਅੱਜ ਨਹੀਂ ਕੱਲੇ ਚੱਲ ਕੇ ਕੱਲ ਨੂੰ ਬੰਦ ਹੋ ਗਏ
0: ਜੀ,
1: ਕੱਲ ਨੂੰ ਸਵੇਰ ਤੋਂ ਫਿਰ ਸ਼ੁਰੂ, ਪਰਸੋਂ ਸਵੇਰ ਤੋਂ ਫਿਰ ਸ਼ੁਰੂ, ਇੰਨੀ ਜ਼ਿਆਦਾ ਜਿਹੜੀ ਗਰਮੀ ਹੈ ਅਸੀਂ ਉਹ ਪਾ ਰਹੇ ਹਾਂ। ਤੇ ਜਿਹੜੇ ਸਾਡੇ ਸੁਣਨ ਵਾਲੇ ਨੇ, ਵੈਸੇ ਮੈਂ ਉਹ ਸ਼ੁਰੂ 'ਚ ਕਹਿਣਾ ਸੀ, ਮੈਂ ਯਾਦ ਭੁੱਲ ਗਿਆ, ਜੇ ਕਿਸੇ ਦਾ ਸਵਾਲ ਹੈ ਉਹ ਤੁਹਾਨੂੰ ਟੈਕਸ ਕਰ ਸਕਦੇ ਨੇ, ਅਸੀਂ ਇਸ ਵਾਰੀ ਆਉਣ ਵਾਲੇ ਪ੍ਰੋਗਰਾਮਾਂ 'ਚ ਉਹਨਾਂ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ। ਜੇ ਤੁਹਾਨੂੰ ਸਾਡੀ ਗੱਲਬਾਤ ਚੰਗੀ ਲੱਗਦੀ ਹੈ ਤੁਸੀਂ ਰੇਡੀਓ ਹਾਂਜੀ ਨੂੰ ਜ਼ਰੂਰ ਟੈਕਸ ਕਰੋ, ਸਾਨੂੰ ਪਤਾ ਲੱਗਦਾ ਰਹਿੰਦਾ ਵੀ ਅਸੀਂ ਜੋ ਕਰ ਰਹੇ ਹਾਂ
0: ਉਹਦੇ
1: ਵਿੱਚ ਕੋਈ ਤਬਦੀਲੀ ਲਿਆਉਣੀਆਂ ਨੇ। ਹਾਂ ਹਾਂ, ਹੁਣ ਆਪਾਂ ਮਤਲਬ ਕਹਿ ਰਹੇ ਵੀ ਕਾਰਬਨ ਡਾਈਆਕਸਾਈਡ ਵੱਧ ਰਹੀ ਆ, 1800 ਈਸਵੀ ਦੇ ਵਿੱਚ ਆਪਾਂ ਮੰਨਦੇ ਹਾਂ, ਮੈਂ ਕਿਹਾ ਸੀ ਮੈਂ ਦੱਸਦਾ ਵੀ ਕਿਉਂ 1800 ਤੋਂ ਆਪਾਂ ਕਿਉਂ ਮੰਨਦੇ ਹਾਂ ਨਾ, ਕਿਉਂਕਿ 1800 ਤੱਕ ਸਾਡੀ ਹਵਾ ਦੇ ਵਿੱਚ ਜਿਹੜੀ ਕਾਰਬਨ ਡਾਈਆਕਸਾਈਡ ਦੀ ਮਿਕਦਾਰ ਸੀ ਉਹ ਤਕਰੀਬਨ ਉਨੀ ਓ ਚੱਲੀ ਆ ਰਹੀ ਸੀ, ਤੇ 1800 ਦੇ ਕਰੀਬ ਫਿਰ ਕੀ ਵਾਪਰਿਆ ਵੀ ਉੱਪਰ ਜਾਣ ਲੱਗੀ। ਜੇ ਤੁਹਾਨੂੰ ਯਾਦ ਹੋਵੇ ਤਾਂ ਅਸੀਂ ਉਹਨਾਂ 1800 ਉਸ 19ਵੀਂ ਸਦੀ ਦੇ ਪਹਿਲੇ ਦਹਾਕਿਆਂ 'ਚ ਉਦੋਂ ਅਸੀਂ ਸਟੀਮ ਇੰਜਣ ਬਣਾਇਆ, ਭਾਫ ਵਾਲਾ ਇੰਜਣ ਬਣਾਇਆ ਇੰਗਲੈਂਡ 'ਚ, ਅਤੇ ਉਹਦੇ ਨਾਲ ਕੋਲੇ ਦੀ ਪਾਵਰ ਨੂੰ ਉਹਨਾਂ ਨੇ ਕੋਲੇ ਨੂੰ ਨਾ ਉਹਦੇ ਵਿੱਚੋਂ ਪਾਵਰ ਕਰਨ ਦਾ ਜ਼ਰੀਆ ਪੈਦਾ ਕਰ ਲਿਆ, ਜਿੰਨਾ ਸਟੀਮ ਇੰਜਣ ਚੱਲੇ ਫਿਰ ਫੈਕਟਰੀਆਂ ਚੱਲੀਆਂ, ਅਤੇ ਜਦੋਂ ਕੋਲਾ ਜਲਦਾ ਤਾਂ ਕਾਰਬਨ ਡਾਈਆਕਸਾਈਡ ਨਿਕਲਦੀ ਆ। ਸੋ ਜਿਹੜੀ ਜ਼ਿਆਦਾ ਕਾਰਬਨ ਡਾਈਆਕਸਾਈਡ ਜਿਹੜੀ ਅੱਜ ਜਿਹਦਾ ਆਪਾਂ ਗੱਲ ਕਰਦੇ ਹਾਂ ਉਹ ਤਕਰੀਬਨ ਉਦੋਂ ਸ਼ੁਰੂ ਹੋਈ ਜਿੱਥੋਂ ਆਪਾਂ ਇਹਨੂੰ ਕਹਿੰਦੇ ਇੰਡਸਟਰੀਅਲ ਰੈਵੋਲੂਸ਼ਨ ਆਈ ਜਦੋਂ ਇੰਗਲੈਂਡ 'ਚ 1800 ਤੋਂ ਲੈ ਕੇ 1850 ਦੇ ਵਿੱਚ। ਅਤੇ ਬਾਈ ਜੀ ਉਦੋਂ ਸਾਡੀ ਹਵਾ ਦੇ 1 ਮਿਲੀਅਨ ਹਿੱਸਿਆਂ ਦੇ ਵਿੱਚ 280 ਹਿੱਸੇ ਕਾਰਬਨ ਡਾਈਆਕਸਾਈਡ ਹੁੰਦੀ ਸੀ, 280 PPM। ਵੀ ਆਪਾਂ ਜੇ 1 ਲੱਖ 10 ਲੱਖ ਲੀਟਰ, ਮਿਲੀਅਨ 'ਚ 10 ਲੱਖ ਹੁੰਦਾ ਨਾ, ਜੇ ਆਪਾਂ 10 ਲੱਖ ਲੀਟਰ ਹਵਾ ਇਕੱਠੀ ਕਰ ਲਈਏ ਉਹ ਚੋਂ 280 ਲੀਟਰ ਕਾਰਬਨ ਡਾਈਆਕਸਾਈਡ ਨਿਕਲੂਗੀ।
0: ਓਕੇ,
1: ਤੇ ਉਹ 1850 ਤੋਂ 280 ਤੋਂ ਚੱਲ ਕੇ 1850 ਤੋਂ ਪਹਿਲੇ ਕਈ ਲੱਖਾਂ ਸਾਲਾਂ ਦੀ ਉਹ ਉੱਥੇ ਖੜੀ ਸੀ, ਕਿਤੇ 2-4-5 ਉੱਪਰ ਚਲ ਗਈ, ਥੱਲੇ ਆ ਗਈ। ਪਰ ਜਦੋਂ ਅਸੀਂ ਫਿਰ ਕੋਲਾ ਵਰਤਣਾ ਸ਼ੁਰੂ ਕਰਤਾ, ਕੋਲੇ ਨਾਲ ਫਿਰ ਗੱਡੀਆਂ ਚਲਾਈਆਂ, ਫਿਰ ਉਹਦੇ ਨਾਲ ਫੈਕਟਰੀਆਂ ਚਲਾਈਆਂ, ਖਾਸ ਕਰਕੇ ਸਾਰੀਆਂ ਫੈਕਟਰੀਆਂ ਉਦੋਂ ਬਿਜਲੀ ਕੋਲੇ ਤੋਂ ਬਣਾਈ, ਤੇ ਫਿਰ ਉਹ ਸਾਡੇ ਕਾਰਬਨ ਡਾਈਆਕਸਾਈਡ ਜਿਹੜੀ ਇਹ ਸ਼ੁਰੂ ਹੋ ਗਈ। ਤੇ ਉਹ ਜਿਹੜੀ ਕਾਰਬਨ ਡਾਈਆਕਸਾਈਡ ਦੀ ਮਿਕਦਾਰ ਸੀ 280 1850 ਦੇ ਵਿੱਚ, ਉਹ ਹੁਣ 2026 ਦੇ ਵਿੱਚ ਵੱਧ ਕੇ 427 ਹੋ ਗਈ, ਉਹ ਤਕਰੀਬਨ 50% ਵੱਧ ਗਈ। ਸੋ ਤੁਸੀਂ ਇੱਕ ਤਰੀਕੇ ਨਾਲ ਕਹਿ ਸਕਦੇ ਹੋ ਵੀ ਜਿੰਨੀ ਹੀਟ ਸਾਡੀ ਉਦੋਂ ਬਲੋਕ ਕਰਦੀ ਸੀ ਕਾਰਬਨ ਡਾਈਆਕਸਾਈਡ 1800 ਚ, ਹੁਣ ਜੇ 50% ਵੱਧ ਗਈ ਤੇ ਇੱਕ ਛੋਟਾ ਜਿਹਾ ਮਤਲਬ ਤੁੱਕਾ ਤੁਸੀਂ ਲਗਾ ਸਕਦੇ ਹੋ, ਮਤਲਬ ਹੀਟ ਵੀ 50% ਉਹਨਾਂ ਨੇ ਵਾਧੂ ਰੋਕਣੀ ਸ਼ੁਰੂ ਕਰਤੀ, ਉਹ ਲੇਅਰ ਦੀ ਥਿਕਨੈਸ ਡਬਲ ਹੋ ਗਈ। ਸੋ ਇਹ ਹੈ ਉਹਦਾ ਮਤਲਬ ਜਿਹੜੀ ਉਹਦੇ ਨੇ। ਤੇ ਤਕਰੀਬਨ ਅਸੀਂ ਕਿੰਨੀ ਕੁ ਜਿਹੜੀ ਹੁਣ ਤੱਕ 1800 ਤੋਂ ਲੈ ਕੇ ਹੁਣ ਤੱਕ ਕਿੰਨੀ ਕੁ ਅਸੀਂ ਪਾ ਚੁੱਕੇ ਹਾਂ ਟੋਟਲ ਕਾਰਬਨ ਡਾਈਆਕਸਾਈਡ, ਸਵਾਲ ਪੁੱਛਦਾ
0: ਜੀ,
1: ਉਹ ਅਸੀਂ ਪਾ ਚੁੱਕੇ ਹਾਂ 2500 ਬਿਲੀਅਨ। ਹਾਂਜੀ, ਤੇ 1 ਬਿਲੀਅਨ ਚ 100 ਕਰੋੜ ਹੁੰਦਾ। ਸੋ 2500 ਤੇ ਨਾਲ 2 ਸਿਫਰ ਹੋਰ ਲਾ ਲਓ, ਬਣ ਗਏ ਇਹ 2,50,000। ਸੋ 2,50,000 ਕਰੋੜ ਟਨ ਕਾਰਬਨ ਡਾਈਆਕਸਾਈਡ ਪਾ ਚੁੱਕੇ ਹਾਂ।
0: ਬੱਲੇ ਬੱਲੇ,
1: 250 ਲੱਖ ਕਰੋੜ, ਇੰਨੀ ਅਸੀਂ ਉਹ ਕਾਰਬਨ ਡਾਈਆਕਸਾਈਡ ਉਦੋਂ ਦੀ ਪਾ ਚੁੱਕੇ ਹਾਂ। ਤੇ ਜੇ ਤੁਸੀਂ ਪੁੱਛੋ ਵੀ ਹਰ ਸਾਲ ਹੁਣ ਕਿੰਨੀ ਪੈ ਰਹੀ ਹੈ, ਅਸੀਂ ਤਕਰੀਬਨ 37 ਬਿਲੀਅਨ ਟਨ, ਤੇ 37 ਬਿਲੀਅਨ ਟਨ ਦਾ ਮਤਲਬ ਹੋ ਗਿਆ 3700 ਕਰੋੜ ਟਨ ਕਾਰਬਨ ਡਾਈਆਕਸਾਈਡ ਅੱਜ ਦੀ ਤਾਰੀਖ 'ਚ ਇਹਨਾਂ ਦਿਨਾਂ 'ਚ। ਇਹ ਕਿੱਥੋਂ ਆਉਂਦੀ ਹੈ, ਮਤਲਬ ਕਿਹੜੇ ਕਿਹੜੇ ਸੋਮਿਆਂ ਤੋਂ ਆਉਂਦੀ ਹੈ ਕਿੱਥੋਂ, ਉਹ ਆਪਾਂ ਆਉਣ ਵਾਲੇ ਪ੍ਰੋਗਰਾਮਾਂ 'ਚ ਗੱਲ ਕਰਾਂਗੇ। ਇਹ ਮੈਂ ਥੋੜ੍ਹੇ ਉਹਦੇ ਬੇਸਿਕ ਜਿਹੜੇ ਸੀ ਚਾਹੁੰਦਾ ਸੀ ਆਪਾਂ ਡਿਸਕਸ ਕਰੀਏ। ਸੋ ਹੁਣ ਆਪਾਂ 37 ਬਿਲੀਅਨ ਟਨ ਦੇ ਕਰੀਬ ਆ ਰਹੇ ਲਗਾਤਾਰ। ਜੇ ਆਪਾਂ ਜਿੰਨੀ ਵੀ 1850 ਤੋਂ ਲੈ ਕੇ ਹੁਣ ਤੱਕ ਪਾਈ ਹੈ ਆਪਾਂ 2500 ਬਿਲੀਅਨ ਟਨ, ਜੇ ਤੁਸੀਂ ਇਹ ਪੁੱਛੋ ਵੀ ਉਹਦੇ ਕਿਹੜੇ ਮੁਲਕ ਨੇ ਸਭ ਤੋਂ ਵੱਧ ਪਾਈ ਹੈ, ਦੂਜੇ ਨੰਬਰ ਤੇ ਕੌਣ ਹੈ, ਸਭ ਤੋਂ ਵੱਧ ਉਹਦੇ ਵਿੱਚ ਕੰਟਰੀਬਿਊਸ਼ਨ ਹੈਗੀ ਅਮਰੀਕਾ ਦੀ, ਉਹਦਾ ਟੋਟਲ ਦਾ 20% ਅਮਰੀਕਾ ਨੇ ਪਾਇਆ। ਦੂਜੇ ਨੰਬਰ ਤੇ ਹੁਣ ਚਾਈਨਾ ਹੈ, ਚਾਈਨਾ ਦਾ ਤਕਰੀਬਨ 11% ਹੈ। ਤੀਜੇ ਨੰਬਰ ਤੇ ਰਸ਼ੀਆ ਹੈ, ਉਹ 7% ਦੇ ਕਰੀਬ ਹੈ। ਬ੍ਰਾਜ਼ੀਲ, ਇੰਡੀਆ ਵਗੈਰਾ ਤਾਂ ਕਿਤੇ ਆਉਂਦੇ ਹੀ ਨਹੀਂ ਨਾ ਗਲੋਬਲ 1800 ਤੋਂ, ਕਿਉਂਕਿ ਅਸੀਂ ਤਾਂ ਸਾਡੇ ਤਾਂ ਫੈਕਟਰੀਆਂ ਵਗੈਰਾ ਬਾਅਦ 'ਚ ਲੱਗਣ ਲੱਗੀਆਂ ਨਾ ਕਾਫੀ। ਤੇ ਜਿਹੜੇ ਉੱਦਾਂ ਇਹ ਤਾਂ ਹੋ ਗਏ ਇਕਿਮੂਲੇਟਿਵ ਵੀ ਟੋਟਲ 'ਚ ਕਿੰਨਾ ਪਾਇਆ, ਪਰ ਜਿਹੜੇ ਅੱਜ ਦੀ ਤਰੀਕ 'ਚ ਸਭ ਤੋਂ ਵੱਧ ਕਿਹੜੇ ਕੰਟਰੀ ਪਾ ਰਹੇ ਨੇ ਟੋਟਲ ਅਮਾਊਂਟ 'ਚ, ਕਿੰਨੇ ਟਨ ਸਭ ਤੋਂ ਵੱਧ ਪਾ ਰਹੇ ਨੇ, ਕੰਟਰੀਬਿਊਸ਼ਨ ਨਹੀਂ ਪਰ ਟੋਟਲ ਸਭ ਤੋਂ ਵੱਧ ਉਹਨਾਂ ਦਾ ਐਬਸੋਲੂਟ ਨੰਬਰ ਕਿੰਨਾ, ਸਭ ਤੋਂ ਵੱਧ ਚੀਨ ਪਾ ਰਿਹਾ ਜੀ 33%, ਜਿਹੜਾ 37 ਬਿਲੀਅਨ ਟਨ ਪਾਉਂਦੇ ਹਾਂ ਆਪਾਂ ਹਰ ਸਾਲ ਨਵੀਂ ਕਾਰਬਨ ਡਾਈਆਕਸਾਈਡ, ਉਹਦੇ ਵਿੱਚੋਂ 33% ਇਕੱਲਾ ਚੀਨ ਪਾਉਂਦਾ, ਤੇ ਅਮਰੀਕਾ ਹੈਗਾ ਦੂਜੇ ਨੰਬਰ ਤੇ, ਉਹ ਪਾਉਂਦਾ 12%, ਤੇ ਇੰਡੀਆ ਹੈਗਾ ਤੀਜੇ ਨੰਬਰ ਤੇ 8%, ਤੇ ਯੂਰਪ ਦੇ 27 ਮੁਲਕ ਪਾਣ ਕੇ ਜਿਹੜੇ ਕਿ ਏਡੇ ਵੱਡੇ ਨੇ, ਇੰਨੀ ਉਹਨਾਂ ਦੀ ਐਡਵਾਂਸਡ ਇਕੋਨਮੀਜ਼ ਨੇ, ਉਹ ਤਕਰੀਬਨ ਪਾਉਂਦੇ ਨੇ 7.5% ਦੇ ਕਰੀਬ, ਤੇ ਫਿਰ ਰਸ਼ੀਆ 5.6%, ਤੇ ਕੈਨੇਡਾ ਵਗੈਰਾ 10ਵੇਂ ਨੰਬਰ ਤੇ ਆ, ਇਹ 1% ਦੇ ਕਰੀਬ ਹੈ। ਸੋ ਇਹ ਹੈਗੀ ਪਰਸੈਂਟੇਜ ਜਿਹੜੀ ਆਪਾਂ ਹੁਣ ਪਾ ਰਹੇ ਹਾਂ ਅੱਜ ਦੇ ਦਿਨ ਚ ਪਾ ਰਹੇ
0: ਮੌਜੂਦਾ ਜੋ ਆ,
1: ਹਾਂ ਜਿਹਨੂੰ ਆਪਾਂ, ਸੋ ਜਿਹੜਾ ਸਭ ਤੋਂ ਵੱਧ ਪਾ ਰਿਹਾ ਚੀਨ ਹੈ, ਤਾਂ ਆਪਾਂ ਨਾ ਤਾਂ ਚੀਨ ਨੂੰ ਕਹਾਂਗੇ ਵੀ ਤੁਸੀਂ ਘਟਾਓ, ਦੂਜੇ ਨੰਬਰ ਤੇ ਅਮਰੀਕਾ ਆ, ਉਹਨੂੰ ਕਵਾਂਗੇ ਘਟਾਓ ਤੀਜੇ ਨੰਬਰ 'ਤੇ ਇੰਡੀਆ। ਆਪਾਂ ਇੰਡੀਆ ਨੂੰ ਕਦੀ ਸੋਚਦੇ ਨਹੀਂ ਵੀ ਇੰਡੀਆ ਇੰਨਾ ਵੱਡਾ ਜਾਂ ਇੰਨੀ ਜ਼ਿਆਦਾ ਉੱਥੇ ਇੰਡਸਟਰੀਲਾਈਜੇਸ਼ਨ ਹੋ ਰਹੀ ਹੈ ਅਤੇ ਸਾਡੇ ਹਾਲੇ ਕੋਲੇ ਤੋਂ, ਉਹਦਾ ਕਾਰਨ ਸਭ ਤੋਂ ਵੱਡਾ ਕਿ ਹਾਲੇ ਸਭ ਤੋਂ ਵੱਧ ਸਾਡਾ ਬਿਜਲੀ ਕੋਲੇ ਤੋਂ ਬਣਦੀ ਹੈ ਅਤੇ ਬਾਕੀ ਚੀਜ਼ਾਂ ਕੋਲੇ ਨਾਲ ਚੱਲਦੀਆਂ ਅਤੇ ਬਾਕੀ ਸਾਡੀਆਂ ਕਾਰਾਂ ਮੋਟਰਾਂ ਜਿਹੜੀਆਂ ਨੇ ਉਹ ਤੇਲ ਨਾਲ ਚੱਲਦੀਆਂ। ਸੋ ਸਭ ਤੋਂ ਇਹੀ ਜਿੱਥੋਂ ਕਾਰਬਨ ਡਾਈਆਕਸਾਈਡ ਉਹਦੇ ਵਿੱਚੋਂ ਨਿਕਲਦੀ ਹੈ।
0: ਸੋ ਵੱਧ ਤੋਂ ਵੱਧ ਪ੍ਰੋਬਲਮ ਜਿਹੜੀ ਹੈ, ਜਿੰਨਾ ਵੱਡਾ ਦੇਸ਼ ਜਿੰਨਾ ਵਿਕਸਿਤ ਉਨੀ ਵੱਧ ਪ੍ਰੋਬਲਮ, ਉਨੀ ਵੱਧ ਸਮੱਸਿਆ। ਅਤੇ ਇਹ ਹਾਲੇ ਸ਼ਾਇਦ ਫੈਕਟਰੀਆਂ ਤੋਂ ਨਿਕਲਣ ਵਾਲੀ ਜਾਂ ਫਿਰ ਉੱਦਾਂ ਆਲ ਟੂਗੈਦਰ ਜਿਹੜਾ ਉਸ ਦੇਸ਼ ਦਾ ਜੋ ਅੰਕੜਾ ਉਹਦੇ ਮੁਤਾਬਿਕ ਜਿਹੜੀਆਂ ਇੱਧਰ ਉੱਧਰ ਬੰਬ ਸੁੱਟਣੇ, ਆਪਸ ਦੇ ਵਿੱਚ ਲੜਨਾ, ਲੜਾਈਆਂ ਕਰਨੀਆਂ, ਮਿਜ਼ਾਈਲਾਂ ਚਲਾਉਣੀਆਂ, ਉਹ ਉਹ ਹੋ ਸਕਦਾ ਇਹਦੇ ਤੋਂ ਫਿਰ ਵੱਖਰੀ ਹੋਵੇ, ਕਿਉਂਕਿ ਉਹ ਤਾਂ ਕਿਸੇ ਦੇਸ਼ ਦੇ ਖਾਤੇ ਨਹੀਂ ਨਾ ਪੈਂਦੀ।
1: ਹਾਂ ਉਹ ਤਾਂ ਖੈਰ ਉਹ, ਪਰ ਉਹ ਇੰਨੀ ਛੋਟੀ ਆ ਵੀ ਤਾਂ ਇਹ ਤਾਂ ਜਿੱਥੇ ਤੁਸੀਂ 37 ਬਿਲੀਅਨ ਟਨ ਪਾ ਰਹੇ ਹੋ ਅਤੇ ਜਿਹੜੀ ਇਰਾਨ ਇਰਾਕ ਦੀ ਲੜੀ ਆ ਉਹ ਤਾਂ ਇਹਦੇ ਉਹ ਤਾਂ ਉਹ ਪਾਂ ਪਾਸਕ ਵੀ ਨਹੀਂ, ਮਤਲਬ ਉਹ ਤਾਂ ਤੁਸੀਂ ਮਹਿਸੂਸ ਵੀ ਨਹੀਂ ਕਰਨੀ ਉਹਦੇ ਨਾਲ ਜੁੜੇ ਹੋਏ ਕਾਰਬਨ ਡਾਈਆਕਸਾਈਡ ਕਿੰਨੇ ਆ। ਕਿ ਇਹ ਤਾਂ ਤੁਸੀਂ ਵੇਖੋ ਜੀ, ਇੰਡੀਆ ਦੇ 220 ਮਿਲੀਅਨ ਘਰਾਂ ਦੇ ਵਿੱਚ, ਸੋ 220 ਮਿਲੀਅਨ ਹੋ ਗਿਆ 22 ਕਰੋੜ, 22 ਕਰੋੜ ਘਰਾਂ ਦੇ ਵਿੱਚ ਗੈਸ ਵਾਲੇ ਚੁੱਲ੍ਹੇ ਆ। ਤੇ ਜੇ ਤੁਸੀਂ ਮੰਨ ਲਓ ਵੀ ਉਹ ਮਹੀਨੇ 'ਚ ਇੱਕ ਸਿਲੰਡਰ ਵੀ ਲਾਉਂਦੇ ਆ ਤਾਂ ਉਹ 22 ਕਰੋੜ ਸਿਲੰਡਰ ਮਹੀਨੇ ਦੇ ਲੱਗ ਰਹੇ ਨੇ ਤੇ ਇੱਕ ਸਿਲੰਡਰ ਦੇ ਵਿੱਚੋਂ 45 ਕਿਲੋਗ੍ਰਾਮ ਕਾਰਬਨ ਡਾਈਆਕਸਾਈਡ ਨਿਕਲਦੀ ਆ।
0: ਬੱਲੇ ਬੱਲੇ ਬੱਲੇ, ਸਪੈਸ਼ਲੀ ਉਸ ਘਰ ਦੇ ਵਿੱਚ ਹੀ ਨਿਕਲਦੀ ਆ ਕਿ ਉਹ ਘਰ ਦੇ ਜੀਆਂ ਤੇ ਵੀ ਅਸਰ ਕਰਦੀ
1: ਜਿਹੜੀ ਕਿਤੇ ਨਹੀਂ ਜਾਂਦੀ। ਇੱਕ ਸਾਨੂੰ ਇਹ ਹੋਰ ਭੁਲੇਖਾ ਹੁੰਦਾ ਕਿਉਂਕਿ ਜਿਹੜੀ ਕਾਰਬਨ ਡਾਈਆਕਸਾਈਡ ਆ ਉਹ ਜਦੋਂ ਨਿਕਲੀ ਤੁਹਾਡੀ ਕਾਰ ਦੇ ਵਿੱਚੋਂ ਘਰੋਂ ਤੋ ਮਿੰਟ 'ਚ ਹਵਾ 'ਚ ਜਾ ਕੇ ਉੱਪਰ ਚੜ ਜਾਂਦੀ, ਤੁਹਾਡੇ ਨੱਕ ਨੂੰ ਉਹਦੀ ਉਹਦਾ ਮੁਸ਼ਕ ਨਹੀਂ ਆਉਂਦਾ, ਤੁਹਾਨੂੰ ਦਿਖਦੀ ਤਾਂ ਖੈਰ ਹੈ ਹੀ ਨਹੀਂ ਉਹ, ਤੇ ਮਨੁੱਖੀ ਮਨ ਸੋਚਦਾ ਵੀ ਉਹ ਚੱਲ ਗਈ ਤਾਂ ਪਤਾ ਨਹੀਂ ਕਿੱਥੇ ਚੱਲ ਗਈ, ਉਹ ਤਾਂ ਬਾਹਰ ਨਿਕਲ ਗਈ, ਹੁਣ ਹੌਲੀ ਹੌਲੀ ਉੱਪਰ ਚੱਲ ਗਈ, ਉੱਪਰੋਂ ਜਾ ਕੇ ਪਲਾਟ 'ਚ ਚੱਲ ਜਾਏਗੀ, ਬਾਹਰ ਮੰਗਲ ਤਾਰੇ ਤੱਕ ਪਹੁੰਚ ਜਾਏਗੀ। ਨਾ, ਜਿੰਨੀ ਵੀ ਕਾਰਬਨ ਡਾਈਆਕਸਾਈਡ ਹੈ ਉਹ ਅਸੀਂ ਉਹ ਜਿੰਨੀ ਵੀ ਅਸੀਂ ਜਦੋਂ ਦੀ ਧਰਤੀ ਬਣੀ ਹੈ ਉਹ ਕਿਤੇ ਨਹੀਂ ਗਈ, ਉਹ ਸਾਡੇ ਵਾਤਾਵਰਣ 'ਚ ਹੀ ਆ।
0: ਅੱਛਾ, ਇੱਥੇ ਹੀ ਟ੍ਰੈਪ ਹੋਈ ਉਹ,
1: ਇੱਥੇ ਹੁੰਦੀ ਆ ਕਿਉਂਕਿ ਸਾਡੇ ਗ੍ਰੈਵਿਟੀ ਆ ਨਾ, ਉਹ ਗ੍ਰੈਵਿਟੀ ਉਹਨੂੰ ਖਿੱਚ ਕੇ ਰੱਖਦੀ ਆ। ਇਨਫੈਕਟ ਜੇ ਉਹ ਗ੍ਰੈਵਿਟੀ ਨਾ ਹੋਵੇ, ਉਹ ਲੇਅਰ ਨਾ ਹੋਵੇ ਤਾਂ ਅਸੀਂ ਮਰ ਜਾਵਾਂਗੇ, ਮਨੁੱਖ ਜਿਉਂ ਨਹੀਂ ਸਕਦਾ। ਤੇ ਸਾਡੀ ਜਿਹੜੀ ਧਰਤੀ ਹਵਾ ਦੀ ਲੇਅਰ ਹੈ, ਗਿਲਾਫ ਹੈ, ਲਿਹਾਫ ਹੈ ਜਿਹੜਾ ਚੜਿਆ ਹੋਇਆ ਰਜਾਈ ਵਾਂਗੂ, ਉਹ ਵੀ ਸਾਨੂੰ ਬਚਾ ਕੇ ਰੱਖਦਾ।
0: ਓਜ਼ੋਨ ਲੇਅਰ ਜਿਹਨੂੰ ਕਹਿ ਦਿੰਦੇ ਆਪਾਂ,
1: ਨਹੀਂ ਓਜ਼ੋਨ ਲੇਅਰ ਵੱਖਰੀ ਆ, ਓਜ਼ੋਨ ਜਿਹੜੀ ਸੀ ਓਜ਼ੋਨ ਦੀ ਸੀਗੀ,
0: ਇਹ ਸਿਰਫ ਗੈਸਾਂ ਦੀ ਜਿਹੜੀ ਜਮਾ ਹੋਈਆਂ
1: ਨੇ, ਹਾਂ ਉਹ ਵੀ ਇੱਕ ਬਿਲਕੁਲ, ਉਹ ਵੀ ਇੱਕ ਗੈਸ ਹੈ, ਉਹ ਵੀ ਸਾਡੇ ਵਾਤਾਵਰਣ 'ਚ ਹੈ, ਉਹ ਇੱਕ ਖਾਸ ਤਰ੍ਹਾਂ ਦਾ ਰੋਲ ਪਲੇ ਕਰਦੀ ਆ। ਤੇ ਪਰ ਇਹ ਹੈਗੀ ਕਾਰਬਨ ਡਾਈਆਕਸਾਈਡ, ਇਹ ਜਿਹੜੀ ਮਤਲਬ ਬੜੀਆਂ ਗੈਸਾਂ ਨੇ ਸਾਡੇ ਵਾਤਾਵਰਣ 'ਚ, ਤੇ ਇਹ ਜਿਹੜੀ ਹੈ ਇਹਦੇ ਆਪਣਾ ਰੋਲ ਕਰਦੀ ਹੈ ਜਿਹਦੀ ਜ਼ਰੂਰਤ ਹੈ, ਕਿਉਂਕਿ ਉਹ ਸਾਨੂੰ ਪ੍ਰੋਟੈਕਟ ਵੀ ਕਰਦੀ ਆ। ਪਰ ਜਦੋਂ ਉਹਦੀ ਮਿਕਦਾਰ ਇੱਕ ਵੱਧ ਜਾਂਦੀ ਹੈ ਤੇ ਫਿਰ ਉਹਦੇ ਨਾਲ ਜਿਹੜੀ ਸਾਡੇ ਹੀਟ ਟ੍ਰੈਪ ਹੋ ਰਹੀ ਆ।
0: ਸੋ ਚਾਹੀਦੀ ਸਾਨੂੰ ਇਹ ਹੈਗੀ ਆ, ਪਰ ਇਹ ਆ ਵੀ ਉਹਦੀ ਮਾਤਰਾ ਬਹੁਤ ਜ਼ਿਆਦਾ ਵੱਧ ਗਈ ਆ।
1: ਬਿਲਕੁਲ ਬਿਲਕੁਲ, ਜਿਵੇਂ ਮੈਂ ਦੱਸਿਆ ਵੀ 1850 ਚ ਉਹਦੀ ਮਾਤਰਾ ਸੀਗੀ 280 ਤੇ ਹੁਣ ਵੱਧ ਗਈ ਹੋ ਗਈ 420। ਸੋ ਜੇ 280 ਤੇ ਚੱਲਦੀ ਰਹਿੰਦੀ ਤਾਂ ਬੜੀ ਵਧੀਆ ਗੱਲ ਹੈ, ਜ਼ੀਰੋ ਨਹੀਂ ਸੀ ਉਦੋਂ ਵੀ, ਜੇ ਜ਼ੀਰੋ ਹੋ ਜਾਏ ਫਿਰ ਤਾਂ ਅਸੀਂ ਮਾਰੇ ਜਾਵਾਂਗੇ
0: ਉੱਥੇ, ਜੇ ਮੇਨਟੇਨ ਰਹੇ
1: ਫਿਰ ਤਾਂ ਸਾਡੀ ਮਤਲਬ ਧਰਤੀ ਠੰਡੀ ਹੋ ਜਾਏਗੀ, ਸਾਨੂੰ ਉਹ ਹੀਟ ਨੂੰ ਟ੍ਰੈਪ ਨਹੀਂ ਕਰ ਸਕੇਗਾ। ਸੋ ਸਾਨੂੰ ਉਹ ਹੀਟ ਟ੍ਰੈਪ ਕਰਨੀ ਚਾਹੀਦੀ ਆ, ਪਰ ਸਾਨੂੰ ਉਹ ਹੀਟ ਟ੍ਰੈਪ ਉਨੀ ਕਰਨੀ ਚਾਹੀਦੀ ਜਿੰਨੀ ਸਾਨੂੰ ਲੋੜ ਹੈ, ਜਿਹਦੇ ਨਾਲ ਸਾਡਾ ਸੰਤੁਲਨ ਬਣਿਆ ਹੋਇਆ।
0: ਸੋ ਇਹ ਜਿਹੜੀ ਤਰੱਕੀ ਆ ਜਿਹਦੇ ਵਿੱਚ ਆਪਾਂ ਫੈਕਟਰੀਆਂ ਲਾਈਆਂ, ਵੱਡੇ ਵੱਡੇ ਕਾਰਖਾਨੇ ਲਾਏ, ਜਾਂ ਫਿਰ ਗੱਡੀਆਂ ਚੱਲ ਰਹੀਆਂ ਨੇ, ਟ੍ਰੇਨਾਂ ਚੱਲ ਰਹੀਆਂ ਨੇ, ਜਿੰਨੇ ਵੀ ਮਤਲਬ ਵੱਡੇ ਸੋਰਸ ਨੇ ਜਿਹੜੇ ਇਸ ਪਾਸੇ ਵੱਡਾ ਯੋਗਦਾਨ ਪਾ ਰਹੇ ਨੇ, ਇੱਕ ਪਾਸੇ ਤਰੱਕੀ ਆ, ਆਪਣਾ ਜੀਵਨ ਆ ਮਨੁੱਖ ਨੇ ਆਸਾਨ ਕੀਤਾ ਵਾ, ਹੋਰ ਬੜੀਆਂ ਪਲਾਂਘਾਂ ਪੁੱਟੀਆਂ ਅਤੇ ਆਪਾਂ ਸ਼ਾਬਾਸ਼ੀ ਵੀ ਦਿੱਤੀ ਇੱਕ ਦੂਸਰੇ ਨੂੰ ਆਪਣੀ ਸਮਝ ਨੂੰ, ਅਤੇ ਉੱਥੇ ਫਿਰ ਫਾਇਦਾ ਵੱਧ ਹੋਇਆ ਕਿ ਨੁਕਸਾਨ ਵੱਧ ਹੋਇਆ? ਅਤੇ ਜੇ ਆਪਾਂ ਜਦੋਂ ਹੁਣ ਮੇਰਾ ਕੁਐਸਚਨ ਤਾਂ ਹੈ ਕਿ ਜਦੋਂ ਆਪਾਂ ਕਈ ਵਾਰੀ ਡਾਕਟਰ ਕੋਲ ਜਾਂਦੇ ਹਾਂ ਤਾਂ ਉਹ ਕਹਿ ਦਿੰਦਾ ਵੀ ਆਹ ਮੰਨ ਲਓ ਐਂਟੀਬਾਇਓਟਿਕ ਤੁਸੀਂ ਖਾ ਲਓ, ਅਤੇ ਆਪਾਂ ਕਹਿੰਦੇ ਹਾਂ ਵੀ ਯਾਰ ਇਹਦਾ ਡਾਕਟਰ ਸਾਹਿਬ ਨੁਕਸਾਨ ਕਹਿੰਦੇ ਸਰੀਰ ਨੂੰ ਹੁੰਦਾ, ਅਤੇ ਉਹ ਕਹਿੰਦੇ ਵੀ ਨੁਕਸਾਨ ਜਿਹੜਾ ਉੱਦਾਂ ਹੋ ਰਿਹਾ ਵਾ ਉਹ ਜ਼ਿਆਦਾ ਹੋ ਰਿਹਾ ਵਾ, ਇਹਦੇ ਕਰਕੇ ਜਿਹੜਾ ਨੁਕਸਾਨ ਹੋਣਾ ਉਹ ਘੱਟ ਹੋਣਾ, ਅਤੇ ਕੁੱਲ ਮਿਲਾ ਕੇ ਫਾਇਦਾ ਤੈਨੂੰ ਵੱਧ ਹੋਣਾ ਅਤੇ ਨੁਕਸਾਨ ਤੇਰਾ ਘੱਟ ਹੋਣਾ, ਇਸ ਸਿਨੈਰੀਓ ਦੇ ਵਿੱਚ ਫਾਇਦਾ ਵੱਧ ਕਿ ਨੁਕਸਾਨ ਵੱਧ? ਇਹ ਨਹੀਂ ਕਦੀ ਕਿਸੇ ਨੇ ਕੀਤਾ ਐਨਾਲਿਸਿਸ?
1: ਬਾਈ ਜੀ, ਇਹ ਏਡਾ ਵੱਡਾ ਤੇ ਵਧੀਆ ਟੌਪਿਕ ਹੈ, ਆਪਾਂ ਪੂਰਾ ਇਹਦੇ ਤੇ ਇੱਕ ਐਪੀਸੋਡ ਲਾਵਾਂਗੇ। ਤੇ ਦਰਅਸਲ ਗੱਲ ਮੁੜ ਕੇ ਇੱਥੇ ਆਣੀ ਹੈ ਵੀ ਜਿਹਨੀ ਗੱਲ ਨੂੰ ਅਸੀਂ ਤਰੱਕੀ ਕਹਿੰਦੇ ਹਾਂ, ਕੀ ਉਹ ਤਰੱਕੀ ਹੈ ਜਾਂ ਉਹ ਬਰਬਾਦੀ ਹੈ?
0: ਸੋ ਜਾਂ ਤੇ ਆਪਾਂ ਉਧਰ ਹੋ ਰਹੇ,
1: ਮਤਲਬ ਜੇ ਬਿਲਕੁਲ ਮੈਂ ਮੇਰੀਆਂ 2 ਡਿਗਰੀ ਇੰਜੀਨੀਅਰਿੰਗ ਦੀਆਂ ਨੇ, ਫਿਰ ਮੈਂ ਫਾਈਫ ਦਾ ਬੰਦਾ, ਮੈਨੂੰ ਫਾਈਫ ਬੜੀ ਚੰਗੀ ਲੱਗਦੀ ਆ, ਫਰਾ ਕੁਛ ਕਿਵੇਂ ਲਾਈਟ ਚੱਲਦੀ, ਫਿਜ਼ਿਕਸ ਕੀ ਹੈ, ਤੁਹਾਨੂੰ ਬੜਾ ਨਸ਼ਾ ਆਉਂਦਾ ਜਦੋਂ ਤੁਸੀਂ ਕਾਲਜ ਪੜ੍ਹ ਕੇ ਸਾਰਾ ਸਿੱਖਦੇ ਹੋ। ਸੋ ਜਦੋਂ ਮੈਂ ਕਾਲਜ ਪੜ੍ਹਦਾ ਸੀ, ਤੁਸੀਂ ਵੀ ਪੜ੍ਹਦੇ ਹੋਗੇ, ਫਿਰ ਆਪਾਂ ਪੜ੍ਹਦੇ ਵੀ ਸਟੀਮ ਇੰਜਨ ਕਿੱਥੇ ਬਣਿਆ, ਨਿਊਟਨ ਕਿੱਥੇ ਰਹਿੰਦਾ ਸੀ, ਆਈਨਸਟਾਈਨ ਕਿੱਥੋਂ ਸੀ, ਉਹ ਸਾਰੇ ਯੂਰਪ ਦੇ ਸੀ, ਤਾਂ ਆਪਣੇ ਉਹ ਇੰਡੀਆ ਵਗੈਰਾ ਵਾਲਾ ਕੋਈ ਨਹੀਂ ਸੀ ਉਹਨਾਂ 'ਚ। ਸੋ ਜਦੋਂ ਤੱਕ ਤੁਸੀਂ ਕਾਲਜ ਖਤਮ ਕਰਦੇ ਸੀ ਨਾ, ਤੁਹਾਨੂੰ ਇੱਕ ਅਹਿਸਾਸ ਜਿਹਾ ਹੁੰਦਾ ਸੀ ਵੀ ਅਸਲੀ ਸੱਭਿਅਤਾ ਤਾਂ ਉੱਥੇ ਆ, ਕਿਤੇ ਯੂਰਪ ਵੱਲ ਹੈ, ਵੀ ਅਸੀਂ ਤਾਂ ਐਵੇਂ ਇੱਥੇ ਤੁਰੇ ਫਿਰਦੇ ਹਾਂ, ਫਾਲਤੂ ਜਿਹਾ ਜੀ ਘੁੰਮਦੇ ਫਿਰਦੇ, ਗੁਆਚੇ ਹੋਏ, ਸਾਡੇ ਤੇ ਪੱਲੇ ਕੁਛ ਨਹੀਂ ਹੈ। ਬਈ ਉਹ ਅਸਲੀ ਜਿਹੜੀ ਗਿੱਦੜ ਸਿੰਘੀ ਆ ਉਹਨਾਂ ਲੋਕਾਂ ਕੋਲ ਆ, ਜਿਹਨਾਂ ਨੇ ਸਟੀਮ ਇੰਜਨ ਬਣਾ ਲਏ, ਰਾਕਟ ਬਣਾ ਲਏ, ਚੰਦ ਤੇ ਪਹੁੰਚ ਗਏ, ਹਨਾ
0: ਜੀ।
1: ਤੇ ਹੁਣ ਉਹੀ ਸਾਇੰਸ ਜਿਹੜੀ ਕਿ ਸਾਨੂੰ ਪੜ੍ਹਾਈ ਜਾਂਦੀ ਸੀ ਜਾਂ ਸਾਨੂੰ ਲੱਗਦੀ ਸੀ ਬਈ ਉਹ ਤਰੱਕੀ ਹੈ, ਉਹ ਬਿਲਕੁਲ ਉੱਨਤੀ ਹੈ, ਹੁਣ ਸਾਨੂੰ ਇਹ ਅਹਿਸਾਸ ਹੋਣ ਲੱਗ ਗਿਆ ਬਈ ਉਹ ਸਾਡੀ ਉੱਨਤੀ ਦਾ ਸਿਖਰ ਨਹੀਂ ਸੀ, ਉਹ ਸਾਡੀ ਬਰਬਾਦੀ ਦਾ ਸਿਖਰ ਸੀ।
0: ਸੋ ਪੁੱਠੇ ਪਾਸੇ ਦਿਮਾਗ ਚੱਲੇ,
1: ਕਿਹੋ ਜਿਹੀ ਉੱਨਤੀ ਹੋਏਗੀ, ਉਹ ਤਰੱਕੀ ਕਿਹੋ ਜਿਹੀ ਤਰੱਕੀ ਹੋਏਗੀ ਜਿਹਦੇ ਨਾਲ ਤੁਹਾਡੀ ਧਰਤੀ ਪੂਰੀ ਦੀ ਪੂਰੀ ਖਾਤਮੇ ਦੇ ਕੰਡੇ ਤੇ ਪਹੁੰਚ ਜਾਵੇ।
0: ਰਹੋਗੇ ਕਿੱਥੇ ਤੁਸੀਂ ਗੱਲ ਤੇ,
1: ਧਰਤੀ ਤੋਂ ਬਿਨਾਂ ਤਾਂ ਕੁਛ ਵੀ ਨਹੀਂ, ਸਾਡਾ ਕੋਈ ਧਰਮ ਨਹੀਂ, ਸਾਡੀ ਜਾਇਦਾਦਾਂ ਦਾ ਕੋਈ ਮਤਲਬ ਨਹੀਂ, ਉਹਦਾ ਕੋਈ ਮਨ ਹੀ ਨਹੀਂ, ਸਾਡੇ ਧਰਮ ਦਾ ਕੋਈ ਨਹੀਂ, ਸਾਡੇ ਫਲਸਫੇ ਦਾ ਕੋਈ ਨਹੀਂ, ਮਨੁੱਖ ਖਤਮ ਹੋ ਜਾਏਗਾ, ਮਨੁੱਖ ਹੀ ਨਹੀਂ ਪੂਰਾ ਜੀਵਨ ਖਤਮ ਹੋ ਸਕਦਾ, ਇਹ ਰੀਅਲ ਪੋਸੀਬਿਲਿਟੀ ਆ। ਆਪਾਂ ਅਗਲੇ ਜੇ ਅਗਲਾ ਐਪੀਸੋਡ ਇਹ ਸੀਗਾ ਵੀ ਇਹ ਹੈ ਤੇ ਵੀ ਆਪਾਂ ਇਹ ਕਰਾਂਗੇ ਉਹਦੇ ਵਿੱਚ ਵੀ ਇਹ ਇੱਕਦਮ ਕੀ ਰੌਲਾ ਪੈਣ ਲੱਗ ਪਿਆ ਵੀ ਜੇ 1800 ਜਦੋਂ ਚੱਲ ਰਹੀ ਸੀ ਤੇ ਆ ਹੁਣ ਪਿਛਲੇ 10 ਸਾਲਾਂ 'ਚ ਹੀ ਹੈ। ਜਦੋਂ ਮੈਂ ਕਾਲਜ ਪੜ੍ਹਦਾ ਸੀ 1980 ਦੇ ਵਿੱਚ ਮੈਂ ਗਲੋਬਲ ਵਾਰਮਿੰਗ ਦਾ ਨਾ ਹੀ ਨਹੀਂ ਸੀ ਸੁਣਿਆ, ਕਲਾਈਮੇਟ ਚੇਂਜ ਦਾ ਨਾ ਹੀ ਨਹੀਂ,
0: ਮਤਲਬ ਵੀ ਕੋਈ
1: ਨਹੀਂ। ਹਾਂ ਹੁਣ ਇਹ ਆਫਤ ਇਕੱਠੀ ਕਿੱਥੋਂ ਆ ਗਈ ਵੀ ਜੇ ਇੰਨੀ ਪੁਰਾਣੀ ਸੀ, ਆਪਾਂ ਅਗਲੇ 'ਚ ਕਰਾਂਗੇ। ਪਰ ਜਿਹੜਾ ਤੁਹਾਡਾ ਸਵਾਲ ਸੀ ਮੈਂ ਉਹਦਾ ਜਵਾਬ ਆਪਾਂ ਇਹਦੇ ਬਾਰੇ ਵੀ ਕਰਾਂਗੇ ਵੀ ਸਾਨੂੰ ਇਹੀ ਸੋਚਣ ਦੀ ਲੋੜ ਹੈ ਵੀ ਤਰੱਕੀ ਹੈ ਕੀ, ਜੀਵਨ ਹੈ ਕੀ, ਜ਼ਿੰਦਗੀ ਹੈ ਕੀ, ਮੇਰਾ ਜੂਣਾ ਇਹੀ ਹੈ ਕਿ ਮੈਂ ਵੱਡੀ ਕਾਰ, ਵੱਡਾ ਘਰ, ਮਹਿੰਗੇ ਕੱਪੜੇ ਲਵਾਂ, ਤੇ ਜਾਂ ਕੋਈ ਜ਼ਿੰਦਗੀ ਕਿਸੇ ਹੋਰ ਚੀਜ਼ ਨੂੰ ਕਹਿੰਦੇ ਆ। ਕਿਉਂਕਿ ਜੇ ਅਸੀਂ ਕਹਾਂਗੇ ਵੱਡਾ ਘਰ, ਵੱਡੀ ਕਾਰ ਤੇ ਵੱਡੇ ਪੈਸੇ ਬੈਂਕ ਅਕਾਊਂਟ ਤੇ ਵੱਡੇ ਖਾਣੇ ਖਾਣ ਨਾਲ ਬਣਦਾ ਬੰਦਾ, ਫਿਰ ਤਾਂ ਮਤਲਬ ਬਾਬੇ ਨਾਨਕ ਦੀ ਤਾਂ ਕੋਈ ਜ਼ਿੰਦਗੀ ਨਹੀਂ ਸੀ ਨਾ, ਉਦੋਂ ਤਾਂ ਕੁਛ ਵੀ ਨਹੀਂ ਸੀ। ਇਹ ਬੜੇ ਫੰਡਾਮੈਂਟਲ ਸਵਾਲ ਨੇ, ਸਾਨੂੰ ਇਹਨਾਂ ਦੇ ਬਾਰੇ ਗੌਰ ਕਰਨਾ ਪੈਣਾ, ਅਸੀਂ ਇਹਨਾਂ ਤੋਂ ਮੁਨਕਰ ਨਹੀਂ ਹੋ ਸਕਦੇ
0: ਅੱਜ ਨਹੀਂ ਤੇ ਕੱਲ ਕਰਨਾ
1: ਜਦੋਂ ਅਸੀਂ ਹੋਵਾਂਗੇ। ਹਾਂ ਬਿਲਕੁਲ, ਅਸੀਂ ਇਹਨਾਂ ਤੋਂ ਡਰਦੇ ਹਾਂ, ਅਸੀਂ ਸਾਨੂੰ ਇਹਨਾਂ ਦੇ ਸਕੂਲਾਂ ਵਾਲੇ ਸਾਨੂੰ ਨਹੀਂ ਸਿਖਾਉਂਦੇ, ਸਾਡੇ ਮਾਂ ਪਿਓ ਇਹਨੂੰ ਨਹੀਂ ਸਿਖਾਉਂਦੇ, ਸਾਡਾ ਪੂਰਾ ਜਿਹੜਾ ਦਾਰੋ ਮਦਾਰ ਹੈ, ਸਿਲਸਿਲਾ ਹੈ, ਸਰਕਾਰਾਂ ਨੇ ਉਹ ਇਹਨੂੰ ਨਹੀਂ ਸਿਖਾਉਂਦੀਆਂ। ਪਰ ਸਾਨੂੰ ਆਪਣੀਆਂ ਜ਼ਿੰਦਗੀਆਂ ਦੇ ਵਿੱਚ, ਕਿਉਂਕਿ ਇਹ ਆਪਣਾ ਨਿੱਜੀ ਫੈਸਲਾ ਹੈ ਤੇ ਸਾਨੂੰ, ਪਰ ਇੱਕ ਕੁਝ ਸਾਡੀਆਂ ਕੋਲੈਕਟਿਵ ਵੈਲਿਊਜ ਨੇ, ਸਾਡੀ ਸਮਾਜਿਕ ਵੈਲਿਊਜ ਨੇ, ਕਿਦਰਾਂ ਜਿਹਨੂੰ ਆਪਾਂ ਕਦਰਾਂ ਕੀਮਤਾਂ ਕਹਿੰਦੇ ਹਾਂ, ਤਹਿਜ਼ੀਬ ਕਹਿੰਦੇ ਹਾਂ। ਸੋ ਇਹ ਜਿਹੜੀ ਹੈ ਇਹ ਬੜੀ ਲਾਈਵਲੀ ਡਿਸਕਸ਼ਨ ਹੈ, ਆਪਾਂ ਕਿਸੇ ਦਿਨ ਕਰਾਂਗੇ ਸਗੋਂ ਤੇ। ਪਰ ਇਹ ਜਿਹੜਾ ਵੀ ਇਹ ਮੈਂ ਚਾਹੁੰਦਾ ਸੀ ਕਿ ਆਪਾਂ ਪੂਰਾ ਇੱਕ ਵਾਰੀ ਬੈਕਗਰਾਉਂਡ ਡਿਸਕਸ ਕਰ ਲਈਏ ਵੀ ਇਹ ਹੈ ਕੀ ਚੀਜ਼ ਆ, ਕਿਉਂਕਿ ਆਮ ਤੌਰ ਤੇ ਜਿਹੜਾ ਬੰਦਾ ਉਹ ਜਦੋਂ ਖਬਰਾਂ ਸੁਣਦਾ ਜਾਂ ਪੜ੍ਹਦਾ ਉਹ 'ਚ ਕਈ ਤਰ੍ਹਾਂ ਦੇ ਸ਼ਬਦ ਆਉਂਦੇ ਆ, ਕਈ ਤਰ੍ਹਾਂ ਦੇ ਅੰਕੜੇ ਆਉਂਦੇ ਆ, ਤੇ ਉਹ ਫਿਰ ਥੋੜੀ ਦੇਰ ਬਾਅਦ ਨਾ ਉਹ ਬੰਦਾ ਟਿਊਨ ਆਊਟ ਹੋ ਜਾਂਦਾ, ਆਹ ਕੀ ਕਹੀ ਜਾਂਦੇ, ਗਿਰੀ ਨਾ, ਮੈਨੂੰ ਕੀ ਪਤਾ ਕੀ ਹੈ ਨਾ, ਉਹ ਖਬਰ ਨੂੰ ਸਕਿਪ ਕਰ ਦਿੰਦਾ। ਹਾਂ, ਸੋ ਇਸ ਲਈ ਮੈਂ ਚਾਹੁੰਦਾ ਸੀ ਕਿ ਆਪਾਂ ਨੂੰ ਨਾ ਬੇਸਿਕ ਕਵਰ ਕਰ ਲਈਏ।
0: ਹਾਂਜੀ, ਬੇਸ ਤੋਂ ਉਹ ਚੀਜ਼ ਜਿਹੜੀ ਆ ਉਹ ਸਮਝ ਆਵੇ, ਨਹੀਂ ਬੜਾ ਕੁਛ ਨਵੇਂ ਸਿਰਿਓਂ ਪਤਾ ਲੱਗਾ। ਸੋ ਬਹੁਤ ਵਧੀਆ, ਇਹ ਚੀਜ਼ ਜਿਹੜੀ ਅੱਗੇ ਸਮਝਣ ਦੇ ਵਿੱਚ ਸਾਨੂੰ ਵੀ ਆਸਾਨੀ ਰਹੂਗੀ। ਬਹੁਤ ਧੰਨਵਾਦ ਬਾਈ ਤੁਹਾਡਾ ਸਮਾਂ ਦੇਣ ਦੇ ਲਈ, ਬੜੀਆਂ ਵਡਮੁੱਲੀਆਂ ਗੱਲਾਂ ਅੱਜ ਦੇ ਦਿਨ ਤੁਹਾਡੇ ਕੋਲ ਜਾਣਨ ਨੂੰ ਮਿਲੀਆਂ।
1: ਹਾਂਜੀ, ਬਹੁਤ ਬਹੁਤ ਧੰਨਵਾਦ ਬਾਈ ਜੀ, ਤੇ ਮੈਂ ਸੁਣਨ ਵਾਲਿਆਂ ਨੂੰ ਕਹਾਂਗਾ ਵੀ ਤੁਸੀਂ ਸਾਨੂੰ ਆਪਣੇ ਕਮੈਂਟ ਦਿਓ ਜੇ ਕੀ ਚੰਗਾ ਲੱਗਦਾ ਕੀ ਮਾੜਾ ਲੱਗਦਾ, ਤੁਸੀਂ ਰੇਡੀਓ ਹਾਂਜੀ ਨਾਲ ਕੰਟੈਕਟ ਕਰੋ। ਇਹ ਹਰੇਕ ਸਾਡੀ ਜਿਹੜੀ ਟਾਕ ਹੈ ਇਹਦਾ ਪੋਡਕਾਸਟ ਬਣਾ ਕੇ ਸ਼ੇਅਰ ਕਰਦੇ ਨੇ ਆਪਣੀ ਫੇਸਬੁੱਕ 'ਤੇ, ਅਤੇ ਤੁਸੀਂ ਉਹਨੂੰ ਸ਼ੇਅਰ ਕਰੋ, ਵੇਖੋ। ਅਤੇ ਮੇਰਾ ਨਾਂ ਹਰਮਿੰਦਰ ਢਿੱਲੋਂ, ਮੇਰਾ ਵੀ ਸੋਸ਼ਲ ਮੀਡੀਆ ਤੁਸੀਂ ਟਿਕਟੋਕ 'ਤੇ ਅਤੇ ਇੰਸਟਾਗ੍ਰਾਮ 'ਤੇ ਅਤੇ ਫੇਸਬੁੱਕ 'ਤੇ ਮੇਰਾ ਸਾਰਾ ਜੀ ਬਾਈ ਜੀ ਰੋਟੀ ਕਮਾਉਣਾ ਮੈਂ ਆਪਣੀ ਲਾਅ 'ਚੋਂ, ਪ੍ਰੈਕਟਿਸ 'ਚੋਂ। ਬਾਕੀ ਮੇਰੇ ਸਾਰੇ ਜਿਹੜੇ ਮੂਵਮੈਂਟਸ ਨੇ ਉਹ ਹੁਣ ਇਸੇ ਟੌਪਿਕ 'ਤੇ ਲੱਗੇ ਨੇ, ਮੈਂ ਸੋਸ਼ਲ ਮੀਡੀਆ ਸਾਰਾ ਇਸੇ 'ਤੇ ਹੀ ਹੈ
0: ਜੀ। ਸੋ ਧੰਨਵਾਦ ਤੁਹਾਡਾ ਇੱਕ ਵਾਰੀ ਫਿਰ ਤੋਂ ਸਮਾਂ ਦੇਣ ਲਈ,
1: ਬਹੁਤ ਬਹੁਤ ਧੰਨਵਾਦ।
0: ਸੋ ਦੱਸੋ ਇਹ ਸਨ ਹਰਮਿੰਦਰ ਢਿੱਲੋਂ ਜੀ ਕੈਨੇਡਾ ਤੋਂ ਉਚੇਚੇ ਤੌਰ ਦੇ ਉੱਤੇ ਸਾਡੇ ਨਾਲ ਸਾਂਝ ਪਾਉਂਦੇ ਨੇ ਅਤੇ ਵੱਡੀ ਗੱਲ ਇਹ ਕਿ ਸਾਨੂੰ ਇਹ ਜਿਹੜੀਆਂ ਚੀਜ਼ਾਂ ਸਾਡੇ ਸਮਝ ਤੋਂ ਬਾਹਰ ਨੇ ਬੜੀ ਆਸਾਨੀ ਦੇ ਨਾਲ ਸਾਡੀ ਆਪਣੀ ਭਾਸ਼ਾ ਦੇ ਵਿੱਚ ਸਾਨੂੰ ਦੱਸ ਦਿੰਦੇ ਨੇ ਸੋ ਇਹ ਵਡਮੁੱਲੀ ਸੇਵਾ ਇਸ ਟਾਈਮ ਦੇ ਉੱਤੇ ਕਰ ਰਹੇ ਨੇ ਅਤੇ ਤੁਸੀਂ ਜੇ ਵਧੀਆ ਲੱਗਦੀ ਜਾਣਕਾਰੀ ਤਾਂ ਗਾਂ ਦੀ ਗਾਂ ਜ਼ਰੂਰ ਸ਼ੇਅਰ ਕਰਿਆ ਕਰੋ ਵੱਧ ਤੋਂ ਵੱਧ ਆਪਣੇ ਪਰਿਵਾਰ ਦੇ ਵਿੱਚ ਬਹਿ ਕੇ ਜ਼ਰੂਰ ਸੁਣ ਲਿਆ ਕਰੋ ਜੇ ਕੋਈ ਪਿਛਲਾ ਅੰਕ ਮਿਸ ਕੀਤਾ ਜਾਂ ਕਰੋ ਹੋਰ ਜਾਣਨਾ ਚਾਹੁੰਦੇ ਹੋ ਤਾਂ ਆਪਣੇ ਮੈਸੇਜ ਤੁਸੀਂ ਸਾਡੇ ਤੱਕ ਭੇਜ ਦਿਆ ਕਰੋ ਫਿਲਹਾਲ ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ ਤੰਦਰੁਸਤ ਰਹੋ ਆਪਣੇ ਵਾਤਾਵਰਣ ਦਾ ਖਿਆਲ ਰੱਖੋ ਆਪਣਾ ਬਣਦਾ ਬਣਦਾ ਫਰਜ਼ ਇਸ ਸੰਬੰਧੀ ਨਿਭਾਉਂਦੇ ਰਹੋ ਰੇਡੀਓ ਹਾਂਜੀ 1674
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
3: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
3: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ.com.au

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station. You are listening.

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਸਮਾਂ ਚੁੱਕਾ ਅੱਜ ਦੀ ਕਹਾਣੀ ਦਾ, ਅੱਜ ਦੇ ਵਿਚਾਰ ਦਾ। ਸਾਡੇ ਪਿੰਡ ਵਾਲੇ ਵਲੈਤੀਏ ਜਦੋਂ ਵੀ ਆਉਂਦੇ ਨੇ ਬਾਹਰ ਦੇ ਬੜੇ ਕਿੱਸੇ ਸੁਣਨ ਨੂੰ ਮਿਲਦੇ ਆ। ਅੰਕਲ ਨੇ ਲੰਮਾ ਸਮਾਂ ਪੁਲਿਸ ਦੀ ਨੌਕਰੀ ਕੀਤੀ ਹੈ। ਇੱਕ ਵਾਰੀ ਇੱਕ ਕੇਸ ਸੁਣਾਵੇ, ਕਹਿਣ ਲੱਗੇ ਇੱਕ ਅਜੀਬ ਜਿਹਾ ਕੇਸ ਉਹਨਾਂ ਦੇ ਕੋਲ ਆਇਆ। ਇੱਕ ਬੰਦੇ ਨੇ ਰਿਪੋਰਟ ਲਿਖਾਈ ਕਿ ਦੂਸਰੇ ਨੇ ਮੇਰੀ ਦੁਕਾਨ ਦੇ ਅੰਦਰ ਵੜ ਕੇ ਮੇਰੇ ਫੋਨ ਨੂੰ ਟੱਚ ਕੀਤਾ, ਮੇਰੀ ਪ੍ਰਾਈਵੇਸੀ ਬਰੀਚ ਕੀਤੀ ਹੈ, ਮੇਰੀ ਨਿੱਜੀ ਜ਼ਿੰਦਗੀ ਦੇ ਵਿੱਚ ਦਖਲ ਅੰਦਾਜ਼ੀ ਕੀਤੀ ਹੈ। ਇਸ ਤਰੀਕੇ ਦੇ ਨਾਲ ਉਹ ਮੇਰੇ ਕਾਊਂਟਰ ਦੇ ਪਿੱਛੇ ਆ ਕੇ ਮੇਰੇ ਫੋਨ ਨੂੰ ਨਹੀਂ ਸੀ ਟੱਚ ਕਰ ਸਕਦਾ, ਉਹਨੂੰ ਇਹ ਅਧਿਕਾਰ ਨਹੀਂ ਸੀ। ਉਸ ਬੰਦੇ ਨੂੰ ਪੁੱਛਿਆ ਗਿਆ ਤਾਂ ਕਹਿਣ ਲੱਗਾ ਜੀ ਹੋਇਆ ਤਾਂ ਕੁਛ ਇਤਨਾ ਹੀ। ਦੁਕਾਨਦਾਰ ਮੇਰੇ ਨਾਲ ਡੀਲ ਕਰ ਰਿਹਾ ਸੀ, ਕਿਸੇ ਸਮਾਨ ਦੀ ਜ਼ਰੂਰਤ ਪਈ ਤਾਂ ਦੁਕਾਨ ਦੇ ਪਿਛਲੇ ਹਿੱਸੇ 'ਚ ਉਹ ਸਮਾਨ ਲੱਭਣ ਦੇ ਲਈ ਚਲਾ ਗਿਆ। ਕਾਫੀ ਸਮਾਂ ਲਾ ਦਿੱਤਾ ਸੀ ਉਹਨੇ। ਮੈਂ ਉਹਦੀ ਦੁਕਾਨ ਦੇ ਕਾਊਂਟਰ 'ਤੇ ਉਰਲੇ ਪਾਸੇ ਖੜਾ ਉਹਦਾ ਫੋਨ ਚਾਰਜ 'ਤੇ ਪਿਆ ਵੇਖ ਰਿਹਾ ਸੀ ਕਿ ਫੋਨ ਦੀ ਘੰਟੀ ਵੱਜਣੀ ਸ਼ੁਰੂ ਹੋ ਗਈ। ਮੈਨੂੰ ਸੀ ਕੋਈ ਆ ਕੇ ਆਪਣਾ ਫੋਨ ਚੁੱਕ ਲਵੇ, ਪਰ ਉਹਦੇ ਤੱਕ ਸ਼ਾਇਦ ਆਵਾਜ਼ ਨਹੀਂ ਸੀ ਪਹੁੰਚ ਰਹੀ ਜਾਂ ਫਿਰ ਉਹਨੂੰ ਐਡੀ ਫੋਨ ਦੀ ਪਰਵਾਹ ਨਹੀਂ ਸੀ। ਵਾਰ ਵਾਰ ਫੋਨ ਵੱਜੇ ਬੰਦ ਹੋ ਜੇ, ਹੁਣ ਜਦੋਂ ਫੋਨ ਵੱਜਦਾ ਤਾਂ ਉਹਦੀ ਬੱਤੀ ਜਗਦੀ ਹੈ, ਆਵਾਜ਼ ਆਉਂਦੀ ਹੈ ਰਿੰਗ ਦੀ। ਵਾਰ ਵਾਰ ਧਿਆਨ ਸਕਰੀਨ ਦੇ ਉੱਤੇ ਜਾਂਦਾ ਸੀ, ਗੌਦੇ ਨਾਲ ਵੇਖਿਆ ਤੇ ਸਵੀਟ ਗਰਲ ਲਿਖਿਆ ਸੀ, ਸ਼ਾਇਦ ਉਹਦੀ ਆਪਣੀ ਧੀ ਉਹਨੂੰ ਵਾਰ ਵਾਰ ਫੋਨ ਕਰ ਰਹੀ। ਮਨ ਦੇ ਵਿੱਚ ਆਇਆ ਕਿਸੇ ਮੁਸੀਬਤ 'ਚ ਨਾ ਹੋਵੇ। ਚਲੋ ਖੈਰ, ਆ ਕੇ ਆਪੇ ਵਾਪਸ ਕਾਲ ਕਰ ਲੂ। ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ ਜਦੋਂ ਇਸ ਵਾਰੀ ਸਕਰੀਨ ਦੇ ਉੱਤੇ ਲਿਖਿਆ, ਉਹਨੇ ਲਿਖਿਆ ਸੀ ਮੈਂ ਆਪਣੀ ਜਾਨ ਦੇਣ ਜਾ ਰਹੀ ਹਾਂ। ਬਸ ਫਿਰ ਕੀ ਸੀ, ਮੇਰੇ ਕੋਲੋਂ ਰਿਹਾ ਨਹੀਂ ਗਿਆ। ਫਿਰ ਮੈਨੂੰ ਇਹ ਸਮਝ ਹੀ ਨਹੀਂ ਆਇਆ ਕਿ ਮੈਂ ਕਾਊਂਟਰ ਦੇ ਇਸ ਪਾਸੇ ਹਾਂ ਜਾਂ ਉਸ ਪਾਸੇ। ਮੈਨੂੰ ਇਹਦੀ ਪ੍ਰਾਈਵੇਸੀ ਬਰੀਚ ਕਰਨੀ ਚਾਹੀਦੀ ਹੈ ਜਾਂ ਨਹੀਂ ਕਰਨੀ ਚਾਹੀਦੀ। ਮੈਨੂੰ ਕਿਸੇ ਘਰ ਦੇ ਵਿੱਚ ਵੜ ਕੇ ਕਿਸੇ ਦੂਸਰੇ ਦਾ ਫੋਨ ਚੁੱਕਣਾ ਚਾਹੀਦਾ ਜਾਂ ਨਹੀਂ ਚੁੱਕਣਾ ਚਾਹੀਦਾ। ਮੈਨੂੰ ਇੱਦਾਂ ਲੱਗਾ ਜਿੱਦਾਂ ਮੇਰੀ ਆਪਣੀ ਧੀ ਨੂੰ ਮੇਰੀ ਜ਼ਰੂਰਤ ਹੋਵੇ। ਮੈਂ ਇੰਨਾ ਸੋਚ ਹੀ ਨਹੀਂ ਸਕਿਆ। ਕਿਸਮਤ ਚੰਗੀ ਕਿ ਮੈਂ ਉਸੇ ਫੋਨ ਦੇ ਉੱਤੇ ਜਦੋਂ ਕਾਲ ਮਿਲਾਉਣ ਦੀ ਕੋਸ਼ਿਸ਼ ਕੀਤੀ ਤਾਂ ਬਿਨਾਂ ਲੋਕ ਦੇ ਉਹ ਫੋਨ ਕੁੜੀ ਨੂੰ ਜਾ ਲੱਗਾ। ਸ਼ਾਇਦ ਉਹਦਾ ਕਾਰੋਬਾਰੀ ਫੋਨ ਸੀ। ਬਸ ਇੰਨਾ ਕੁ ਮੇਰਾ ਮਨਸੂਬਾ। ਕੁੜੀ ਦੀ ਆਵਾਜ਼ ਆਈ, ਡੈਡੀ ਕਹਿ ਕੇ ਰੋਣ ਲੱਗ ਪਈ। ਪਤਾ ਨਹੀਂ ਉਹ ਕਿਹੜੀ ਮੁਸੀਬਤ 'ਚ ਸੀ, ਮੈਂ ਬਹੁਤਾ ਪੁੱਛਣਾ ਵੀ ਨਹੀਂ ਚਾਹਿਆ। ਜਿੰਨੀ ਕੁ ਮੱਤ ਕੰਮ ਕੀਤੀ, ਕੁੜੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਇਸ ਕੰਮ ਦੇ ਵਿੱਚ ਥੋੜ੍ਹੀ ਪੜ੍ਹਾਈ ਕੀਤੀ ਕੰਮ ਆ ਗਈ, ਦੋ ਚਾਰ ਗੱਲਾਂ ਕੀਤੀਆਂ ਅਤੇ ਉਹ ਸਮਾਂ ਟਲ ਗਿਆ। ਬਸ ਇੰਨੇ ਚਿਰ ਨੂੰ ਉਹਦਾ ਪਿਓ ਆ ਗਿਆ, ਪਿਓ ਨੂੰ ਸਾਰੀ ਗੱਲ ਦੱਸੀ, ਬਾਕੀ ਉਹਨੇ ਸਾਂਭ ਲਿਆ। ਮੇਰੇ ਲਈ ਤਾਂ ਬਸ ਇੰਨਾ ਹੀ ਬਹੁਤ ਹੈ, ਬੱਚੀ ਦੀ ਜਾਨ ਬਚ ਗਈ। ਉਸ ਤੋਂ ਕੁਛ ਸਮਾਂ ਬਾਅਦ ਬਸ ਆ ਤੁਹਾਡੇ ਵੱਲੋਂ ਚਿੱਠੀ ਆਉਂਦੀ ਹੈ, ਮੇਰੇ ਉੱਤੇ ਕਿਸੇ ਨੇ ਰਿਪੋਰਟ ਲਿਖਾਈ ਹੈ। ਮੈਨੂੰ ਯਕੀਨ ਨਹੀਂ ਆਉਂਦਾ ਰਿਪੋਰਟ ਲਿਖਾਉਣ ਵਾਲਾ ਇਹ ਕੁੜੀ ਦਾ ਪਿਓ ਹੀ ਹੈ। ਕਹਿਣ ਲੱਗੇ ਜਦੋਂ ਆਪਾਂ ਉਸ ਦੁਕਾਨਦਾਰ ਨੂੰ ਪੁੱਛਿਆ ਤਾਂ ਕਹਿਣ ਲੱਗਾ ਜੀ ਇਹ ਬਿਲਕੁਲ ਠੀਕ ਕਹਿ ਰਿਹਾ, ਜੋ ਇਹਨੇ ਮੇਰੀ ਕੁੜੀ ਦੇ ਲਈ ਕੀਤਾ ਉਹਦਾ ਮੈਂ ਦੇਣ ਨਹੀਂ ਦੇ ਸਕਦਾ।

ਪਰ ਉਹਦੇ ਲਈ ਮੈਂ ਇਹਦਾ ਸ਼ੁਕਰਾਨਾ ਕਰ ਚੁੱਕਾ। ਇਤਰਾਜ਼ ਮੈਨੂੰ ਇਸ ਗੱਲ ਦੇ ਉੱਤੇ ਆ ਕਿ ਇਹਨੇ ਮੇਰੇ ਨਿੱਜੀ ਫੋਨ ਨੂੰ ਹੱਥ ਪਾਇਆ, ਮੇਰੇ ਕਾਰੋਬਾਰੀ ਫੋਨ ਦੀ ਫੋਲਾ ਫਰਾਲੀ ਕੀਤੀ ਆ, ਉਹਦੇ ਤੋਂ ਇਹਨੇ ਕਾਲ ਵਾਪਸ ਕਿਉਂ ਕੀਤੀ, ਮੇਰੇ ਮੈਸੇਜ ਇਹਨੇ ਕਿਉਂ ਪੜ੍ਹੇ, ਮੇਰੀ ਧੀ ਦੀ ਜਾਨ ਬਚਾਈ ਆ, ਉਹਦੇ ਲਈ ਮੈਂ ਇਹਦਾ ਧੰਨਵਾਦ ਕਰ ਚੁੱਕਾ। ਇੱਦਾਂ ਦੇ ਬੜੇ ਕਿੱਸੇ ਵਲੈਤੀਆਂ ਦੇ ਕੋਲੋਂ ਸੁਣਨ ਨੂੰ ਮਿਲਦੇ। ਇੱਦਾਂ ਲੱਗਦਾ ਹੁੰਦਾ ਸੀ ਯਾਰ ਪ੍ਰਦੇਸ਼ਾਂ ਦੇ ਵਿੱਚ ਲੋਕਾਂ ਦੇ ਖੂਨ ਬੜੇ ਚਿੱਟੇ ਹੋਏ ਆ, ਪਿੰਡ ਵਾਲੇ ਬੜੇ ਚਟਕੋਰੇ ਲਾ ਲਾ ਕੇ ਇੱਦਾਂ ਦੀਆਂ ਗੱਲਾਂ ਸੁਣਦੇ। ਆ ਪਤਾ ਹੀ ਨਹੀਂ ਲੱਗਾ ਹੌਲੀ ਹੌਲੀ ਕਦੋਂ ਸਾਡਿਆਂ ਦੇ ਵੀ ਖੂਨ ਚਿੱਟੇ ਹੋ ਗਏ। ਹੁਣ ਤਾਂ ਸਾਡੇ 'ਚ ਵੀ ਆਮ ਇੱਦਾਂ ਦੀਆਂ ਗੱਲਾਂ ਸੁਣਨ ਨੂੰ ਮਿਲ ਜਾਂਦੀਆਂ। ਬੜੀਆਂ ਸਾਡੇ ਆਸ ਪਾਸ ਵਾਪਰਦੀਆਂ ਘਟਨਾਵਾਂ ਜਿਨ੍ਹਾਂ ਤੋਂ ਇਹ ਮਹਿਸੂਸ ਹੁੰਦਾ ਕਿ ਇਨਸਾਨ ਦੀ ਇਨਸਾਨੀਅਤ ਚਲੀ ਗਈ। ਅੱਜ ਦਾ ਇਨਸਾਨ ਕਿਤਾਬਾਂ ਦੇ ਹਿਸਾਬ ਨਾਲ ਚੱਲਦਾ, ਲਿਖਤਾਂ ਦੇ ਹਿਸਾਬ ਦੇ ਨਾਲ ਚੱਲਦਾ, ਕੋਸ਼ਿਸ਼ ਕਰਦਾ ਮੈਂ ਕਾਨੂੰਨ ਦੇ ਹਿਸਾਬ ਦੇ ਨਾਲ ਚੱਲਾਂ। ਜੋ ਬਹੁਤ ਸਿਆਣੇ ਲੋਕ ਕਹਿੰਦੇ ਨੇ ਜਾਂ ਫਿਰ ਜਿਨ੍ਹਾਂ ਨੂੰ ਉਹ ਸਿਆਣੇ ਸਮਝਦੇ ਨੇ ਜਾਂ ਉਹਨਾਂ ਨੇ ਜੋ ਲਿਖਤਾ ਉਸੇ ਲੀਹ ਦੇ ਉੱਤੇ ਤੁਰੇ ਜਾਣ ਨੂੰ ਉਹ ਸਿਆਣਪ ਮੰਨਦੇ ਨੇ। ਪਰ ਜੋ ਉਹਨਾਂ ਦੇ ਆਸ ਪਾਸ ਹੋ ਰਿਹਾ, ਜੋ ਉਹਨਾਂ ਦੀ ਅਸਲ ਕਹਾਣੀ ਆ, ਜੋ ਉਹਨਾਂ ਦੀ ਅਸਲ ਜ਼ਿੰਦਗੀ ਦੇ ਵਿੱਚ, ਜੋ ਉਹਨਾਂ ਦੇ ਅਸਲ ਪਰਿਵਾਰ ਦੇ ਵਿੱਚ ਵਾਪਰ ਰਿਹਾ, ਉਹਦੇ ਤੋਂ ਬੜੀ ਵਾਰੀ ਉਹ ਕੰਨੀ ਕਤਰਾ ਛੱਡਦੇ ਨੇ। ਜਾਂ ਫਿਰ ਇੱਦਾਂ ਕਹਿ ਲਈਏ ਕਿ ਆਪਣਿਆਂ ਪ੍ਰਤੀ ਉਹ ਵਾਲੀਆਂ ਭਾਵਨਾਵਾਂ ਹੀ ਨਹੀਂ ਰਹੀਆਂ, ਕਿਸੇ ਨੂੰ ਇਹ ਦੇਖਣੋਂ ਹੀ ਹਟ ਗਿਆ ਕਿ ਕੌਣ ਤੁਹਾਡੇ ਨਾਲ ਇਨਸਾਨੀਅਤ ਦੇ ਪੱਧਰ ਦੇ ਉੱਤੇ ਵਰਤ ਰਿਹਾ। ਆਪਾਂ ਹਰ ਇੱਕ ਨੂੰ ਕਿਤਾਬੀ ਪੱਧਰ ਦੇ ਉੱਤੇ ਪਰਖਣਾ ਚਾਹੁੰਦੇ ਹਾਂ, ਹਰ ਇੱਕ ਨੂੰ ਇਹ ਲੱਗਦਾ ਕਿ ਮੇਰੀ ਨਿੱਜੀ ਜ਼ਿੰਦਗੀ ਨਾਂ ਦੀ ਇੱਕ ਚੀਜ਼ ਹੈ। ਇਹ ਸ਼ਬਦ ਇੰਨਾ ਕੁ ਹਾਵੀ ਹੋ ਚੁੱਕਾ ਬੜੇ ਲੋਕਾਂ ਦੇ ਉੱਤੇ ਕਿ ਉਹਨਾਂ ਨੂੰ ਸਮਝ ਹੀ ਨਹੀਂ ਆਉਂਦੀ ਕਿ ਉਸ ਨਿੱਜੀ ਦੇ ਵਿੱਚ ਕਿਹੜੇ ਕਿਹੜੇ ਆਪਣੇ ਹੋਰ ਸਮਾ ਸਕਦੇ ਨੇ। ਅਤੇ ਜੇ ਉਹ ਥੋੜ੍ਹਾ ਥੋੜ੍ਹਾ ਕਰਕੇ ਇਹ ਦਾਇਰਾ ਵੱਡਾ ਕਰੀ ਜਾਣ ਤਾਂ ਸਾਰੀ ਇਨਸਾਨੀਅਤ ਹੀ ਉਹਦੇ ਵਿੱਚ ਸਮਾ ਜੂਗੀ। ਜਦੋਂ ਸਾਡੇ ਗੁਰੂ ਬਾਬੇ ਕਹਿ ਗਏ ਕਿ ਆਪਾਂ ਸਾਰੇ ਇੱਕੋ ਦੀ ਔਲਾਦ ਹਾਂ, ਇੱਕੋ ਜਗ੍ਹਾ ਤੋਂ ਸਾਡੀ ਉਤਪਤੀ ਹੋਈ ਆ, ਸਾਡਾ ਪਿਓ ਇੱਕ ਆ, ਤੇ ਫਿਰ ਬਾਕੀ ਓਪਰੇ ਕਿੱਦਾਂ ਹੋਏ, ਆਖਿਰਕਾਰ ਕੀ ਆਪਾਂ ਇੱਦਾਂ ਦਾ ਕਰਦੇ ਹਾਂ, ਕੀ ਸਾਡੇ ਅੰਦਰ ਡਰ ਆ ਕਿ ਆਪਾਂ ਚਾਹੁੰਦੇ ਹਾਂ ਕਿ ਕੋਈ ਸਾਡੀ ਜ਼ਿੰਦਗੀ ਬਾਰੇ ਜਾਣ ਹੀ ਨਾ ਸਕੇ। ਇੱਦਾਂ ਦਾ ਕਿਹੜਾ ਤੋਖਲਾ ਸਾਡੇ ਮਨ ਦੇ ਵਿੱਚ, ਇਹ ਤੋਖਲਾ ਹੁੰਦਾ ਚੋਰਾਂ ਨੂੰ, ਸਾਧਾਂ ਨੂੰ ਕੋਈ ਇੱਦਾਂ ਦੇ ਤੋਖਲੇ ਥੋੜ੍ਹੀ। ਜਿਹੜਾ ਬੰਦਾ ਇਮਾਨਦਾਰ ਆ, ਹੱਕ ਹਲਾਲ ਦੀ ਖਾਂਦਾ, ਜਿਹਦਾ ਦਿਲ ਸਾਫ ਆ, ਉਹਨੂੰ ਭਲਾ ਇਸ ਚੀਜ਼ ਦੀ ਕੀ ਪਰਵਾਹ ਹੋਊਗੀ ਕਿ ਕੋਈ ਉਹਦਾ ਫੋਨ ਵੇਖ ਲਵੇ, ਕੋਈ ਉਹਦੇ ਘਰ ਦੇ ਵਿੱਚ ਬਿਨਾਂ ਪੁੱਛਿਆ ਮਦਦ ਲੈਣ ਦੇ ਲਈ ਆ ਜਾਵੇ, ਕੋਈ ਪਾਣੀ ਦਾ ਗਲਾਸ ਮੰਗ ਲਏ। ਅੱਜ ਕੱਲ੍ਹ ਤਾਂ ਬਹੁਤੇ ਦਰਵਾਜ਼ਾ ਖਿੜਸੇ ਦਾ ਖੜਕਾਉਣ 'ਤੇ ਵੀ ਗੁੱਸਾ ਕਰ ਜਾਂਦੇ ਆ, ਹੋਵੇ ਨਾ ਹੋਵੇ ਤੂੰ ਬੈੱਲ ਕਿਉਂ ਮਾਰੀ। ਕਈ ਤਾਂ ਇਹਨਾਂ ਗੱਲਾਂ ਤੋਂ ਵੀ ਵੱਡੇ ਕਪੱਤ ਪਾ ਪੈਂਦੇ ਆ। ਸੋ ਇਹ ਛੋਟੀਆਂ ਛੋਟੀਆਂ ਚੀਜ਼ਾਂ ਸਾਡੇ ਸੁਭਾਅ ਦੇ ਵਿੱਚ, ਛੋਟੇ ਛੋਟੇ ਵਰਤਾਰੇ, ਇਹ ਛੋਟੇ ਛੋਟੇ ਵਿਗਾੜ ਜਿਹੜੇ ਸ਼ਾਇਦ ਪਹਿਲਾਂ ਨਹੀਂ ਸੀ ਹੁੰਦੇ। ਪਹਿਲਾਂ ਬੰਦਾ ਇੰਨਾ ਸੌੜੀ ਸੋਚਦਾ ਨਹੀਂ ਸੀ, ਪਹਿਲਾਂ ਬੰਦਾ ਇੰਨਾ ਜ਼ਿਆਦਾ ਨਿੱਜ ਨਹੀਂ ਸੀ ਭਾਲਦਾ, ਇੰਨਾ ਇਕੱਲਾਪਨ ਨਹੀਂ ਸੀ ਭਾਲਦਾ, ਇਕੱਲੇ ਇਕੱਲੇ ਰਹਿੰਦੇ। ਆਪਾਂ ਇੰਨੇ ਕੁ ਇਕੱਲੇ ਹੋ ਗਏ ਹਾਂ ਕਿ ਆਪਣੀ ਜ਼ਿੰਦਗੀ ਦੇ ਵਿੱਚ ਬਹੁਤੀ ਵਾਰੀ ਆਪਾਂ ਧੀਆਂ ਪੁੱਤਾਂ ਦਾ ਵੀ ਦਖਲ ਪਸੰਦ ਨਹੀਂ ਕਰਦੇ, ਉੱਥੇ ਵੀ ਲੀਵ ਮੀ ਅਲੋਨ ਹੋ ਜਾਂਦਾ। ਬਿਲਕੁਲ ਇਸੇ ਕਹਾਣੀ ਵਾਂਗੂ, ਸ਼ਾਇਦ ਉਸ ਬੰਦੇ ਨੂੰ ਇਸ ਚੀਜ਼ ਦੀ ਕੋਈ ਕਦਰ ਹੀ ਨਹੀਂ ਸੀ ਕਿ ਮੇਰੀ ਧੀ ਦੀ ਜਾਨ ਬਚਾਈ ਹੈ ਇਹਨੇ। ਜਾਂ ਫਿਰ ਇੱਦਾਂ ਕਹਿ ਲਓ ਕਿ ਉਹਨੂੰ ਇਹ ਲੱਗਦਾ ਸੀ ਕਿ ਜੋ ਵੀ ਇਹਨੇ ਕੀਤਾ ਇਹਨੂੰ ਥੈਂਕ ਯੂ ਕਹਿ ਤਾ,
ਇਹ ਤੋਂ ਵੱਧ ਹੋਰ ਇਹਦੇ ਲਈ ਕੀ ਕਰ ਦਈਏ। ਅੰਗਰੇਜ਼ੀ ਦੇ ਵਿੱਚ ਥੈਂਕ ਯੂ ਦਾ ਬੜਾ ਵਜ਼ਨ ਹੈ, ਪਰ ਮੇਰੀ ਧੀ ਦੀ ਜਾਨ ਬਚਾਉਣ ਦੇ ਨਾਲੋਂ ਵੱਡੀ ਚੀਜ਼ ਇਹ ਆ ਕਿ ਇਹਨੂੰ ਮੇਰੀ ਜ਼ਿੰਦਗੀ ਦੇ ਵਿੱਚ ਤਾਂਕ ਝਾਂਕ ਨਹੀਂ ਸੀ ਕਰਨੀ ਚਾਹੀਦੀ। ਭਾਵੇਂ ਇਹਨੇ ਭਲੇ ਦੇ ਲਈ ਕੀਤਾ, ਪਰ ਨਹੀਂ, ਇਹ ਬੰਦਾ ਮੈਨੂੰ ਕਾਊਂਟਰ ਦੇ ਇਸ ਪਾਸੇ ਮਨਜ਼ੂਰ ਨਹੀਂ। ਇਸੇ ਤਰ੍ਹਾਂ ਜੇ ਆਪਾਂ ਵੀ ਕੋਈ ਲੀਕਾਂ ਮਾਰ ਕੇ ਰੱਖੀਆਂ ਨੇ ਬੜੇ ਆਪਣਿਆਂ ਨੂੰ, ਆਪਾਂ ਵੀ ਜੇ ਕਾਊਂਟਰ ਤੋਂ ਪਰਲੇ ਪਾਸੇ ਹੀ ਰੱਖਿਆ ਵਾ, ਤਾਂ ਸਾਨੂੰ ਸੋਚ ਵਿਚਾਰ ਕਰਨ ਦੀ ਜ਼ਰੂਰਤ ਹੈ। ਭਲੇ ਦੁਨਿਆਵੀ ਅਦਾਲਤਾਂ ਦੇ ਵਿੱਚੋਂ ਇੱਦਾਂ ਦੇ ਕੇਸ ਆਪਾਂ ਜਿੱਤ ਜਾਈਏ, ਪਰ ਉਸ ਅਦਾਲਤ ਦੇ ਵਿੱਚ ਇਹ ਕੇਸ ਨਹੀਂ ਕਿਤੇ ਵੀ ਬਣਦਾ। ਉਸ ਅਦਾਲਤ ਦੇ ਵਿੱਚ ਇਹ ਪੁੰਨ ਨਹੀਂ ਮੰਨਿਆ ਜਾਊਗਾ, ਉਸ ਅਦਾਲਤ ਦੇ ਵਿੱਚ ਇਹ ਇਨਸਾਨੀਅਤ ਹੀ ਮੰਨੀ ਜਾਊਗੀ, ਅਤੇ ਇਹ ਧਰਮ ਹਰ ਇੱਕ ਨੂੰ ਨਿਭਾਉਣਾ ਚਾਹੀਦਾ। ਬੜੇ ਲੋਕ ਇਸ ਕਰਕੇ ਵੀ ਇੱਕ ਦੂਸਰੇ ਦੀ ਮਦਦ ਕਰਨ ਵੜ ਜਾਂਦੇ ਆ, ਕਹਿ ਦਿੰਦੇ ਆ ਜੀ ਸੜਕ ਦੇ ਕੰਢੇ ਕੋਈ ਵੇਖਿਆ ਤਾਂ ਜ਼ਰੂਰ ਸੀ, ਗੱਡੀ ਵੱਜੀ ਸੀ, ਇਸ ਕਰਕੇ ਨਹੀਂ ਖਿਲਾਰੀ। ਬਾਅਦ 'ਚ ਪੰਗੇ ਬੜੇ ਪੈਂਦੇ ਆ, ਬਾਅਦ 'ਚ ਸਵਾਲ ਜਵਾਬ ਬੜੇ ਹੁੰਦੇ ਆ, ਪਰ ਵੇਖਿਆ ਜਾਵੇ ਤਾਂ ਇਸ ਵਜ੍ਹਾ ਕਰਕੇ ਆਪਾਂ ਆਪਣੇ ਜ਼ਮੀਰ 'ਤੇ ਭਾਰ ਲੈ ਕੇ ਤਾਂ ਆ ਜਾਂਦੇ ਹਾਂ। ਜਿੱਦਾਂ ਦੀ ਸਿਚੁਏਸ਼ਨ 'ਚ ਤੁਸੀਂ ਘਰ ਆ ਜਾਓ ਤਾਂ ਕੀ ਸੌਂ ਪਾਉਂਦੇ ਹੋ? ਕੀ ਇੱਕ ਤੌਖਲਾ ਜਿਹਾ ਨਹੀਂ ਲੱਗਾ ਰਹਿੰਦਾ ਕਿ ਪਤਾ ਨਹੀਂ ਉਹ ਗੱਡੀ ਵੱਜੀ ਸੀ, ਡਰਾਈਵਰ ਦਾ ਕੀ ਬਣਿਆ ਹੋਊਗਾ, ਪਤਾ ਨਹੀਂ ਉਹਨੂੰ ਹੋਰ ਕਿਸੇ ਨੇ ਬਚਾਇਆ ਹੋਊਗਾ ਜਾਂ ਨਹੀਂ ਬਚਾਇਆ ਹੋਊਗਾ। ਪਰ ਸਾਨੂੰ ਸਿਰਫ ਇਹ ਚੀਜ਼ ਜ਼ਿਆਦਾ ਅਹਿਮ ਲੱਗਦੀ ਹੈ ਕਿ ਸਾਡਾ ਸਮਾਂ ਨਾ ਖਰਾਬ ਹੋਵੇ, ਸਾਨੂੰ ਬਾਅਦ ਵਿੱਚ ਐਵੇਂ ਪੁਲਿਸ ਪਰੇਸ਼ਾਨ ਨਾ ਕਰੇ, ਸਾਨੂੰ ਵਾਰ ਵਾਰ ਥਾਣੇ ਨਾ ਜਾਣਾ ਪਵੇ। ਇਹੋ ਜਿਹੀਆਂ ਘਟਨਾਵਾਂ ਤਾਂ ਚਾਚਾ ਵਲੈਤੀ ਆ ਸਾਡੇ ਦੇਸ਼ 'ਚ ਵੀ ਬੜੀਆਂ ਹੋਣ ਲੱਗ ਪਈਆਂ। ਕੋਸ਼ਿਸ਼ ਕਰੀਏ ਜਿੱਥੇ ਵੀ ਕਿਤੇ ਕਿਸੇ ਨੂੰ ਮਦਦ ਦੀ ਲੋੜ ਆ, ਇਸ ਚੀਜ਼ ਦੀ ਪਰਵਾਹ ਕੀਤੇ ਬਿਨਾਂ ਕਿ ਉਹਦਾ ਅੰਜਾਮ ਕੀ ਹੋਊਗਾ। ਜੇ ਵਾਕਈ ਕੋਈ ਲੱਗਦਾ ਇਨਸਾਨ ਮਦਦ ਚਾਹੁੰਦਾ ਤਾਂ ਉਹਦੀ ਮਦਦ ਕਰ ਦੇਣੀ ਚਾਹੀਦੀ। ਇਹਦੇ ਨਾਲੋਂ ਵੱਡਾ ਹੋਰ ਕੋਈ ਭਲਾ ਨਹੀਂ, ਇਹਦੇ ਨਾਲੋਂ ਵੱਡਾ ਹੋਰ ਕੋਈ ਪੁੰਨ ਨਹੀਂ, ਇਹਦੇ ਨਾਲੋਂ ਵੱਡੀ ਹੋਰ ਕੋਈ ਇਨਸਾਨੀਅਤ ਨਹੀਂ। ਸਾਰੇ ਧਰਮ ਸਾਨੂੰ ਇਹੋ ਹੀ ਸਿਖਾਉਂਦੇ ਆ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਵੇਗੀ। ਧੰਨਵਾਦ।

0: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: You are listening.
3: Haji Haji, Haji Haji, Haji Haji, Radio Haji.
2: Radio Haji, 1674 AM, 24/7 Indian Radio, Sydney ka apna Indian radio station.
3: Radio Haji.
2: Stay tuned.

ਰੇਡੀਓ ਹਾਂਜੀ 1674 ਐਮ ਆਸ ਕਰਦੇ ਹਾਂ ਕਿ ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਏਗਾ। ਗਾਣਾ ਤੁਸੀਂ ਇੰਜੋਏ ਕਰ ਰਹੇ ਸੀ ਬੀਰ ਸਿੰਘ ਦੀ ਆਵਾਜ਼ ਦੇ ਵਿੱਚ, ਤੇ ਉਸ ਤੋਂ ਪਹਿਲਾਂ ਗਾਣਾ ਤੁਸੀਂ ਇੰਜੋਏ ਕੀਤਾ ਸ਼ੈਰੀ ਮਾਨ ਦੀ ਆਵਾਜ਼ ਦੇ ਵਿੱਚ, ਤੇ ਉਸ ਤੋਂ ਪਹਿਲਾਂ ਤੁਸੀਂ ਗਾਣਾ ਇੰਜੋਏ ਕੀਤਾ ਸੀ ਨਵੀ ਬਾਵਾ ਦੀ ਆਵਾਜ਼ ਦੇ ਵਿੱਚ, ਜਿਹੜੇ ਕਿ ਸਾਡੇ ਮੈਲਬਨ ਦੇ ਲੋਕਲ ਸਟਾਰ ਨੇ, ਤੇ ਕਿਆ ਸੋਹਣੇ ਅਰਥ ਭਰਪੂਰ ਗਾਣੇ ਇਹਨਾਂ ਨੇ ਬੋਲੇ ਨੇ, ਤੇ ਜਿਹੜੇ ਲਿਖਣ ਵਾਲੇ ਨੇ ਉਹਨਾਂ ਨੂੰ ਵੀ ਦੁਆਵਾਂ, ਉਹਨਾਂ ਨੂੰ ਵੀ ਸਲਾਮ, ਤੇ ਆਸ ਕਰਦੇ ਹਾਂ ਕਿ ਤੁਸੀਂ ਵੀ ਇੰਜੋਏ ਕੀਤੀ।

0: ਹੋਣਗੇ, ਤੁਹਾਨੂੰ ਵੀ ਵਧੀਆ ਲੱਗੇ ਹੋਣਗੇ। ਜੇ ਵਧੀਆ ਲੱਗੇ ਤਾਂ ਤੁਸੀਂ ਮੈਸੇਜ ਕਰਕੇ ਜ਼ਰੂਰ ਦੱਸ ਦਿਆ ਕਰੋ, ਕੋਈ ਕਹਾਣੀ ਕੋਈ ਬੋਲ ਸਾਡੇ ਵਧੀਆ ਲੱਗੇ, ਕੋਈ ਪ੍ਰੋਗਰਾਮ ਵਧੀਆ ਲੱਗੇ ਤਾਂ ਆਪਣੀ ਫੀਡਬੈਕ ਮੈਸੇਜ ਦੇ ਜ਼ਰੀਏ ਤੁਸੀਂ ਭਾਵੇਂ ਅੰਗੂਠਾ ਹੀ ਭੇਜ ਦਿਆ ਕਰੋ, ਭੱਜੇ ਭੱਜੇ ਮੋਜੀ 'ਤੇ, ਕਿਉਂਕਿ ਸਾਨੂੰ ਪਤਾ ਲੱਗਣਾ ਬਹੁਤ ਜ਼ਰੂਰੀ ਆ ਕਿ ਕਿਹੜੇ ਟਾਈਮ ਦੇ ਉੱਤੇ ਕੀ ਤੁਸੀਂ ਸੁਣਨਾ ਜ਼ਿਆਦਾ ਵਧੀਆ ਤੁਸੀਂ ਪਸੰਦ ਕਰ ਰਹੇ ਹੋ। ਮੈਂ ਰਣਜੋਤ ਸਿੰਘ ਅਤੇ ਮੇਰੇ ਨਾਲ ਨੇ ਡਾਕਟਰ ਪ੍ਰੀਤਿੰਦਰ ਗਰੇਵਾਲ
1: ਜੀ। ਰਣਜੋਤ, ਤੁਹਾਨੂੰ ਅਤੇ ਸਾਡੇ ਸਾਰੇ ਸੁਣਨ ਵਾਲਿਆਂ ਨੂੰ, ਹਾਂਜੀ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਆਖਦੇ ਹਾਂ, ਅਤੇ ਪ੍ਰੋਗਰਾਮ ਦੇ ਹਿੱਸੇ 'ਚ ਗੱਲਾਂ ਬਾਤਾਂ ਤੁਹਾਡੇ ਨਾਲ ਹੋਣਗੀਆਂ। ਮੈਨੂੰ ਸਾਰਾ ਹਫ਼ਤਾ ਹੀ ਇੰਤਜ਼ਾਰ ਰਹਿੰਦਾ ਕਿ ਕਾਦੋ ਦਿਨ ਆਵੇ ਕਿ ਆਪਾਂ ਦੁਤਰਫਾ ਗੱਲਬਾਤ ਨੂੰ ਸ਼ੁਰੂ ਕਰੀਏ, ਇੱਕ ਦੂਜੇ ਨੂੰ ਵਿਚਾਰ ਜਾਣੀਏ, ਕੁਛ ਕਹੀਏ, ਕੁਛ ਸੁਣੀਏ। ਅਤੇ ਪ੍ਰੋਗਰਾਮ ਦੇ ਸ਼ੁਰੂ 'ਚ ਹੀ ਮੈਂ ਦੱਸਦਾ, ਜਿਹੜੀ ਗੱਲ ਹੁਣੇ ਰਣਜੋਤ ਹੁਣਾਂ ਨੇ ਕਹੀ, ਤਿੰਨ ਗੀਤ ਸੀਗੇ, ਤਿੰਨੇ ਹੀ ਹੈ ਨਾ ਬੜੇ ਰੂਹ ਦੇ ਕਰੀਬ, ਕਿਉਂਕਿ ਕਈ ਲੋਕਾਂ ਦੀ ਕਲਮ 'ਚ ਹੀ ਜਾਦੂ ਆ, ਅਤੇ ਗਾਉਣ ਵਾਲਾ ਫਿਰ ਸੋਨੇ 'ਤੇ ਸੁਹਾਗਾ ਹੋ ਜਾਂਦਾ, ਬਾਕੀ ਗੂਠਾ ਅਤੇ ਠੇਂਗਾ ਨਾਲ ਨਾਲ ਚੱਲਦੇ ਆ, ਕੁਛ ਸੁਣੀਏ ਕੁਛ ਕਹੀਏ। ਅਤੇ ਮੈਂ ਇੱਥੇ ਰਣਜੋਤ ਹੁਣਾਂ ਨੂੰ ਵੀ ਵਧਾਈ ਦਿੰਦਾ ਕਿ ਰੇਡੀਓ ਹਾਂਜੀ ਦਾ ਮਾਧਿਅਮ ਸਦਾ ਹੀ ਅਰਥ ਭਰਪੂਰ ਗਾਣਿਆਂ ਨੂੰ ਐਨ ਖੱਬੇ ਹੱਥ ਦਾ ਸਲੂਟ ਮਾਰਦਾ ਰਿਹਾ, ਅਤੇ ਅੱਜ ਵੀ ਕੁਛ ਉਸ ਕਿਸਮ ਦਾ ਰੰਗ। ਮੈਂ ਸੋਚਿਆ ਸੀ ਕੁਛ ਟੌਪਿਕ 'ਤੇ ਪੜੂੰਗਾ, ਪਰ ਮੈਂ ਗਾਣਿਆਂ 'ਚ ਹੀ ਇੰਨਾ ਮਸਤ ਹੋ ਗਿਆ, ਮੈਂ ਕਿਹਾ ਯਾਰ ਪਹਿਲਾਂ ਗਾਣੇ ਸੁਣੀਏ, ਬਾਕੀ ਗੱਲਾਂ ਬਾਅਦ 'ਚੋਂ।
0: ਨਹੀਂ, ਸਹੀ ਗੱਲ ਹੈ, ਮੈਂ ਖੁਦ ਜਿਹੜੀ ਚੀਜ਼ ਤੁਸੀਂ ਸਫ਼ਰ ਕੀਤੀ ਆ, ਸਫ਼ਰ 'ਤੇ ਨਹੀਂ ਲਾਹਾ ਹੀ ਲੈਣਾ ਹੁੰਦਾ ਆਪਾਂ ਸਮੇਂ ਦਾ, ਜਾਂ ਕੁਛ ਆਸ ਪਾਸ ਹੋ ਰਿਹਾ ਉਹਨੂੰ ਸੁਣਨ ਦਾ ਜਾਂ ਵੇਖਣ ਦਾ, ਅਤੇ ਉਹ ਲਾਹਾ ਮੈਂ ਵੀ ਲਿਆ, ਅਤੇ ਆਸ ਕਰਦੇ ਹਾਂ ਕਿ ਤੁਸੀਂ ਵੀ ਜ਼ਰੂਰ ਲਿਆ ਹੋਊਗਾ। ਕਈ ਵਾਰੀ ਇਹ ਹੁੰਦਾ ਕਿ ਜਿੱਦਾਂ ਇਹਦੇ ਤੋਂ ਨਾ ਇੱਕ ਚੀਜ਼ ਹੋਰ ਪੱਕੀ ਹੋ ਜਾਂਦੀ ਆ ਕਿ ਜਦੋਂ ਆਪਾਂ ਇੱਕ ਕੋਈ ਚੰਗੀ ਚੀਜ਼ ਵੱਲ ਵੇਖਦੇ ਹਾਂ, ਲੱਭਦੇ ਹਾਂ, ਸੁਣਦੇ ਹਾਂ, ਸਰਚ ਕਰਦੇ ਹਾਂ, ਅਤੇ ਉਹ ਜਦੋਂ ਤੁਸੀਂ ਚਲਾਉਂਦੇ ਤਾਂ ਉਹਦੇ ਨਾਲ ਲੱਗਦੀਆਂ ਮਿਲਦੀਆਂ, ਫਿਰ ਐਲਗੋਰਿਦਮ ਤੁਹਾਨੂੰ ਸੁਝਾਉਂਦਾ
1: ਔਰਾ ਪੇਸ਼ ਕਰਨ ਲੱਗ
0: ਔਰਾ ਪੇਸ਼ ਕਰਨ ਲੱਗ ਜਾਂਦਾ। ਸੋ ਇਹੋ ਹੀ ਲਗਭਗ ਜ਼ਿੰਦਗੀ ਦਾ ਵੀ ਇਹੋ ਹੀ ਆ, ਅਤੇ ਕਿਸੇ ਚੰਗੇ ਬੰਦੇ ਨੂੰ ਤੁਸੀਂ ਆਵਾਜ਼ ਮਾਰੋ ਅਤੇ ਉਹਦੇ ਨਾਲ ਜਿਹੜਾ ਕੋਈ ਆਇਆ ਹੋਊਗਾ ਉਹ ਵੀ ਚੰਗਾ ਹੀ ਹੋਊਗਾ। ਇਹ ਨਹੀਂ ਹੋ ਸਕਦਾ ਵੀ ਕੋਈ ਤੁਸੀਂ ਚੰਗੇ ਬੰਦੇ ਨੂੰ ਆਵਾਜ਼ ਮਾਰੀ ਕਿਸੇ ਵਧੀਆ ਵਿਚਾਰਾਂ ਵਾਲੇ ਬੰਦੇ ਨੂੰ ਤਾਂ ਉਹਦੇ ਨਾਲ ਕੋਈ ਐਵੇਂ ਹੀ ਉੱਠ ਕੇ ਆ ਗਿਆ ਹੋਊਗਾ ਉਹਦੇ ਸਾਹਮਣੇ। ਆਪਾਂ ਕਈ ਵਾਰੀ ਤੁਸੀਂ ਨੋਟ ਕੀਤਾ ਨਾ, ਆਪਾਂ ਕਿਸੇ ਬੰਦੇ ਨੂੰ ਇੱਕ ਨੂੰ ਜਾਣਦੇ ਹੁੰਦੇ ਹਾਂ, ਮੰਨ ਲਓ ਮੈਂ ਤੁਹਾਨੂੰ ਜਾਣਦਾ ਅਤੇ ਤੁਹਾਡੇ ਨਾਲ ਅੱਜ ਉੱਦਾਂ ਹੀ ਕੋਈ ਆ ਜੇ, ਅਤੇ ਮੈਂ ਤੁਹਾਡੇ ਨਾਲ ਉਸੇ ਰਵੱਈਏ 'ਚ ਹੀ ਗੱਲ ਕਰੂੰਗਾ ਜਿਹਦੇ ਨਾਲ ਆਪਾਂ ਪਹਿਲਾਂ ਜਿੱਦਾਂ ਕਰ ਰਹੇ ਹੁੰਦੇ ਹਾਂ, ਇਹ ਚੀਜ਼ ਦੀ ਫਿਕਰ ਕੀਤੇ ਬਿਨਾਂ ਵੀ ਲਾਗੇ ਉਹ ਦੂਸਰਾ ਵੀ ਸੁਣ ਲਿਆ, ਭਾਵੇਂ ਕੋਈ ਸੀਕ੍ਰੇਟ ਵੀ ਗੱਲ, ਮੰਨ ਲਓ ਕੋਈ ਭਾਵੇਂ ਕੋਈ ਹੋਵੇ ਵੀ ਕੰਟਰੋਵਰਸ਼ੀਅਲ ਉੱਦਾਂ ਦੀ, ਸਾਡਾ ਦਿਮਾਗ ਆਪਣੇ ਆਪ ਆਟੋਮੈਟਿਕਲੀ ਇਹ ਚੀਜ਼ ਮੰਨ ਲੈਂਦਾ ਵਾ ਵੀ ਇਹਦੇ ਨਾਲ ਜਿਹੜਾ ਆਇਆ ਵਾ ਉਹਦੇ ਨਾਲ ਵੀ ਗੱਲ ਸਾਡੀ ਸੁਰੱਖਿਅਤ ਆ, ਜਦਕਿ ਕਈ ਵਾਰੀ ਨਹੀਂ ਵੀ ਹੁੰਦੀ, ਪਰ ਫਿਰ ਵੀ ਆਪਾਂ ਇਸੇ ਤਰੀਕੇ ਦੇ ਨਾਲ ਹੀ ਚੱਲਦੇ ਹਾਂ। ਇੱਦਾਂ ਹੀ ਗਾਣੇ ਆ, ਆਪਾਂ ਇੱਕ ਪਾਸੇ ਨੂੰ ਚੰਗੇ ਪਾਸੇ ਨੂੰ ਆਪਾਂ ਹੱਥ ਮਾਰ ਲਈਏ ਅਤੇ ਉੱਧਰ ਨੂੰ ਤੁਰੀ ਜਾਂਦੀ ਆ ਗੱਲ,
1: ਕੋਈ ਸ਼ੱਕ ਨਹੀਂ।
0: ਇਸ ਕਰਕੇ ਚੰਗੀਆਂ ਚੰਗੀਆਂ ਗੱਲਾਂ, ਚੰਗਾ ਚੰਗਾ ਸੁਣਨਾ, ਚੰਗਾ ਚੰਗਾ ਵੇਖਣਾ, ਚੰਗਾ ਚੰਗਾ ਸਾਥ, ਚੰਗੇ ਚੰਗੇ ਕੰਮ, ਇਹ ਸਾਰਾ ਕੁਛ ਆਪਣੀ ਜ਼ਿੰਦਗੀ ਦੇ ਵਿੱਚ ਸਾਨੂੰ ਹੁਣ ਇਸ ਟਾਈਮ ਦੇ ਉੱਤੇ ਜਾਂ ਫਿਰ ਤੁਹਾਨੂੰ ਕਿਸੇ ਨਾ ਕਿਸੇ ਮੋੜ ਦੇ ਉੱਤੇ ਜਾ ਕੇ ਜ਼ਰੂਰ ਇਹਦੇ ਉੱਤੇ ਸੋਚ ਵਿਚਾਰ ਕਰਨਾ ਪਊਗਾ। ਜੇ ਤੁਹਾਨੂੰ ਹਾਲੇ ਇਹਨਾਂ ਚੀਜ਼ਾਂ ਦੀ ਜ਼ਰੂਰਤ ਨਹੀਂ ਮਹਿਸੂਸ ਹੁੰਦੀ ਤਾਂ ਤੁਸੀਂ ਬੜੇ ਕਰਮ ਵਾਲੇ ਹੋ, ਪਰ ਜਿੱਦਾਂ ਜਿੱਦਾਂ ਤੁਸੀਂ ਹੌਲੀ ਹੌਲੀ ਜ਼ਿੰਦਗੀ ਦੇ ਸਫ਼ਰ ਦੇ ਵਿੱਚ ਅੱਗੇ ਵਧੋਗੇ ਉੱਦਾਂ ਉੱਦਾਂ ਤੁਹਾਨੂੰ ਇਹਨਾਂ ਚੀਜ਼ਾਂ ਦੀ ਲੋੜ ਪਊਗੀ
1: ਜੀ। ਰੇਡੀਓ ਤੋਂ ਮੈਨੂੰ ਇੱਕ ਰਣਜੋਤ ਇਹ ਚੀਜ਼ ਜ਼ਰੂਰ ਸਿੱਖਣ ਨੂੰ ਮਿਲੀ ਆ, ਕਈ ਵਾਰ ਜਦ ਤੁਸੀਂ ਦੂਜਿਆਂ ਨਾਲ ਗੱਲਾਂ ਕਰਦੇ ਹੁੰਦੇ ਹੋ ਅਸਲ 'ਚ ਆਪਣੇ ਆਪਣੇ ਹੀ ਗੱਲਾਂ ਕਰ ਰਹੇ ਹੁੰਦੇ ਹੋ,
0: ਉਹ ਹੁੰਦੀਆਂ ਹੀ ਆਪਣੀਆਂ ਗੱਲਾਂ ਵੈਸੇ।
1: ਅਤੇ ਮੈਂ ਉਹ ਕੱਲ੍ਹ ਦੱਸਦਾ ਤਾਹਿਰਾ ਸਰਾ ਦਾ ਇੱਕ ਬੜਾ ਖੂਬਸੂਰਤ ਕਵਿਤਾ ਅਤੇ ਗਜ਼ਲ ਸੀਗੀ, ਉਹਦੇ ਚੰਦ ਕੁ ਬੋਲ ਸਾਂਝੇ ਕਰਦਾ, ਉਹਦੇ ਤੁਹਾਨੂੰ ਥੋੜ੍ਹਾ ਜਿਹਾ ਆਈਡੀਆ ਹੋ ਜਾਣਾ ਮੈਂ ਕਿੱਥੋਂ ਬੋਲਦਾ। ਉਹ ਲਿਖਦੀ, ਸ਼ੀਸ਼ੇ ਅੱਗੇ ਬੈਠੀ ਹਾਂ, ਆਪਣੇ ਅੱਗੇ ਬੈਠੀ ਹਾਂ, ਅੰਦਰੋਂ ਕੁੰਡੀ ਵੱਜੀ ਏ, ਬੂਹੇ ਅੱਗੇ ਬੈਠੀ ਹਾਂ, ਖਲਕਤ ਵੇਖੀ ਜਾਂਦੀ ਏ, ਤੇਰੇ ਅੱਗੇ ਬੈਠੀ ਹਾਂ, ਰਾਂਝੇ ਚੂਰੀ ਮੰਗੀ ਏ, ਬੇਬੇ ਅੱਗੇ ਬੈਠੀ ਹਾਂ, ਵੇਖੋ ਕਿੰਨੀ ਸੋਹਣੀ ਆ, ਸੋਹਣੇ ਅੱਗੇ ਬੈਠੀ ਹਾਂ, ਕਦੀ ਕਪਾਹਾਂ ਖਿੜਨਗੀਆਂ, ਮੈਂ ਚਰਖੇ ਅੱਗੇ ਬੈਠੀ।
0: ਵਾਹ ਜੀ ਵਾਹ, ਵਾਹ ਜੀ ਵਾਹ, ਵਾਹ ਜੀ ਵਾਹ।
1: ਹੈ ਤਾਂ ਇਹੀ, ਬੈਠੇ ਤਾਂ ਸ਼ੀਸ਼ੇ ਮੂਹਰੇ ਹੀ ਆ,
0: ਕਿੱਥੋਂ ਕਿੱਥੋਂ ਕਿੱਥੇ ਜੋੜ ਕੇ ਚੁੱਕ ਕੇ ਤੇ ਕਿੱਥੇ ਵੇਖ ਲਓ ਇੱਕ ਸ਼ਾਇਰ ਕਿੱਥੇ ਜਾ ਕੇ ਗੱਲ ਜੋੜ ਦਿੰਦਾ।
1: ਕੋਈ ਸ਼ੱਕ ਨਹੀਂ, ਕਮਾਲ ਹੀ ਆ ਜੀ ਇਹ
0: ਨਾ। ਮੈਂ ਮਤਲਬ ਕਈ ਵਾਰੀ ਵੇਖਦਾ ਕਿ ਜਿਹੜੀਆਂ ਚੀਜ਼ਾਂ ਆਪਾਂ ਪੜ੍ਹਦੇ ਹਾਂ ਉਹਦੇ ਵਿੱਚੋਂ ਤੁਸੀਂ ਇੱਕ ਵਾਰੀ ਪੜ੍ਹਦੇ ਹੋ ਤਾਂ ਕੋਈ ਹੋਰ ਅਰਥ ਤੁਹਾਨੂੰ ਲੱਭਦਾ, ਦੂਸਰੀ ਵਾਰੀ ਪੜ੍ਹਦੇ ਹੋ ਤਾਂ ਹੋਰ, ਸੁਣਦੇ ਹੋ ਤਾਂ ਹੋਰ। ਅਤੇ ਮੈਨੂੰ ਤਾਂ ਕਈ ਵਾਰੀ ਇੱਦਾਂ ਵੀ ਮਹਿਸੂਸ ਹੁੰਦਾ ਵੀ ਜਿਹੜਾ ਲਿਖਣ ਵਾਲਾ ਵੀ ਆ ਨਾ ਉਹ ਵੀ ਮੁੜ ਕੇ ਹਾਂਜੀ ਹਾਂਜੀ ਕਰ ਦਿੰਦਾ ਵਿਆਖਿਆ ਦੇ ਉੱਤੇ, ਪਰ ਮੈਨੂੰ ਲੱਗਦਾ ਵਾ ਵੀ ਉਹਨੇ ਵੀ ਸ਼ਾਇਦ ਇੰਨਾ ਨਹੀਂ ਸੋਚਿਆ ਹੁੰਦਾ ਵੀ ਇਹਦੇ ਇੱਧਰ ਇੱਧਰ ਇੱਧਰ ਅਤੇ ਆਹ ਵੀ ਅਰਥ ਇਹਦੇ ਨਿਕਲਣੇ। ਕਿਉਂਕਿ ਕਈ ਵਾਰੀ ਆਪਾਂ ਜਦੋਂ ਕਈ ਰਾਈਟਰਾਂ ਨਾਲ ਗੱਲ ਕਰਦੇ ਹਾਂ ਨਾ ਅਤੇ ਉਹ ਆਫ ਦਾ ਟਰੈਕ ਸਾਨੂੰ ਇਹ ਚੀਜ਼ ਦੱਸ ਵੀ ਦਿੰਦੇ, ਜਾਂ ਮਾੜੇ ਮੋਟੇ ਚਲੋ ਆਪਾਂ ਵੀ ਜਦੋਂ ਕਿਤੇ ਸਮਾਂ ਮਿਲੇ ਜਦੋਂ ਝਰੀਟਾਂ ਮਾਰਦੇ ਹਾਂ ਅਤੇ ਕੋਈ ਉਹਦੀ ਜਦੋਂ ਵਿਆਖਿਆ ਕਰਕੇ ਦੱਸਦਾ ਤਾਂ ਪਤਾ ਹੁੰਦਾ ਵਾ ਤੁਹਾਡੇ ਮਨ ਨੂੰ ਵੀ ਮੈਂ ਇਸ ਮਕਸਦ ਨਾਲ ਜਾਂ ਆਹ ਵਿਚਾਰ ਨਹੀਂ ਜਦੋਂ ਮੈਂ ਲਿਖੀ, ਫਿਰ ਵੀ ਵੇਖ ਲਓ ਉਹਦੇ ਕਿੰਨੇ ਸਾਰੇ ਰੂਪ ਨਿਕਲਦੇ।
1: ਜਿਹੜੀਆਂ ਕੋਮਲ ਕਲਾਵਾਂ ਨੇ, ਆਰਟ ਐਂਡ ਕਲਚਰ ਆ, ਇੱਦਾਂ ਦੀਆਂ ਗੱਲਾਂ ਤੁਸੀਂ ਜਿਹੜੇ ਫੋਟੋ ਬਣਾਉਣ ਵਾਲੇ ਤਸਵੀਰ ਸਾਜ਼ ਨੇ ਉਹਨਾਂ ਤੋਂ ਵੀ ਸੁਣੋਗੇ ਕਿ ਮੈਂ ਇਹ ਸੋਚ ਕੇ ਨਹੀਂ ਸੀ ਬਣਾਈ, ਪਰ ਹੁਣ ਜਦ ਮੈਂ ਇਹਨੂੰ ਡੂੰਘਾਈ 'ਚ ਜਾ ਕੇ ਸੋਚਿਆ, ਕਿਉਂਕਿ ਜਿਸ ਫਰੇਮ 'ਚ ਬੈਠੇ ਹੁੰਦੇ ਹੋ, ਜਿਸ ਅਵਸਥਾ 'ਚ ਬੈਠੇ ਹੁੰਦੇ ਹੋ, ਬੰਦਾ ਉਸ ਕਿਸਮ ਦੀ ਗੱਲ ਕਰਦਾ, ਪਰ ਜਦ ਕਿਸੇ ਹੋਰ ਅਵਸਥਾ 'ਚ ਹੁੰਦਾ ਫਿਰ ਉਹ ਹੋਰ ਢੰਗ ਨਾਲ ਸੋਚਦਾ, ਬੰਦਾ ਕਹਿੰਦਾ ਹਾਂ ਗੱਲ ਤਾਂ ਆਹ ਵੀ ਸਹੀ ਹੈ, ਜਾਂ ਮੈਂ ਉਦੋਂ ਜਿਹੜੀ ਇਹ ਚੀਜ਼ ਬਣਾਈ ਇਹ ਉਹਦੇ 'ਤੇ ਜ਼ਿਆਦਾ ਨਹੀਂ ਢੁਕਦੀ, ਇਹ ਅਸਲ 'ਚ ਆਹ ਚੀਜ਼ 'ਤੇ ਜ਼ਿਆਦਾ ਢੁਕਦੀ ਆ। ਇਹ ਮੇਰਾ ਖਿਆਲ ਆ, ਉਲਝਣ ਹੈ ਇਹ ਮਨੁੱਖੀ ਦਿਮਾਗ ਦੀ।
0: ਹਾਂ, ਜਾਂ ਫਿਰ ਇੱਦਾਂ ਵੀ ਹੁੰਦਾ ਕਿ ਤੁਸੀਂ ਮੰਨ ਲਓ ਜਿੱਦਾਂ ਦੀ ਤੁਸੀਂ ਅਵਸਥਾ 'ਚ ਹੋ, ਤੁਸੀਂ ਕੁਛ ਵੀ ਸੁਣਦੇ ਹੋ, ਕੁਛ ਵੀ ਵਹਿੰਦੇ ਹੋ, ਤੁਸੀਂ ਉਸ ਪਾਸੇ ਨੂੰ ਉਹਨੂੰ ਜੋੜ ਕੇ ਵੇਖ ਲੈਂਦੇ ਹੋ।
1: ਇਹ ਵੀ ਹੈ ਮੈਨੀਫੈਸਟੇਸ਼ਨ ਦੀਆਂ ਗੱਲਾਂ ਨੇ ਜਿਹੜੀਆਂ, ਹੈ ਨਾ, ਤੁਸੀਂ ਸੁਣਦੇ ਸਮਝਦੇ ਕੀ ਹੋ, ਕੀ ਗੱਲ ਕਰਦੇ ਹੋ। ਹੁਣ ਇੱਕ ਦਰਖਤ ਥੱਲੇ ਉਹ ਹੈ ਨਹੀਂ ਸੀ ਸਾਧੂ ਬੈਠਾ ਸੀ, ਅਤੇ ਇੱਕ ਹੈਗਾ ਸੀ ਅਤੇ ਬੰਦਾ ਦੂਜਾ ਜਿਹੜਾ ਘਰੋਂ ਲੜ ਕੇ ਆਇਆ, ਅਤੇ ਉਹ ਹਵਾ ਚੱਲੀ ਅਤੇ ਹੈ ਨਾ ਇੱਕ ਮਿਊਜ਼ੀਸ਼ੀਅਨ ਉਹ ਸੋਚਦਾ ਵੀ ਸਾਧੂ ਰੂਪੀ, ਹੈ ਨਾ, ਅਤੇ ਉਹ ਕਹਿੰਦਾ ਯਾਰ ਕਿਆ ਸੋਹਣੀ ਕਾਦਰ ਦੀ ਕੁਦਰਤ ਦੀ ਕਿਆ ਸੋਹਣੀ ਆਵਾਜ਼ ਆ, ਹੈ ਨਾ, ਐਡੀ ਤਾਂ ਕੋਈ ਸਾਜ਼ ਵੀ ਨਹੀਂ ਵਜਾ ਸਕਦਾ, ਜਿਹੜੀ ਇਹ ਪੱਤਿਆਂ ਦੀ ਖਿੜਖੜਾ, ਨਦੀ ਦਾ ਕਲਕਲਾ, ਪਾਣੀ ਦਾ ਵਗਣਾ, ਝਰਨੇ ਦਾ ਡਿੱਗਣਾ। ਅਤੇ ਜਿਹੜਾ ਹੁਣ ਘਰੋਂ ਘਰ ਵਾਲੀ ਨਾਲ ਲੜਕੇ ਆਇਆ ਉਹ ਰੌਲਾ ਪਾਉਂਦਾ, ਉਹ ਕਹਿੰਦਾ ਯਾਰ ਦਸ ਸਾਲੇ ਪੱਤੇ ਵੀ ਲੜੀ ਜਾਂਦੇ, ਦਰਖਤ ਵੀ ਲੜੀ ਜਾਂਦੇ, ਟਾਹਣੀਆਂ ਟਾਹਣੀਆਂ 'ਚ ਵੱਜੀ ਜਾਂਦੀਆਂ, ਪਾਣੀ ਪੱਥਰਾਂ 'ਤੇ ਵੱਜੀ ਜਾਂਦਾ, ਸਾਰੀ ਖਲਕਤ ਦਾ ਹੀ ਬੇੜਾ ਗਰਕ ਹੋਇਆ।
0: ਕੀ ਸੁੱਝਦਾ ਇਹਦੇ 'ਚ, ਨਹੀਂ ਹੁੰਦਾ ਇੱਦਾਂ।
1: ਇੱਕ ਤਰਖਾਣਾ ਦਾ ਮੁੰਡਾ ਬੈਠਾ, ਉਹ ਕਹਿੰਦਾ ਯਾਰ ਤਣਾ ਕਿੱਡਾ ਮੋਟਾ, ਇਹਦੀ ਕੁਰਸੀ ਬਣਾਈਏ ਤੇ ਕਿਆ ਬਾਤ ਹੈ। ਇੱਕ ਮਿਊਜ਼ੀਸ਼ੀਅਨ ਬੈਠਾ ਕਹਿੰਦਾ ਯਾਰ ਇਹਦੀ ਰਬਾਬ ਬਣੇ ਤੇ ਕਿਆ ਬਾਤ ਹੈ। ਤੇ ਇੱਕ ਸਾਧੂ ਬੈਠਾ ਪੱਤਾ ਡਿੱਗਿਆ, ਕਹਿੰਦਾ ਬਸ ਆਹੀ ਜ਼ਿੰਦਗੀ ਹੈ, ਮੁੜਕੁੜ ਮਿੱਟੀ ਹੋ ਜਾਣਾ। ਸੋ ਕਿਸ ਫਰੇਮ 'ਚ ਬੈਠੇ ਹੋ, ਕਿਸ ਅਵਸਥਾ 'ਚ ਬੈਠੇ ਹੋ, ਉਸ ਕਿਸਮ ਦੀਆਂ ਗੱਲਾਂ ਉਸ ਕਿਸਮ ਦੇ ਫੁਰਨੇ ਫੁਰਨ ਲੱਗ ਜਾਂਦੇ।
0: ਹਰ ਇੱਕ ਦਾ ਆਪਣਾ ਆਪਣਾ ਨਜ਼ਰੀਆ, ਸ਼ਾਇਦ ਇਹੋ ਹੀ ਇੱਕ ਨਜ਼ਰੀਆ ਜਿਹਦੇ ਕਰਕੇ ਨਾ ਜਿਹੜਾ ਪੀੜ੍ਹੀ ਦਾ ਪਾੜਾ ਵਾ, ਜਿਹੜਾ ਸਾਡੇ ਬਜ਼ੁਰਗਾਂ ਦੇ ਨਾਲ ਸਾਡਾ ਤਾਲਮੇਲ ਆ, ਜਾਂ ਫਿਰ ਬੱਚਿਆਂ ਦਾ ਮਾਂ ਪਿਓ ਦੇ ਨਾਲ, ਉਹਨਾਂ ਦਾ ਆਪਣੇ ਮਾਂ ਪਿਓ ਦੇ ਨਾਲ, ਦਾਦੇ ਦਾ ਪੋਤੇ ਦੇ ਨਾਲ, ਸ਼ਾਇਦ ਇਹੋ ਹੀ ਆ, ਕਿਉਂਕਿ ਉਹ ਅਲੱਗ ਜਗ੍ਹਾ ਤੋਂ ਬਹਿ ਕੇ ਦੁਨੀਆ ਵੇਖ ਰਹੇ ਆ, ਉਸੇ ਸਿਚੁਏਸ਼ਨ ਨੂੰ ਕਿਸੇ ਅਲੱਗ ਨਜ਼ਰੀਏ ਨਾਲ ਵੇਖ ਰਹੇ ਆ, ਬੱਚਾ ਜਾਂ ਫਿਰ ਨੌਜਵਾਨ ਕਿਸੇ ਹੋਰ ਐਂਗਲ ਤੋਂ ਵੇਖ ਰਿਹਾ, ਉਹ ਆਪਣੀ ਉਸ ਭੱਜ ਨੱਠ ਦੇ ਵਿੱਚ ਆ ਜਿੱਦਾਂ ਤੁਸੀਂ ਕਿਹਾ, ਅਤੇ ਦੂਸਰਾ ਇਸ ਟਾਈਮ ਠਹਿਰਾਅ ਦੇ ਵਿੱਚ ਆ। ਹੋ ਸਕਦਾ ਕਿਸੇ ਇੱਕ ਸਮੇਂ ਉਹਨੂੰ ਵੀ ਉਹ ਖੜਖੜ ਸੁਣੀ ਹੋਵੇ, ਉਹਨੂੰ ਵੀ ਉਹ ਖਲਾਰਾ ਜਿਹਾ ਰੌਲਾ ਰੱਪਾ ਜਿਹਾ ਲੱਗਾ ਹੋਵੇ, ਅਤੇ ਉਹ ਇਹ ਚੀਜ਼ ਦੱਸਣਾ ਚਾਹੁੰਦਾ ਹੋਵੇ ਵੀ ਕਾਕਾ ਇਹ ਗਾਂਹ ਜਾ ਕੇ ਤੈਨੂੰ ਸਮਝ ਲੱਗ ਜਾਣੀ ਹੈ, ਹੈਗਾ ਇਹ ਰੌਲਾ ਰੱਪਾ ਹੀ ਆ। ਪਰ ਇਹ ਆ ਕਿ ਜਦੋਂ ਜੋ ਜਿਹਦੇ ਉੱਤੇ ਬੀਤ ਰਿਹਾ, ਨਾ ਉਦੋਂ ਉਹਨੇ ਸਮਝਿਆ ਸੀ, ਨਾ ਅੱਜ ਉਹਨੇ ਸਮਝਣਾ।
1: ਉਹ ਹੈ ਨਾ ਕਵੀ ਸਾਸ ਵੀ ਬਹੂ ਵਾਲਾ ਹੀ ਕੋਨਸੈਪਟ ਆ ਜਾਂਦਾ। ਪਰ ਉਹ ਦੂਜੀ ਗੱਲ ਇਹ ਆ, ਉਹ ਮੁੰਡਾ ਦਰਖਤ ਵੱਢਦਾ ਸੀ, ਹੈ ਨਾ, ਕੁਹਾੜਾ ਖੁੰਡਾ ਸੀ, ਸਵੇਰ ਦਾ ਲੱਗਿਆ ਹੋਇਆ ਸੀ, ਅਤੇ ਕੋਲ ਦੀ ਬਜ਼ੁਰਗ ਲੰਘਿਆ, ਕਹਿੰਦਾ ਕਾਕਾ ਕੁਹਾੜਾ ਤਿੱਖਾ ਕਰ ਲਾ, ਇਹ ਤਾਂ ਦੋ ਮਾਰੀਆਂ ਤੇ ਦਰਖਤ ਨੇ ਹੋ ਜਾਣਾ। ਬਾਪੂ ਕਹਿੰਦਾ ਇੰਨਾ ਟਾਈਮ ਕੀ ਦੇਖੋ, ਉਹ ਕਹਿੰਦਾ ਜਵਾਨੀ ਚ ਪੁੱਤ ਮੈਂ ਵੀ ਤੂੰ ਹੀ ਸੀ,
0: ਤੈਨੂੰ ਕੀ ਪਤਾ,
1: ਅਸੀਂ ਵੀ ਤੁਸੀਂ ਹੋਈ ਆ। ਅੱਗੇ ਬਾਬਾ ਕੁੱਬ ਪਿਆ, ਬਾਬਾ ਕਮਾਣ ਕਿੱਥੋਂ ਮਿਲੀ, ਕਹਿੰਦਾ 20 ਸਾਲ ਖੜ, ਤੈਨੂੰ ਵੀ ਫ੍ਰੀ ਚ ਮਿਲਣੀ,
0: ਤੈਨੂੰ ਵੀ ਮਿਲਣੀ, ਵੇਖੀ ਤੈਨੂੰ ਹੋਰ ਵਧੀਆ ਮਿਲੂਗੀ।
1: ਇਸ ਲਈ ਕਿਸ ਫਰੇਮ ਚੋਂ, ਕਿਸ ਅਵਸਥਾ ਚੋਂ, ਹੈ ਨਾ, ਉਹ ਡਿਪੈਂਡ ਕਰਦਾ।
0: ਮੈਂ ਨਾ ਅੱਜ ਸਵੇਰੇ ਜਿੱਦਾਂ ਤੁਸੀਂ ਸ਼ਾਇਦ ਆਉਂਦਿਆਂ ਸੁਣੀ ਹੋਵੇ ਕਹਾਣੀ, ਜਾਂ ਜਿਹੜੇ ਸਰੋਤਿਆਂ ਨੇ ਸੁਣੀ ਆ, ਅਤੇ ਮੈਂ ਸਵੇਰੇ ਉਹ ਕਹਾਣੀ ਸੁਣਾ ਕੇ ਅਤੇ ਮੈਂ ਗੱਲ ਵੀ ਕਰ ਰਿਹਾ ਸੀ। ਮੈਂ ਉਹ ਕਹਾਣੀ ਮੈਂ ਪਹਿਲਾਂ ਵੀ ਪੜ੍ਹੀ ਆ 2-3 ਵਾਰੀ, ਮੈਨੂੰ ਵੈਸੇ ਹੀ ਵਧੀਆ ਲੱਗਦੀ ਆ ਉਸ ਮੁੰਡੇ ਦੀ ਮਾਸੂਮੀਅਤ, ਉਹਦੀ ਜਿਹੜੀ ਉਹ ਲਵ ਸਟੋਰੀ ਆ, ਛੋਟੀ ਜਿਹੀ ਲਵ ਸਟੋਰੀ ਆ, ਪਰ ਉਹ ਚਲੋ ਐਨੀਵੇ, ਮੈਂ ਉਹ ਪਹਿਲਾਂ ਤੱਕ ਉਹਨੂੰ ਲਵ ਸਟੋਰੀ ਵਜੋਂ ਹੀ ਪੜ੍ਹਿਆ ਮੈਂ, ਵੀ ਇੱਕ ਨਿੱਕੀ ਜਿਹੀ ਲਵ ਸਟੋਰੀ ਆ, ਕਿੱਡੀ ਵਧੀਆ ਲਿਖੀ ਆ ਟੋਲਸਟੋਏ ਨੇ, ਹੈ ਨਾ, ਕਿ ਆਮ ਆਮ ਆਮ ਬੰਦੇ ਦੀ ਅਤੇ ਹਰ ਇੱਕ ਬੰਦੇ ਦੀ ਉਹ ਕਹਾਣੀ ਹੋਊਗੀ। ਗਰੀਬ ਬੰਦੇ ਦੀਆਂ ਕਦੀ ਕਹਾਣੀਆਂ ਐਵੇਂ ਥੋੜ੍ਹੀ ਮਸ਼ਹੂਰ ਹੋ ਜਾਂਦੀਆਂ, ਉਹ ਤਾਂ ਕਹਾਣੀਆਂ ਦੇ ਵਿੱਚ ਕਹਾਣੀਆਂ ਆਉਣ ਅਤੇ ਫਿਰ ਕਿਤੇ ਜਾ ਕੇ ਉਹ ਵੀ ਕਿਤੇ ਫੈਂਟਾ ਫੁੰਟਾ ਲਾ ਕੇ
1: ਸੁਪਨੇ
0: 'ਚ। ਪਰ ਮੈਨੂੰ ਕਦੀ ਇੱਦਾਂ ਦਾ ਮਹਿਸੂਸ ਨਹੀਂ ਹੋਇਆ ਕਿ, ਕਿਉਂਕਿ ਉਹਦੇ ਵਿੱਚ ਉਹ ਕਹਾਣੀਆਂ ਪੜ੍ਹ ਪੜ੍ਹ ਕੇ ਅਤੇ ਫਿਰ ਉਹ ਸਵੇਰ ਦੇ ਜਿਹੜੇ ਸਮੇਂ 'ਚ ਫਿੱਟ ਬਹਿੰਦੀਆਂ ਨਾ, ਅਤੇ ਉਹ ਵਾਲੀਆਂ ਸੁਣਾਉਣੀਆਂ ਹੁੰਦੀਆਂ, ਅਤੇ ਮੈਂ ਬੜੀ ਵਾਰੀ ਜਿਹੜਾ ਉਹ ਇੱਕ ਦੋ ਵਾਰੀ ਜਦੋਂ ਪੜ੍ਹੀ ਤਾਂ ਮੈਨੂੰ ਇੱਦਾਂ ਮਹਿਸੂਸ ਨਹੀਂ ਹੋਇਆ ਕਦੇ ਵੀ ਇਹ ਸਵੇਰੇ ਫਿੱਟ ਹੋ ਸਕਦੀ ਹੈ ਨਾ, ਸਵੇਰ ਦੇ ਸਮੇਂ ਦੇ ਵਿੱਚ, ਕਿਉਂਕਿ ਲਵ ਸਟੋਰੀ ਹੈ। ਪਰ ਪਤਾ ਨਹੀਂ ਕਿਉਂ ਮੈਂ ਜਦੋਂ ਹੁਣ ਜਦੋਂ ਮੈਂ ਪੜ੍ਹੀ, ਮੈਂ ਇੱਕ ਦੋ ਦਿਨ ਪਹਿਲਾਂ, ਅਤੇ ਮੈਨੂੰ ਉਹਦਾ ਲਾਸਟ ਜਿਹੜਾ ਵਾ ਉਹ ਮੈਨੂੰ ਪਹਿਲਾਂ ਮੈਂ ਕਦੀ ਧਿਆਨ ਹੀ ਨਹੀਂ ਦਿੱਤਾ, ਮੈਂ ਪਹਿਲਾਂ ਉਹਦੀ ਹੋਰ ਚੀਜ਼ਾਂ ਮੈਂ ਵੇਖਦਾ ਰਿਹਾ। ਸੋ ਜਿਨ੍ਹਾਂ ਨੇ ਕਹਾਣੀ ਸੁਣੀ ਆ, ਜੇ ਨਹੀਂ ਸੁਣੀ ਤਾਂ ਤੁਸੀਂ ਸੁਣ ਲਿਓ, ਅਤੇ ਉਹਦੇ ਵਿੱਚ ਜਿਹੜਾ ਉਹਦਾ ਲਾਸਟ ਸੀਗਾ ਉਹ ਸ਼ਾਇਦ ਮੈਂ ਬੜਾ ਸਧਾਰਨ ਜਿਹਾ, ਮੈਂ ਹਰ ਵਾਰੀ ਉਹਨੂੰ ਪੜ੍ਹਦਾ ਰਿਹਾ, ਮੈਂ ਸਮਝਦਾ ਰਿਹਾ, ਪਰ ਜਦੋਂ ਮੈਂ ਹੁਣ ਉਹਨੂੰ ਪੜ੍ਹਿਆ ਤਾਂ ਮੈਨੂੰ ਇਹ ਤਾਂ ਲੱਗਾ ਵੀ ਯਾਰ ਕਿੱਡੀ ਕਿੱਡੀ ਸ਼ਾਨਦਾਰ ਮੌਤ ਹੈ ਉਸ ਬੰਦੇ ਦੀ। ਮਤਲਬ ਉਹ ਡਿੱਗਦਾ ਵਾ, ਹਸੂ ਹਸੂ ਕਰਦਾ ਚਿਹਰਾ ਵਾ, ਅਤੇ ਉਹਨੂੰ ਇਸ ਤਰੀਕੇ ਦੇ ਨਾਲ ਉਹ ਬਿਆਨ ਕਰਦਾ ਵੀ ਉਹਦੇ ਚਿਹਰੇ 'ਤੇ ਕੋਈ ਕਿਸੇ ਪ੍ਰਤੀ ਕੋਈ ਸ਼ਿਕਾਇਤ ਹੀ ਨਹੀਂ ਆ, ਅਤੇ ਉਹ ਸ਼ਿਕਾਇਤ ਸ਼ਾਇਦ ਇਸ ਕਰਕੇ ਨਹੀਂ ਆ ਕਿਉਂਕਿ ਉਹਨੇ ਜਿਉਂਦੇ ਜੀ ਵੀ ਆਪਣੀ ਜ਼ਿੰਦਗੀ 'ਚ ਕਦੀ ਕਿਸੇ ਦੇ ਨਾਲ ਕੋਈ ਸ਼ਿਕਾਇਤ ਕੀਤੀ ਨਹੀਂ। ਇਹ ਆਖਰੀ ਮੌਕੇ 'ਤੇ ਥੋੜ੍ਹੀ ਸਾਡੇ ਸੁਭਾਅ 'ਚ ਆ ਸਕਦੀ ਚੀਜ਼, ਇਹ ਤਾਂ ਆਪਾਂ ਸ਼ੁਰੂ 'ਚ ਲਿਆਵਾਂਗੇ ਫਿਰ ਹੀ ਉਦੋਂ ਆਊਗੀ ਨਾ, ਜਿਹੜੀ ਚੀਜ਼ ਆਪਾਂ ਸਿੱਖੀ ਨਹੀਂ, ਜਿਹੜੀ ਆਪਾਂ ਪੜ੍ਹੀ ਨਹੀਂ। ਆਪਾਂ ਇੱਦਾਂ ਥੋੜ੍ਹੀ ਕਹਿ ਸਕਦੇ ਹਾਂ, ਹੁਣ ਆਪਾਂ ਇਹ ਤਾਂ ਸੁਣ ਲੈਂਦੇ ਹਾਂ ਵੀ ਆਖਰੀ ਸਮੇਂ 'ਚ ਰੱਬ ਰੱਬ ਕਰੋ, ਰੱਬ ਦਾ ਨਾਂ ਲਓ,
1: ਹੱਡ ਗੋਡੇ ਦੁਖਦੇ ਆ,
0: ਹੈ ਨਾ। ਪਰ ਜੇ ਉਹ ਸਾਡੇ ਪਹਿਲਾਂ ਅਭਿਆਸ ਨਹੀਂ ਆ ਤਾਂ ਫਿਰ ਉਹ ਆਖਰੀ ਸਮੇਂ ਥੋੜ੍ਹੀ ਆਜੂਗਾ,
1: ਨਾਲੇ ਫਿਰ ਮੂੰਹ ਤੋਂ ਜਜਣੀ ਹੋਈ ਨਹੀਂ ਉਹ,
0: ਉਹ ਤੁਹਾਨੂੰ ਚਾਜੀ ਨਹੀਂ ਨਾ।
1: ਉਹੀ ਹੈ ਨਾ, ਉਹ ਮੈਂ ਉਹ ਇਰਫਾਨ ਵਾਰਸ ਦਾ ਇੱਕ ਜਿਹੜਾ ਸ਼ੇਰ ਨਹੀਂ ਹੈ, ਅੱਖ ਦੇ ਗਮ ਦਾ ਕੀ ਕੀਤਾ ਈ, ਇਸ ਛਮ ਛਮ ਦਾ ਕੀ ਕੀਤਾ ਈ, ਰੱਬਾ ਇੱਕ ਦੁਆ ਕੀਤੀ ਸੀ, ਮੇਰੇ ਕੰਮ ਦਾ ਕੀ
0: ਕੀਤਾ।
1: ਜਿਹਦੀ ਤਾਂ ਰੱਬ ਨਾਲ ਆੜੀ ਆ ਉਹ ਇਹ ਕਹਿ ਸਕਦਾ, ਤੇ ਜਿਹੜਾ ਪ੍ਰਟੈਂਡ ਕਰ ਰਿਹਾ ਹੈ ਨਾ ਬੁੱਢੇ ਬਾਰੇ ਆ ਕੇ ਕਹਿ ਲਓ ਜਾਂ ਕਹਿ ਲਓ ਆਖਰੀ ਸਮੇਂ ਆ ਕੇ ਕਹਿ ਲਓ, ਉਹ ਫਿਰ ਗੱਲ ਜਚਣੀ ਨਹੀਂ,
0: ਉਹ ਨਹੀਂ ਜਚਣੀ। ਜੇ ਜਚਣੀ ਅਗਲੇ ਨੂੰ ਸੁਣ ਕੇ ਨਹੀਂ ਮਜ਼ਾ ਆਉਣਾ, ਤੁਸੀਂ ਭਾਵੇਂ ਅੰਦਰੋਂ ਹੀ ਕਹਿ ਰਹੇ ਹੋ ਪਰ ਉਹਨੂੰ ਇਹ ਲੱਗਣਾ ਵੀ ਇਹ ਤਾਂ ਸਾਰੀ ਉਮਰ ਇੱਦਾਂ ਦਾ ਹੀ, ਇਹਦੀ ਨਹੀਂ
1: ਜਵਾਨੀ ਵੇਲੇ ਲੁੱਟੇ ਬਾਣੀਏ ਤੇ ਬੁੱਢੇ ਬਾਰੇ ਰੱਬ ਦੀ ਭਗਤਣੀ ਹੋਈ, ਉਹ ਜਿਹੜੀਆਂ ਚੀਜ਼ਾਂ ਬਣੀਆਂ ਹੋਈਆਂ ਨਾ ਉਹ ਕਿਤੇ ਰੱਬ ਕਿਤੇ ਜਾਣਦਾ ਨਹੀਂ।
0: ਰੱਬ ਨੂੰ ਵੀ ਪਤਾ ਜਾਣਾ, ਰੱਬ ਸਭ ਜਾਣਦਾ। ਸੋ ਖੈਰ ਜਦੋਂ ਆਪਾਂ ਵੇਖ ਲਓ ਇਹ ਅਸਰ ਹੁੰਦਾ ਵਾ ਜਦੋਂ ਆਪਾਂ ਸੋਹਣੀਆਂ ਚੀਜ਼ਾਂ ਸੁਣਦੇ ਹਾਂ, ਆਪਾਂ ਗਾਣੇ ਸੋਹਣੇ ਸੋਹਣੇ ਸੁਣੇ ਹਾਂ ਤੇ ਫਿਰ ਗੱਲਬਾਤ ਜਿਹੜੀ ਆ ਉਹ ਇਸ ਪਾਸੇ ਨੂੰ ਤੁਰੀ ਹੈ, ਤੇ ਇਹ ਗੱਲਬਾਤ ਸ਼ਾਇਦ ਹਰ ਇੱਕ ਦੀ ਇਹ ਮੈਂ ਕਈ ਵਾਰੀ ਇਹ ਵੀ ਵੇਖਦਾ ਵੀ ਇਹ ਗੱਲਾਂ ਬਾਤਾਂ ਇੱਦਾਂ ਦੀਆਂ ਨੇ ਵੀ ਕੋਈ 10 ਜਣੇ ਬੈਠੇ ਹੋਣ ਤੇ ਭਾਵੇਂ ਉਹ 10 ਦਿਨ ਗੱਲਾਂ ਕਰਦੇ ਰਹਿਣ।
1: ਸਹੀ ਆ, ਤੇ ਕਈ ਲੋਕ ਕਹਿੰਦੇ ਹੁੰਦੇ ਯਾਰ ਆਹ ਹੈ ਤਾਂ ਮੇਰੇ ਦਿਲ ਦੀ ਵੇਦਨਾ ਭਾਵਨਾ ਇਹੀ ਆ ਪਰ ਮੈਨੂੰ ਤੁਹਾਡੇ ਵਾਂਗੂ ਕਹਿਣੀ ਨਹੀਂ ਆਉਂਦੀ, ਹੈ ਨਾ। ਕਈ ਲੋਕ ਇਹ ਕਹਿ ਕੇ ਚੁੱਪ ਕਰ ਜਾਂਦੇ,
0: ਤੇ ਕਈ ਫਿਰ ਜਿਹੜੇ ਰਾਈਟਰ ਨੇ ਉਹ ਉਹਦੇ ਵਿੱਚੋਂ ਉਹਨੂੰ ਇਸ ਤਰੀਕੇ ਦੇ ਨਾਲ ਉਹਨੂੰ ਉਹਦੀ ਛੰਦਬੰਦੀ ਉਹਦੀ ਤੁਕਬੰਦੀ ਕਰ ਦਿੰਦੇ ਆ ਵੀ ਉਹ ਬੰਦਾ ਸੋਚਦਾ ਵੀ ਯਾਰ ਕਹਿ ਤੇ ਅਸੀਂ ਦਿੱਤੀ ਸੀ ਮਨ 'ਚ ਵੀ ਆਈ ਪਰ
1: ਇਹਨੂੰ ਕਿਵੇਂ ਪਤਾ ਲੱਗਿਆ,
0: ਹੈ ਨਾ ਇਸ ਤਰੀਕੇ। ਫਿਰ ਜਿਹੜਾ ਪੇਂਟਰ ਆ ਉਹ ਉਹਨੂੰ ਹੋ ਸਕਦਾ ਪੇਂਟਿੰਗ ਦੇ ਵਿੱਚ ਉਸ ਚੀਜ਼ ਨੂੰ ਵਿਖਾ ਦੇ ਅਤੇ ਬਾਕੀ ਇਹ ਸੋਚਣ ਵੀ ਯਾਰ ਇਹ ਮਤਲਬ ਇਹ ਅਸੀਂ ਨਹੀਂ ਐਂ ਕਰ ਸਕਦੇ। ਸੋ ਜਿਹਦੀ ਜਿਹਦੀ ਜੋ ਜੋ ਵਿਸ਼ੇਸ਼ਤਾ ਆ ਉਹ ਉਸ ਸਾਡੇ ਇਸ ਸਮਾਜ ਦੇ ਵਿੱਚ ਆਪਣਾ ਆਪਣਾ ਉਸ ਤਰੀਕੇ ਦੇ ਨਾਲ ਯੋਗਦਾਨ ਪਾ ਰਿਹਾ ਅਤੇ ਉਹਨੂੰ ਵੇਖ ਕੇ ਜੇ ਆਪਾਂ ਉਹਦੀ ਸਰਾਹਨਾ ਕਰਦੇ ਹਾਂ ਜਿਹਨੂੰ ਚੰਗਾ ਲੱਗਦਾ ਵਾ ਉਸੀ ਨੂੰ ਚੰਗਾ ਕਹਿੰਦੇ ਹਾਂ, ਕੋਈ ਹੁਣ ਤਾਂ ਹੀ ਦੇਖੇ ਤਾਂ ਆਪਾਂ ਕਹਿ ਦਿੰਦੇ ਹਾਂ ਵੀ ਹਾਂ ਇਹਦੇ ਵਿੱਚ ਇੱਥੇ ਕਿ ਜੇ ਆਹ ਇੱਦਾਂ ਦਾ ਫਰਕ ਆ। ਪਰ ਅੱਜ ਕੱਲ੍ਹ ਆਪਾਂ ਵੇਖਦੇ ਹਾਂ ਵੀ ਮਾਹੌਲ ਚਾਲ ਇੱਦਾਂ ਦਾ ਜੇ ਕਿਸੇ ਨੂੰ ਨਹੀਂ ਵੀ ਪਤਾ ਤਾਂ ਉਹ ਸਿਰਫ ਐਵੇਂ ਨੁਕਸ ਕੱਢਣ ਦੇ ਲਈ ਵੀ ਨੁਕਸ ਕੱਢ ਦਿੰਦਾ।
1: ਸਹੀ ਆ,
0: ਸੋ ਇੱਦਾਂ ਦਾ ਬਹੁਤ ਕੁਛ ਆਪਾਂ ਆਸ ਪਾਸ ਆਪਣੇ ਵੇਖਦੇ ਹਾਂ ਜਿਹੜਾ ਸਾਨੂੰ ਥੋੜ੍ਹਾ ਥੋੜ੍ਹਾ ਵਿਚਲਿਤ ਕਰਦਾ, ਥੋੜ੍ਹਾ ਜਿਹਾ ਸਾਨੂੰ ਲੱਗਦਾ ਵਾ ਵੀ ਆਹ ਇੱਦਾਂ ਨਹੀਂ ਸੀ ਹੋਣਾ ਚਾਹੀਦਾ ਪਰ ਜੋ ਹੋਣਾ ਉਹ ਤਾਂ ਹੋਣਾ।
1: ਕਈ ਗੱਲਾਂ ਕਹਿਣ ਲਈ ਕਹੀਆਂ ਜਾਂਦੀਆਂ, ਜਿਵੇਂ ਆਪਾਂ ਕਿਸੇ ਕਲਾਕਾਰ ਦੀ ਰੇਡੀਓ ਟੀ ਵੀ ਆਰਟਿਸਟ ਦੀ ਇੰਟਰਵਿਊ ਕਰਦੇ ਹਾਂ ਤਾਂ ਹੈ ਨਾ ਕਈ ਗੱਲਾਂ ਪੁੱਛਣ ਲਈ ਪੁੱਛੀਆਂ ਜਾਂਦੀਆਂ, ਅਸਲ 'ਚ ਉਹ ਇੱਕ ਗਿਣਤੀ ਮਿਣਤੀ ਖਾਕਾ ਜਿਹਾ ਹੀ ਬਣਾਇਆ ਹੁੰਦਾ, ਹੁਣ ਊੜੇ ਦੀ ਜਗ੍ਹਾ ਓਮਕਾਰ ਲਿਖਣਾ ਹੁੰਦਾ ਹੈ ਨਾ, ਪਰ ਉਹ ਜਿਹੜਾ ਕੱਚੀ ਪੈਨਸਲ ਨਾਲ ਘਾੜ ਕੇ ਜੇ ਊੜਾ ਲਿਖਿਆ ਹੁੰਦਾ ਉਹ 'ਚ ਕੁਛ ਕ੍ਰੀਏਟ ਕਰਨਾ ਹੁੰਦਾ ਕੁਛ ਤਾਂ ਕਿ ਉਹ ਗੁਣੀਏ ਜੇ 'ਚ ਰਹਿ ਕੇ ਸਹਿੰਦੇ ਸਹਿੰਦੇ ਇਹਨੂੰ ਗੱਲਾਂ 'ਚ ਲਾ ਕੇ ਇਹਨੂੰ ਉਸ ਫਰੇਮ 'ਚ ਲੈ ਆਵਾਂ ਅਤੇ ਹੌਲੀ ਕੁ ਦੇਣੇ ਫਿਰ ਉਹ ਪੁੱਛ ਲਾਂ ਜੋ ਮੈਂ ਪੁੱਛਣਾ। ਪਰ ਜਿਹੜੇ ਇੱਦਾਂ ਨਹੀਂ ਕਰਦੇ ਉਹਨਾਂ ਦੀਆਂ ਇੰਟਰਵਿਊਜ਼ ਪਰ ਤੁਹਾਨੂੰ ਸੋਹਣੀਆਂ ਲੱਗਦੀਆਂ ਕਿਉਂਕਿ ਬੰਦਾ ਕਹਿੰਦਾ ਆਹ ਫਲਾਣੇ ਨੇ ਪੁੱਛੀ ਸੀ, ਆਉਣ ਵਾਲੀ ਦੱਸੋ ਜੀ ਨਾ ਕੋਈ ਨਵਾਂ ਟਰੈਕ, ਕੋਈ ਨਵੀਂ ਕਿਹੜੀ ਟੀ ਵੀ ਫਿਲਮ ਆ ਰਹੀ ਹੈ, ਫਲਾਨਾ ਆ ਰਿਹਾ, ਧਮਕਾਨਾ ਆ ਰਿਹਾ, ਇਸ ਫਿਲਮ ਬਾਰੇ ਫਿਲਮ ਵਿੱਚ ਕੀ ਨਵਾਂ ਹੈ, ਹੈ ਨਾ। ਉਹ ਮਤਲਬ ਜਿਹੜਾ ਸੁਣਨ ਵਾਲਾ ਉਹ ਕਹਿੰਦਾ ਇਹ ਤਾਂ ਚੱਲ ਪਤਾ ਹੀ ਆ ਵੀ ਇਹਨਾਂ ਨੇ ਪੁੱਛਣਾ ਹੀ ਇਹਨਾਂ ਦਾ ਕੰਮ ਆ, ਪਰ ਅਸਲ 'ਚ ਕ੍ਰੀਏਟਿਵਿਟੀ ਕ੍ਰੀਏਟਿਵ ਕੰਮ ਜਿਹੜਾ ਵਿੱਚ ਹੈ ਨਾ ਆਪਾਂ ਕੁਛ ਕੱਢਦੇ ਹਾਂ ਉਹ ਉਦੋਂ ਨਿਕਲਣਾ ਜਦ ਉਹ ਤੋਂ ਹਟ ਕੇ ਕੁਛ ਪੁੱਛਿਆ ਜਾਣਾ ਜਿਹੜੀ ਚੀਜ਼ ਸਾਡੇ ਸੁਣਨ ਵਾਲੇ ਸੁਣਨਾ ਚਾਹੁੰਦੇ ਆ।
0: ਸਹੀ ਗੱਲ ਹੈ, ਸੋ ਉੱਥੇ ਸੁਣਨ ਵਾਲਿਆਂ ਦਾ ਵੀ ਇੱਦਾਂ ਹੀ ਆ ਜਦੋਂ ਆਪਾਂ ਸ਼ੁਰੂ 'ਚ ਗੱਲ ਕੀਤੀ ਸੀ ਉਹ ਵੀ ਸ਼ਾਇਦ ਇੱਦਾਂ ਹੀ ਆ ਵੀ ਜਿਹਨੂੰ ਜਿਹੜਾ ਜਿੱਥੇ ਜੋ ਚੰਗਾ ਲੱਗਦਾ ਉਹ ਉੱਥੇ ਵੇਖ ਦਿਲ ਵੇਖ ਲੈਂਦਾ, ਉਹ ਉੱਥੇ ਸੁਣ ਲੈਂਦਾ, ਉਸ ਪਰਿਵਾਰ ਦਾ ਉਹ ਹਿੱਸਾ ਬਣ ਜਾਂਦਾ। ਅਤੇ ਜਿਹੜੀਆਂ ਚੀਜ਼ਾਂ ਜਿਹੜੇ ਜਿਹਦੇ ਮਤਲਬ ਦੀਆਂ ਨਹੀਂ ਆ ਇਹਦਾ ਮਤਲਬ ਇਹ ਥੋੜ੍ਹੀ ਆ ਵੀ ਉਹ ਚੰਗਾ ਇਨਸਾਨ ਨਹੀਂ ਆ ਜਾਂ ਦੁਨੀਆਂ 'ਤੇ ਉਹਦੀ ਥਾਂ ਹੀ ਨਹੀਂ ਆ।
1: ਉਹਦੀ ਚਾਰ ਇਕੱਠੇ ਹੋਏ ਚੋਰ ਡਾਕੂ ਚਾਰ ਇਕੱਠੇ ਹੋ ਗਏ ਕਹਿੰਦਾ ਦੇਖਿਆ ਲਾਈਕ ਮਾਈਂਡਡ ਬੰਦੇ ਇਕੱਠੇ ਹੋ ਗਏ ਕੁਛ
0: ਕ੍ਰੀਏਟ ਕਰਨਗੇ ਕੁਛ।
1: ਸੋ ਮਤਲਬ ਹੈ ਨਾ ਉਹ ਜਿਹਾ ਨੂੰ ਉਹ ਜਿਹਾ ਹੀ ਹੈ ਨਾ, ਉਹ ਉੱਠਦੇ ਗੱਲ ਟੱਲੀ ਨਹੀਂ ਸੀ, ਮੁੰਡਾ ਪੁੱਤ ਮਾਂ ਮਾਂ ਆ ਕੇ ਜਾਂਦਾ ਕਹਿੰਦੀ ਪੁੱਤ ਇਹ ਜਾਂਦੇ ਗੱਲ 'ਚ ਇਹ ਜਿਹਾ ਕੁਛ ਹੀ ਹੁੰਦਾ। ਸੋ ਇਹਨੂੰ ਭਾਵਾਂ ਚੰਗੇ ਪਾਸੇ ਲਾ ਕੇ ਦੇਖ ਲਓ ਭਾਵਾਂ ਦੂਜੇ ਪਾਸੇ ਲਾ ਕੇ ਦੇਖ ਲਓ, ਹੈ ਨਾ, ਪੜ੍ਹਿਆਂ ਲਿਖਿਆਂ ਦੀਆਂ ਸੰਗਤਾਂ, ਪੜ੍ਹਿਆਂ ਲਿਖਿਆਂ ਦੀਆਂ ਡਾਕਟਰਾਂ ਦੀਆਂ ਡਾਕਟਰਾਂ ਨਾੜੀਆਂ। ਸੋ ਜਿਹੜਾ ਮਨੁੱਖੀ ਸੁਭਾਅ ਆ, ਮਨੁੱਖੀ ਦਿਮਾਗ ਆ, ਜਾਂ ਮਨੁੱਖੀ ਦਿਮਾਗ ਦੀ ਬਣਤਰ ਅਤੇ ਵਿਕਾਸ ਆ, ਆਪਣੇ ਵਰਗਿਆਂ ਨੂੰ ਇਹ ਲੱਭ ਲੈਂਦਾ ਅਤੇ ਆਪਣੇ ਵਰਗੀਆਂ ਗੱਲਾਂ ਕਰਨ ਵਾਲੇ ਇਹਨੂੰ ਚੰਗੇ ਲੱਗਣ ਲੱਗ ਜਾਂਦੇ ਆ, ਜਾਂ ਉਹ ਗੱਲਾਂ ਜੋ ਚੰਗੀਆਂ ਲੱਗਦੀਆਂ ਹੁੰਦੀਆਂ ਪਰ ਆਪਣੇ ਨਹੀਂ ਕਰ ਰਹੇ ਹੁੰਦੇ ਤੇ ਕੋਈ ਹੋਰ ਕਰ ਰਿਹਾ ਹੁੰਦਾ ਤਾਂ ਇਹ ਉਹਦਾ ਆਪਣਾ ਬਣ ਜਾਂਦਾ ਹੈਨਾ। ਇਹ ਮਨੁੱਖੀ ਸੁਭਾਅ ਤੁਹਾਨੂੰ ਉੱਧਰ ਨੂੰ ਲੈ ਕੇ ਜਾਂਦਾ। ਇਹ ਸੋਸ਼ੀਓਲੋਜੀ ਦੇ ਕਦੇ ਕਿਸੇ ਪ੍ਰੋਫੈਸਰ ਨਾਲ ਵੀ ਇੰਟਰਵਿਊ ਕਰੀਏ ਕਿਤੇ ਆਪਾਂ ਇਹਨਾਂ ਸਿੱਧੇ ਗੇੜਾ ਕਰੀ ਜਾਈਏ।
0: ਸਹੀ ਗੱਲ ਹੈ ਵੈਸੇ ਹੈਨਾ, ਫਿਰ ਹੋਰ ਵਧੀਆ ਜਾਣਾ।
1: ਪ੍ਰੋਫੈਸਰ ਭੱਟੀ ਆ ਉਹ, ਉਹਨਾਂ ਦੀਆਂ ਇੰਟਰਵਿਊਜ਼ ਅੱਜ ਕੱਲ੍ਹ ਕਾਫੀ ਨੇ ਇਸ ਟੋਪਿਕ ਤੇ ਨਾ, ਉਹ ਕਾਫੀ ਖੁੱਲ੍ਹ ਕੇ ਬੋਲਦੇ
0: ਓਕੇ
1: ਪਟਿਆਲਾ ਯੂਨੀਵਰਸਿਟੀ ਵਾਲੇ।
0: ਗੱਲ ਇਹੋ ਹੀ ਆ ਵੀ ਬਹੁਤੇ ਬੰਦੇ ਨਾ ਖੁੱਲ੍ਹ ਕੇ ਬੋਲਦੇ ਨਹੀਂ ਆ, ਕਿਉਂਕਿ ਖੁੱਲ੍ਹ ਕੇ ਬੋਲਣਾ ਸਾਨੂੰ ਅਲਾਊਡ ਹੀ ਨਹੀਂ ਆ। ਖੁੱਲ੍ਹ ਕੇ ਬੋਲਣ ਦਾ ਮਤਲਬ ਇਹ ਆ ਕਿ ਤੁਸੀਂ ਆਪਾਂ ਵੇਖਿਆ ਬਹੁਤ ਜਾਣੇ ਜਿਹੜੇ ਨੇ ਉਹ ਰਿਟਾਇਰਮੈਂਟ ਤੋਂ ਬਾਅਦ ਖੁੱਲ੍ਹ ਕੇ ਬੋਲਦੇ ਨੇ, ਉਦੋਂ ਕਿਤਾਬ ਲਿਖ ਦਿੰਦੇ ਆ। ਇਹਦਾ ਮਤਲਬ ਇਹ ਕਿ ਆਪਾਂ ਹੁਣ ਜਿਹੜੀ ਆਪਾਂ ਜਰਨੀ ਦੇ ਵਿੱਚ ਹਾਂ, ਜਦੋਂ ਕਹਿੰਦੇ ਨੇ ਕਿ ਇਨਸਾਨ ਦੇ ਵਿੱਚ ਸਭ ਤੋਂ ਵੱਧ ਐਨਰਜੀ ਹੁੰਦੀ ਆ ਜਾਂ ਫਿਰ ਉਹ ਸਭ ਤੋਂ ਵੱਧ ਕ੍ਰੀਏਟਿਵ ਹੁੰਦਾ ਵਾ, ਉਹਦੇ ਹੱਡਾਂ ਪੈਰਾਂ ਦੇ ਵਿੱਚ ਜਿੰਨਾ ਚਿਰ ਜਾਨ ਹੁੰਦੀ ਆ ਜਾਂ ਜਿੰਨਾ ਚਿਰ ਉਹ ਕੰਮ ਦੇ ਵਿੱਚ ਆ, ਨੌਕਰੀ ਦੇ ਵਿੱਚ ਆ, ਉਹ ਵਰਕਿੰਗ ਜਿਹੜਾ ਉਹਦਾ ਸਪੈਮ ਹੈ ਉਹਦੇ ਵਿੱਚ ਆ, ਅਤੇ ਉਹਨਾਂ ਚਿਰ ਤੱਕ ਇਹਦਾ ਮਤਲਬ ਉਹ ਡਰ ਡਰ ਕੇ ਕੱਢ ਦਿੰਦਾ। ਫਿਰ
1: ਡਰ ਕੇ ਵੀ ਉਹਦੇ ਆਲੇ ਦੁਆਲੇ ਗ੍ਰਸਤ ਦਾ ਖਲਾਰਾ ਬਹੁਤ ਆ। ਬੱਚੇ ਥੋੜ੍ਹੇ ਵੱਡੇ ਹੋ ਜਾਣਾ, ਥੋੜ੍ਹਾ ਐਂ ਹੋ ਜੇ, ਥੋੜ੍ਹਾ ਜਿਹਾ ਫਾਈਨੈਂਸ਼ਲੀ ਸਟੇਬਲ ਹੋ ਜਾਈਏ, ਇਹ ਜਿਹੜੀਆਂ ਚੀਜ਼ਾਂ ਨੇ ਨਾ ਇਹ ਤਕਰੀਬਨ 18 ਸਾਲ ਤੋਂ ਲੈ ਕੇ 48 50 52 ਸਾਲ ਤੱਕ ਚੱਲਦੀਆਂ ਰਹਿੰਦੀਆਂ। ਫਿਰ ਬੰਦੇ ਨੂੰ ਲੱਗਦਾ ਯਾਰ ਹੁਣ ਮਾੜੇ ਜਿਹੇ ਸੌਖੇ ਹੋਏ ਹਾਂ, ਹੁਣ ਦਿਲ ਦੇ ਵਲਵਲੇ, ਦਿਲ ਦੇ ਹਾਵ ਭਾਵ ਕਿਸੇ ਕਿਤਾਬ ਰੂਪੀ ਕੱਢੇ ਜਾਣ, ਜਾਂ ਇਹ ਜਿਹੜੀ ਮੈਂ ਗੱਲ ਕੀਤੀ ਹੈ ਤਾਂ ਯਾਰ ਮੇਰੇ ਟੱਬਰ ਦੇ ਤਾਂ ਸਮਝਦੇ ਹੀ ਨਹੀਂ, ਇਹਨਾਂ ਨੂੰ ਤਾਂ ਉਸ ਗੱਲ ਦੀ ਸਮਝ ਹੀ ਹੈ ਨਹੀਂ, ਤਾਂ ਇਹ ਗੱਲ ਮੈਂ ਕਿਸੇ ਹੋਰ ਨੂੰ ਸੁਣਾਵਾਂ। ਅਤੇ ਪਾਤਰ ਸਾਹਿਬ ਨਹੀਂ ਜੀ ਲਿਖਦੇ ਵੀ ਹੈ ਨਾ ਵੀ ਮੁੰਡਾ ਮੇਰਾ ਕਿੱਡਾ ਭੋਲਾ, ਮਾਂ ਮੇਰੀ ਕਹਿੰਦੀ ਆ ਬਈ ਮਾਂ ਦੇ ਹੁੰਦੇ ਆ ਦੁੱਖ ਕਾਗਜ਼ਾਂ ਨੂੰ ਦੱਸਦਾ। ਪਾਤਰ ਸਾਹਿਬ ਦੀ ਇੱਕ ਕਵਿਤਾ 'ਚ ਇਹ ਲਿਖਿਆ ਹੋਇਆ ਵੀ ਜਦੋਂ ਬੰਦਾ ਆਪਣਾ ਦਿਲ ਰੋਂਦਾ ਨਾ ਵੀ ਮੈਨੂੰ ਹੋਰ ਕੋਈ ਸੁਣਨ ਵਾਲਾ ਹੁਣ ਬਚਿਆ ਹੀ ਨਹੀਂ ਤਾਂ ਮੈਂ ਕਿਉਂ ਨਾ ਕਿਤਾਬ ਲਿਖਾਂ। ਇਸੇ ਲਈ ਜਾਂ ਕਹਿ ਲਓ ਆਪਣੀ ਜ਼ਿੰਦਗੀ ਦੇ ਤਜ਼ਰਬੇ ਜੋ ਹੁੰਦੇ ਆ ਉਹ ਬਹੁਤ ਸਮਾਂ ਲੈ ਕੇ ਹੁੰਦੇ ਆ, ਫਿਰ ਉਹ ਬੰਦਾ ਪਕਿਆਈ 'ਚ ਚਲਿਆ ਜਾਂਦਾ ਵੀ ਹਾਂ ਯਾਰ ਮਨੁੱਖੀ ਸੁਭਾਅ ਇੱਦਾਂ, ਹਾਂ ਯਾਰ ਇਹ ਇੱਦਾਂ ਹੋਇਆ, ਹੋ ਸਕਦਾ ਇਹ ਮੇਰੀ ਆਪਣੀ ਸੋਚ ਦੀ ਜ਼ਲਤ ਹੋਵੇ ਕਿ ਮੈਂ ਹੈ ਨਾ ਸ਼ੀਸ਼ੇ 'ਤੇ ਮੈਲ ਹੋਵੇ ਅਤੇ ਮੈਂ ਦੁਨੀਆਂ 'ਚ ਨੁਕਸ ਕੱਢੀ ਗਿਆ ਤਮਾਮ ਉਮਰ, ਅਸਲ 'ਚ ਮੈਨੂੰ ਆਪਣਾ ਸੁਭਾਅ ਬਦਲਣ ਦੀ ਲੋੜ ਸੀ। ਇਹ ਚੀਜ਼ਾਂ ਫਿਰ ਮੁੜ ਕੇ 50-55-60 ਸਾਲ ਜਦ ਬੰਦੇ ਨੂੰ ਆਉਂਦੀਆਂ, ਇਸੇ ਕਰਕੇ ਜ਼ਿਆਦਾ ਜਿਹੜੇ ਕਵੀ ਸ਼ਾਇਰ ਆਰਟਿਸਟ ਨੇ ਤੁਸੀਂ ਦੇਖੋਗੇ ਉਸ ਉਮਰੇ ਜ਼ਿਆਦਾ, ਕਿਉਂਕਿ ਬੰਦੇ ਨੂੰ ਲੱਗਦਾ ਵੀ ਮੈਂ ਤਾਂ ਊਈ ਯਾਰ ਹੋਰ ਹੀ ਪਾਸੇ ਭੱਜਿਆ ਫਿਰਦਾ ਰਿਹਾ ਤਮਾਮ ਉਮਰ, ਪੈਸੇ ਪੂਹੇ ਜੋੜਦਾ ਰਿਹਾ, ਅਸਲ 'ਚ ਖੁਸ਼ੀ ਤਾਂ ਪੈਸੇ ਨਾਲ ਨਹੀਂ ਸੀ ਜਾਂ ਖੁਸ਼ੀ ਇਸ ਚੀਜ਼ ਨਾਲ ਸੀ, ਖੁਸ਼ੀ ਪ੍ਰੋਫੈਸ਼ਨਲ ਲੈਵਲ 'ਤੇ ਮੈਂ ਹੁਣ ਡਾਇਰੈਕਟਰ ਵੀ ਬਣ ਗਿਆ ਤਾਂ ਵੀ ਫਟੇ ਮੂਈ ਹਾਂ, ਘਰ ਵਾਲੀ ਤਾਂ ਮੈਨੂੰ ਫੇਰ ਨਹੀਂ ਪੁੱਛਦੀ ਹੈ ਨਾ, ਬਾਪੂ ਕਹਿੰਦਾ ਨਿਆਣੇ ਤਾਂ ਫੇਰ ਨਹੀਂ ਰੋਟੀ ਦਿੰਦੇ, ਦਾਲ 'ਚ ਫੇਰ ਨਹੀਂ ਘਿਓ ਪਾਉਂਦੇ, ਹੁਣ ਡਾਕਟਰ ਨੇ ਮਨ੍ਹਾ ਕਰਤਾ। ਜਿਉਂ ਜਿਉਂ ਜ਼ਿੰਦਗੀ ਦਾ ਸੱਚ ਪਤਾ ਲੱਗਦਾ, ਜਾਨੂੰ ਕਈ ਇਹ ਕਹਿੰਦੇ ਆ ਹੁਣ ਟੂ ਲੇਟ ਆ, ਕਈ ਕਹਿੰਦੇ ਆ ਨਹੀਂ ਯਾਰ ਹੁਣ ਸਮਾਂ, ਹੁਣ ਲਿਖਿਆ ਜਾਵੇ, ਹੁਣ ਬੋਲਿਆ ਜਾਏ। ਇਸੇ ਲਈ ਜਿੱਡੇ ਸਿਆਣੇ ਲੋਕ ਆ ਜਾਂ ਜਿਹੜੇ ਲੋਕਾਂ ਦੇ ਤੁਸੀਂ ਤਜ਼ਰਬੇ ਸੁਣੋਗੇ, ਹਰਪਾਲ ਪੰਨੂ ਹੁਣੀ ਹੋ ਗਏ, ਉਹ ਗੱਲ ਇੰਨੀ ਟਿਕਾ ਕੇ ਸਹਿਜ ਮਤੇ ਨਾਲ ਰੱਖਦੇ ਆ ਵੀ ਐਨ ਪਾਰੇ ਵਾਂਗੂ ਘੁਲ ਘੁਲ ਪੈਂਦੀਆਂ ਚੀਜ਼ਾਂ। ਇਹੀ ਕੋਈ ਯੰਗ ਬੰਦੇ ਦੀ ਵਾਈਬ੍ਰੈਂਟ ਐਨਰਜੀ, ਉਹ ਯਾਰ ਐਂ ਕਿਉਂ ਨਹੀਂ ਕਰਦੇ, ਓਂ ਕਿਉਂ ਨਹੀਂ ਹੁੰਦਾ, ਇਹ ਦੇਸ਼ ਨੂੰ ਬਦਲਣ ਦੀ ਲੋੜ ਆ, ਉਹ ਯੰਗ ਬੰਦੇ ਦੇ ਮੂੰਹੇ ਸੋਹਣੀਆਂ ਲੱਗਦੀਆਂ। ਕੋਈ ਇੱਦਾਂ ਬਜ਼ੁਰਗ ਕਹੇ ਤਾਂ ਉਹਦੇ ਮੂੰਹ ਜਚਣੀ ਨਹੀਂ।
0: ਤੋ ਹਰ ਇੱਕ ਉਮਰ ਦੇ ਪੜਾਅ ਦੇ ਵਿੱਚ ਅਲੱਗ ਅਲੱਗ ਸਮੇਂ ਦੇ ਉੱਤੇ ਅਲੱਗ ਅਲੱਗ ਚੀਜ਼ਾਂ ਹੀ ਸੋਭਦੀਆਂ ਨੇ, ਤੇ ਸਮੇਂ ਨਾਲ ਜੇ ਨਹੀਂ ਬੰਦਾ ਬਦਲਦਾ ਤੇ ਉਹ ਵੀ ਬੁਰਾ ਲੱਗਦਾ।
1: ਐਕਸਪੀਰੀਅੰਸਡ ਡਾਕਟਰ ਤੇ ਹਨਾ ਯੰਗ ਵਕੀਲ, ਇਹ ਦੋਨੋਂ
0: ਕਾਮਯਾਬ,
1: ਦੋਨਾਂ ਨੂੰ ਉਹਨਾਂ ਚੀਜ਼ਾਂ ਦੀ ਅਹਿਮੀਅਤ ਆ ਨਾ।
0: ਸੋ ਧੰਨਵਾਦ ਜੀ ਤੁਹਾਡਾ, ਮਿਹਰਬਾਨੀ, ਆਸ ਕਰਦੇ ਕਿ ਤੁਸੀਂ ਗੱਲਾਂ ਬਾਤਾਂ ਸਾਡੀਆਂ ਸਹਿਮਤੀ ਜਿਤਾ ਰਹੇ ਹੋ ਗਏ, ਨਹੀਂ ਵੀ ਜਿਤਾ ਰਹੇ ਤੇ ਤੁਸੀਂ ਲਿਖ ਸਕਦੇ ਹੋ, ਤੁਸੀਂ ਭੇਜ ਸਕਦੇ ਹੋ। ਅਤੇ ਸਿਮਰਨ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਡਿਫੀਕਲਟ ਡਰਾਈਵਿੰਗ ਕੰਡੀਸ਼ਨ, ਇਹ ਤਾਂ ਮੈਨੂੰ ਲੱਗਦਾ ਸਵੇਰ ਦਾ ਹੀ ਮੈਸੇਜ, ਪਰ ਹੁਣੇ ਕਹਿੰਦੇ ਨੇ ਕਿ ਥੈਂਕ ਯੂ ਫੋਰ ਪਲੇਇੰਗ ਵੀਰ ਸਿੰਘ ਸੌਂਗ, ਅਤੇ ਬੜੀ ਵੱਖਰੀ ਐਨਰਜੀ ਅੱਜ ਦੇ ਸੌਂਗ ਦੀ, ਥੈਂਕ ਯੂ ਜੀ, ਅਤੇ ਘੈਂਟ ਸੌਂਗ ਅਤੇ ਘੈਂਟ ਸ਼ੋਅ 'ਤੇ ਮੈਸੇਜ ਕਰਦੇ ਨੇ ਸਾਨੂੰ ਸੰਧੂ ਸਿੰਘ ਜੀ। ਜਸਵਾਲ ਸਾਹਿਬ ਕਹਿੰਦੇ ਨੇ ਕਿ ਓਕੇ ਰਿਪੋਰਟ ਹੋ ਗਿਆ, ਅੰਗੂਠਾ ਵੀ ਹੋ ਗਿਆ, ਸਤਿ ਸ਼੍ਰੀ ਅਕਾਲ ਵੀ ਹੋ ਗਈ, ਅਤੇ
1: ਠੇਂਗਾ ਤਾਂ ਨਹੀਂ,
0: ਐਂ ਵੀ ਹੋ ਗਿਆ, ਹੈਂ
1: ਠੇਂਗਾ ਨਾ ਹੋਵੇ, ਕਈ ਵਾਰ ਅੰਗੂਠਾ ਠੇਂਗੇ ਵਰਗਾ ਵੀ ਹੁੰਦਾ,
0: ਠੇਂਗਾ ਨਹੀਂ ਆ।
1: ਜਸਵਾਲ ਸਾਹਿਬ ਬਹੁਤ ਪਿਆਰ ਭੇਜਦੇ।
0: ਬਲਜੀਤ ਫਰਵਾਲੀ ਜੀ ਕਹਿੰਦੇ ਕਿ ਦੋਵੇਂ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਅਤੇ ਹਮੇਸ਼ਾ ਵਾਂਗ ਅੱਜ ਦੀ ਗੱਲਬਾਤ ਵੀ ਘੈਂਟ ਹੀ ਆ, ਅਤੇ ਨਾਲ
1: ਕਿਸੇ ਦਿਨ ਬਲਜੀਤ ਉਹਨਾਂ ਨੂੰ ਵੀ ਔਨ ਏਅਰ ਕਰਨਾ ਆਪਾਂ, ਇਹ ਵੀ ਬਹੁਤ ਸੋਹਣੀ ਆ, ਮਿੰਨੀ ਕਹਾਣੀਆਂ ਛੋਟੀਆਂ ਛੋਟੀਆਂ ਇਹਨਾਂ ਨੇ ਕਿਤਾਬ ਵੀ ਛਪਾਈ ਆ, ਅਤੇ
0: ਮਿੰਨੀ ਮਿੰਨੀ ਜਿਹਾ ਹੈ, ਮਿੰਨੀ ਮਿੰਨੀ ਸਾਰਾ ਕੁਛ ਹੀ ਵਧੀਆ ਹੁੰਦਾ,
1: ਦਿਲ ਕਰਵਾ ਲਿਆ ਚੋਰੀ, ਨਿੰਮ ਨਿੰਮ ਹੱਸਦੀ ਨੇ, ਕਈ ਕਹਾਣੀਆਂ ਵੀ ਇੱਦਾਂ ਹੀ ਹੁੰਦੀਆਂ, ਨਿੰਮੀਆਂ ਨਿੰਮੀਆਂ ਮਿੰਨੀਆਂ ਮਿੰਨੀਆਂ।
0: ਮਿੰਨੀ ਕਹਾਣੀ ਲਿਖਣੀ ਇਹ ਸਗੋਂ ਹੋਰ ਵੀ ਔਖਾ ਆ, ਇੱਕ ਹੋਰ ਔਖੀ ਕਲਾ ਵਾ। ਸਿਮਰਨ ਜੀ ਕਹਿੰਦੇ ਨੇ ਕਿ ਜਿੰਨਾ ਤੁਸੀਂ ਆਪਣੀ ਮਾਂ, ਅੱਛਾ ਇਹ ਪੁਰਾਣਾ ਮੈਸੇਜ, ਸੋਰੀ ਮੈਂ ਪੁਰਾਣੇ ਘੁਮਾਈ ਜਾਂਦੇ ਅੱਜ, ਕਹਿੰਦੇ ਕਿ ਤੁਸੀਂ ਜਿਹੜੀ ਪਹਿਲਾਂ ਕਵਿਤਾ ਪੜ੍ਹੀ ਸੀ ਉਹਦੇ ਰਾਈਟਰ ਦਾ ਨਾਂ ਦੱਸ ਦਿਓ, ਤਾਹਿਰਾ ਸਰਾਂ ਦੀ ਬੜੀ ਹੀ ਮੇਰੇ ਖਿਆਲ,
1: ਹਾਂਜੀ ਤਾਹਿਰਾ ਸਰਾਂ,
0: ਤਾਹਿਰਾ ਸਰਾਂ ਇਹ ਪਾਕਿਸਤਾਨੀ ਪੰਜਾਬ ਦੇ ਪੰਜਾਬੀ ਦੇ ਬੜੇ ਪਿਆਰੇ ਲੇਖਿਕਾ ਨੇ,
1: ਹਾਂ ਜੀ ਬਹੁਤ ਪਿਆਰ
0: ਤੇ ਬੜੇ ਸੋਹਣੇ ਇਹਨਾਂ ਦੀਆਂ ਕਵਿਤਾਵਾਂ ਨੇ
1: ਇਹਨਾਂ ਦੀ ਇੱਕ ਰਣਜੋਤ ਉਹ ਵੀ ਸੀ ਸੋਚਾਂ ਬਦਲੀ ਜਾਂਦੇ ਹੋ ਰਮਜ਼ਾਂ ਬਦਲੀ ਜਾਂਦੇ ਹੋ ਕੰਧਾਂ ਉੱਥੇ ਖੁੱਲੀਆਂ ਨੇ ਛੱਤਾਂ ਬਦਲੀ ਜਾਂਦੇ ਹੋ ਦਿਲ ਬਦਲਣ ਦਾ ਵਾਅਦਾ ਸੀ ਨਜ਼ਰਾਂ ਬਦਲੀ ਜਾਂਦੇ ਹੋ ਇਹ ਕਿਹੜੀ ਤਬਦੀਲੀ ਏ ਸ਼ਕਲਾਂ ਬਦਲੀ ਜਾਂਦੇ ਹੋ ਹੱਦ ਏ ਬੇਤਬਾਰੀ ਦੀ ਉਹ ਭਾਈ ਪੱਗਾਂ ਬਦਲੀ ਜਾਂਦੇ ਹੋ ਮੇਰੇ ਜੇਠ ਦੀਆਂ ਦਸਤਾਰਾਂ ਦੇ ਨੇ ਤਾਂ ਰੰਗ ਬਦਲਦੇ
0: ਹਾਂ ਨਹੀਂ ਬਹੁਤ ਸੋਹਣਾ ਜੀ ਬੜੇ ਵਧੀਆ ਇੱਕ ਇਹਨਾਂ ਦਾ ਹਸਬੈਂਡ ਵਾਈਫ ਦੇ ਉੱਤੇ ਵੀ ਇਹ ਬੜਾ ਘੈਂਟ ਜਿਹਾ ਅਤੇ ਸਭ ਤੋਂ ਪਹਿਲਾਂ ਉਹੀ ਮਸ਼ਹੂਰ ਹੋਇਆ ਸੀ ਅਤੇ ਉਹੀ ਤੁਸੀਂ ਸੁਣਿਆ ਹੋਊਗਾ ਅਤੇ ਜੇਕਰ ਤੁਸੀਂ ਇਹਨਾਂ ਦੀ ਕਿਤਾਬ ਤੁਸੀਂ ਪੰਜਾਬੀ ਦੇ ਵਿੱਚ ਪੰਜਾਬੀ ਤਾਂ ਮਤਲਬ ਚਲੋ ਇਹ ਲਿਖਦੇ ਹੀ ਨੇ ਗੁਰਮੁਖੀ ਦੇ ਵਿੱਚ ਅਨੁਵਾਦਿਤ ਵੀ ਇਹਨਾਂ ਦੀਆਂ ਕਿਤਾਬਾਂ ਨੇ ਵੈਸੇ ਤਾਂ ਸ਼ਾਹਮੁਖੀ ਦੇ ਵਿੱਚ ਲਿਖਦੇ ਨੇ ਅਤੇ ਉਹ ਤੁਸੀਂ kitabwala.com.au ਦੇ ਉੱਤੇ ਤੁਸੀਂ ਸੰਪਰਕ ਕਰਿਓ ਅਤੇ ਇਹਨਾਂ ਦੀ ਕਿਤਾਬ ਤੁਹਾਨੂੰ ਮਿਲ ਜੂਗੀ
1: ਇੰਗਲਿਸ਼ ਵਿੱਚ ਲੱਲੇ ਦੇ ਪੈਰ 'ਚ ਬਿੰਦੀ ਹੈ ਨਹੀਂ ਤਾਂ ਤੁਹਾਨੂੰ ਕਿਤਾਬ ਵਾਲਾ ਡੋਟ ਕੋਮ ਕਿਹਾ ਅਸਲ 'ਚ ਕਿਤਾਬ ਵਾਲਾ ਡੋਟ ਕੋਮ
0: ਹਾਂ
1: ਫਿਰ ਅੰਗਰੇਜ਼ੀ ਸਪੈਲਿੰਗ ਗਲਤ ਨਾ ਲੇ ਐਲ ਐਚ ਪਾ ਦੇ
0: ਅੰਗਰੇਜ਼ੀ 'ਚ ਵਿੱਚ ਇੱਦਾਂ ਹਾਂਜੀ ਸੋ ਕਿਤਾਬ ਵਾਲਾ ਡੋਟ ਕੋਮ ਡੋਟ ਏਯੂ ਦੇ ਉੱਤੇ ਤੁਸੀਂ ਜਾ ਕੇ ਅਤੇ ਤਾਹਿਰਾ ਸਰਾਂ ਦੀ ਕਿਤਾਬ ਲੈ ਲਓ ਉਹਦੇ ਵਿੱਚ ਤੁਹਾਨੂੰ ਬੜੀਆਂ ਸੋਹਣੀਆਂ ਸੋਹਣੀਆਂ ਤੁਹਾਨੂੰ ਹੋਰ ਵੀ ਮਿਲ ਜਾਣਗੀਆਂ ਤੁਹਾਨੂੰ
1: ਵਿਸ਼ਾਲ ਵਿਜੇ ਬਾਬਾ
0: ਵਿਸ਼ਾਲ ਵਿਜੇ ਸਿੰਘ ਖਹਿਰਾ
1: ਅਤੇ ਸੁਣਦੇ ਰਹੋ
0: ਰੇਡੀਓ ਹਾਂਜੀ 1674 AM
2: ਲਓ ਜੀ ਤੁਹਾਡੀ ਨਜ਼ਰ ਹੈ ਭੋਲਾ
3: ਓਏ ਭੋਲੇ ਓਏ ਦੀ ਜ਼ਬਰਦਸਤ ਕਾਮਯਾਬੀ ਤੋਂ ਬਾਅਦ ਗੀਤ MP3 ਤੇ ਜਗਜੀਤ ਸੰਧੂ ਫਿਲਮਸ ਲੈ ਆਏ ਨੇ ਹਾਸੇ ਮਸਤੀ ਤੇ ਇਮੋਸ਼ਨ ਨਾਲ ਭਰਪੂਰ ਫਿਲਮ
4: ਭੋਲੇ ਨੇ ਕਸੂਤੇ ਫਸਾਤੇ
3: ਓਏ ਭੋਲੇ ਓਏ 2 ਕਾਮੇਡੀ ਡਰਾਮਾ ਤੇ ਐਂਟਰਟੇਨਮੈਂਟ ਦਾ ਪੂਰਾ ਤੜਕਾ 12 ਜੂਨ ਨੂੰ ਪੂਰੀ ਫੈਮਿਲੀ ਦੇ ਨਾਲ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਦੇਖਣਾ ਨਾ ਭੁੱਲਿਓ ਓਏ ਭੋਲੇ ਓਏ 2

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀਬੀ ਟੋਯੋਟਾ, ਦ ਸਮਾਰਟ ਚੋਇਸ।
2: Hi, this is Salman Khan and you're listening to Radio Hanji. Hi, this is Salman Khan and you're listening to Radio Hanji.
3: Aaja pyar ki hodi
4: Dil bole to
5: heart heart.
4: Ama yaar sauda sauda.
5: Oho.
3: Dono deal kar se
4: tight, tight, very tight.

ਜਦੋਂ ਕਦੇ ਦਿਲ ਸਾਡਾ ਹੁੰਦਾ ਏ ਉਹਦਾ ਅਸੀਂ ਏਦਾਂ ਤੇਰਾ ਦੁੱਖ ਚੱਲਦੇ ਹੁਣ ਸਾਡਿਆਂ ਸਪੀਕਰਾਂ ਤੇ ਉੱਚੀ ਉੱਚੀ ਬੁਲਾਓ ਹੁਣ ਸਾਡਿਆਂ ਰੇਡੀਓਆਂ ਤੇ ਉੱਚੀ ਉੱਚੀ ਬੁਲਾਓ ਸੈਡ ਸੌਂਗ ਚੱਲਦੇ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਸੁਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ, ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ ਤੁਹਾਡੇ ਤੱਕ ਪਹੁੰਚਾਏ ਨੇ। ਸੋ

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

ਕਾਫੀ ਦਿਨਾਂ ਤੋਂ ਮੇਰੀ ਅਤੇ ਮੇਰੀ ਪਤਨੀ ਦੇ ਰਿਸ਼ਤੇ ਵਿੱਚ ਖਿੱਚੋਤਾਣ ਬਣੀ ਹੋਈ ਸੀ। ਹਰ ਵਕਤ ਠੋਕਾ ਟਾਕੀ, ਬਿਨਾਂ ਮਤਲਬ ਤੋਂ ਉਸਨੂੰ ਗੁੱਸਾ ਆਉਣਾ। ਲੱਗਦਾ ਨਹੀਂ ਸੀ ਕਿ ਅਸੀਂ ਹਜ਼ਾਰਾਂ ਮੁਸੀਬਤਾਂ ਵਿੱਚੋਂ ਗੁਜ਼ਰ ਕੇ ਪ੍ਰੇਮ ਵਿਆਹ ਕੀਤਾ ਹੋਏਗਾ। ਪਿਆਰ ਪਹਿਲਾਂ ਵੀ ਬਹੁਤ ਸੀ ਅਤੇ ਮੇਰੇ ਦਿਲ ਦੇ ਵਿੱਚ ਅੱਜ ਵੀ ਉਸਦੇ ਲਈ ਉਹੀ ਪਿਆਰ ਅਤੇ ਉਹੀ ਇੱਜ਼ਤ ਸੀ, ਪਰ ਪਤਾ ਨਹੀਂ ਕਿਉਂ ਉਹ ਖਿਜੀ ਖਿਜੀ ਜੀ ਰਹਿੰਦੀ ਸੀ। ਪਤਾ ਮੈਨੂੰ ਵੀ ਸੀ ਕਿ ਮੇਰੇ ਵੱਲੋਂ ਕੋਈ ਦਰਦ ਨਹੀਂ ਸੀ, ਪਰ ਉਸਨੂੰ ਪਤਾ ਨਹੀਂ ਕਿਉਂ ਮੈਂ ਹੁਣ ਦੁਸ਼ਮਣ ਜਿਹਾ ਜਾਪ ਰਿਹਾ ਸੀ। ਹਰ ਗੱਲ ਸਿੱਧੀ ਕਰਨੀ ਮੈਂ, ਪਰ ਉਸਨੂੰ ਲੱਗਣਾ ਕਿ ਜਗਜੀਤ ਗਲਤ ਕਹਿ ਰਿਹਾ ਹੈ। ਸਾਡੇ ਵਿੱਚ ਕਾਫੀ ਅਸਹਿਜਤਾ ਆ ਗਈ। ਇੱਕ ਦਿਨ ਥੋੜ੍ਹੀ ਜਿਹੀ ਗੱਲ ਤੋਂ ਰੁੱਸ ਕੇ ਪੇਕੇ ਤੁਰ ਗਈ। ਬਹੁਤ ਰੋਕਿਆ ਪਰ ਨਾ ਰੁਕੀ। ਮੈਨੂੰ ਵੀ ਫਿਰ ਗੁੱਸਾ ਆ ਗਿਆ ਤੇ ਮੈਂ ਵੀ ਕਹਿ ਦਿੱਤਾ, ਜਾਂ ਦਫਾ ਹੋ ਜਿੱਥੇ ਮਰਜ਼ੀ। ਰੋਂਦੀ ਹੋਈ ਜੋ ਆਇਆ ਹੱਥ ਦੇ ਵਿੱਚ ਭਰ ਬੈਗ ਤੁਰ ਗਈ ਪੇਕੇ। ਅਜੇ 3 ਦਿਨ ਹੀ ਹੋਏ ਸੀ, ਸਾਡੇ ਵੱਲੋਂ ਇੱਕ ਦੂਜੇ ਨੂੰ ਕੋਈ ਫੋਨ ਨਹੀਂ ਸੀ ਕੀਤਾ। ਤੇ ਉਸ ਦਿਨ ਜਦੋਂ ਰੋਟੀ ਖਾ ਕੇ ਲੰਮੇ ਪੈਣਾ ਤਾਂ ਦਿਲ ਬਹੁਤ ਉਦਾਸ ਹੋ ਗਿਆ ਕਿ ਕੀ ਗਲਤੀ ਸੀ, ਕੀ ਕਮੀ ਸੀ, ਕਿਉਂ ਰੁੱਸ ਕੇ ਗਈ। ਦਿਲ ਦੀ ਤੜਫ ਹੋਰ ਵਧਣ ਲੱਗੀ। ਲਾਗੇ ਪਿਆ ਫੋਨ ਕਹੇ ਕਿ ਮੇਰੀ ਵਰਤੋਂ ਕਰੋ, ਆਪਣੇ ਰਿਸ਼ਤੇ ਨੂੰ ਸਧਾਰਨ ਕਰੋ। ਕਦੇ ਦਿਲ ਕਰੇ ਕਿ ਹੁਣੇ ਫੋਨ ਕਰਾਂ, ਮਾਫ਼ੀ ਮੰਗ ਲਾਂ, ਪਰ ਦੂਜੇ ਪਾਸੇ ਉਹੀ ਦਿਨ ਮੁਨਕਰ ਹੋ ਜਾਏ ਕਿ ਮਾਫ਼ੀ ਮਾਫ਼ੀ ਕਿਉਂ, ਮੈਂ ਕਿਹੜਾ ਕੋਈ ਗੁਨਾਹ ਕੀਤਾ। ਇੱਕ ਦਿਲ ਕਹੇ ਕਿ ਤਲਾਕ ਹੀ ਹੋ ਜਾਏ, ਪਰ ਦੂਜਾ ਕਹੇ ਹੁਣ ਉੱਠ ਤੇ ਪਤਨੀ ਤੋਂ ਮਾਫ਼ੀ ਮੰਗ ਕੇ ਆਪਣੇ ਨਾਲ ਲੈ ਕੇ ਆ ਅਤੇ ਸਾਰੇ ਗਲੇ ਸ਼ਿਕਵੇ ਦੂਰ ਕਰ ਤੇ ਇੱਕ ਹੱਸਦੀ ਹੋਈ ਅਤੇ ਪਿਆਰ ਭਰੀ ਜ਼ਿੰਦਗੀ ਬਸਕਰ ਕਰ। ਜ਼ਿੰਦਗੀ ਦਾ ਕੀ ਹੈ, ਕਦੋਂ ਪਟਾਕਾ ਪੈ ਜਾਏ। ਕਿਉਂ ਜ਼ਿੰਦਗੀ ਦੇ ਇਹਨਾਂ ਵਧੀਆ ਪਲਾਂ ਨੂੰ ਇਹਨਾਂ ਗਮਾਂ ਦੇ ਵਿੱਚ ਪਾ ਕੇ ਗਰਕ ਕਰ ਰਿਹਾ ਹਾਂ। ਕਿਉਂ ਹੱਸਦੇ ਵੱਸਦੇ ਘਰ ਨੂੰ ਨਰਕ ਬਣਾ ਦਿੱਤਾ ਹੈ। ਮਾਂ ਪਿਓ ਉੱਪਰੋਂ ਵੱਖਰੇ ਪਰੇਸ਼ਾਨ ਨੇ ਕਿ ਇਹ ਸਭ ਹੋਇਆ ਕਿਉਂ। ਮੁੰਡਾ ਵੀ ਵਿਚਾਰਾ ਸਾਡੇ ਲੜਦਿਆਂ ਦੇ ਮੂੰਹ ਵੱਲ ਵੇਖ ਕੇ ਡਰਿਆ ਡਰਿਆ ਜਾ ਝਾਕੇ। ਰਾਤ ਪੂਰੀ ਲੰਘ ਗਈ, ਖਾਲੀ ਪਏ ਬੈੱਡ ਨੇ ਵੀ ਦੁਹਾਈ ਪਾਈ ਕਿ ਮੈਡਮ ਨੂੰ ਵਾਪਸ ਲਿਆਓ ਜਲਦੀ, ਹੁਣ ਉਹਨਾਂ ਤੋਂ ਬਿਨਾਂ ਘਰ ਸੁੰਨਾ ਲੱਗਦਾ। ਅਤੇ ਵਿਹੜੇ ਦੀਆਂ

0: ਲੈ ਸ਼ਿਕਵੇ ਇੱਕ ਰੱਦੀ ਵਾਲੀ ਟੋਕਰੀ ਵਿੱਚ ਸੁੱਟ ਕੇ ਤੜਕ ਸਾਰੀ ਫੋਨ ਕੀਤਾ ਤੇ ਅੱਗਿਓਂ ਸਤਿਕਾਲ ਦਾ ਜਵਾਬ ਵੀ ਆਇਆ ਤੇ ਦਿਲ ਉੱਤੇ ਠੰਡ ਪੈ ਗਈ ਕਿ ਮੇਰੀ ਪਿਆਰੀ ਪਤਨੀ ਸ਼ਾਂਤ ਹੋ ਗਈ ਲੱਗਦਾ ਹੈ। ਸ਼ਾਇਦ ਉਹ ਵੀ ਮੇਰੀ ਹੀ ਕਾਲ ਦਾ ਇੰਤਜ਼ਾਰ ਕਰ ਰਹੀ ਸੀ। ਮੈਂ ਕਿਹਾ ਤੁਸੀਂ ਠੀਕ ਹੋ? ਤਾਂ ਅੱਗੋਂ ਕਹਿਣ ਲੱਗੀ ਕਦੋਂ ਆ ਰਹੇ ਹੋ ਮੈਨੂੰ ਲੈਣ? ਮੈਂ ਕਿਹਾ ਬਸ ਤਿਆਰ ਹੀ ਹੋ ਰਿਹਾ। ਇੰਨੀ ਗੱਲ ਸੁਣ ਕੇ ਕਈ ਦਿਨਾਂ ਦਾ ਗੁੱਸਾ ਇੱਕ ਮਿੰਟ ਵਿੱਚ ਗਾਇਬ ਹੋ ਗਿਆ ਤੇ ਫੜ ਆਪਣੀ ਕਾਰ ਇੱਕ ਘੰਟੇ ਵਿੱਚ ਪਤਨੀ ਦੇ ਬੂਹਾਂ ਤੇ ਜਾ ਖੜਾ ਹੋਇਆ ਜਿੱਥੇ ਨਵਾਂ ਸੂਟ ਪਾ ਕੇ ਨਵੀਂ ਵਿਆਹੀ ਦੁਲਹਨ ਵਾਂਗ ਸਜੀ ਹੋਈ ਸੱਜਰੀ ਸਵੇਰ ਵਰਗੀ ਸ਼ਾਇਦ ਮੇਰਾ ਹੀ ਇੰਤਜ਼ਾਰ ਕਰ ਰਹੀ ਸੀ। ਸਾਰੇ ਸ਼ਿਕਵੇ ਦੂਰ ਹੋ ਗਏ, ਮਨ ਦੇ ਵਿੱਚ ਆਏ ਸਾਰੇ ਬੁਰੇ ਸੁਪਨੇ ਪਿਆਰ ਦੀ ਹਨੇਰੀ ਦੇ ਵਿੱਚ ਉੱਡ ਗਏ। ਹੱਸਦੇ ਹੋਏ ਸਹੁਰੇ ਪਰਿਵਾਰ ਤੋਂ ਵਿਦਾ ਲੈ ਕੇ ਆਪਣੇ ਘਰ ਆ ਗਏ ਜਿੱਥੇ ਸਾਡੀਆਂ ਖੁਸ਼ੀਆਂ ਸਾਡਾ ਇੰਤਜ਼ਾਰ ਕਰ ਰਹੀਆਂ ਸਨ। ਨਾ ਕਦੇ ਗੁੱਸਾ, ਨਾ ਗਿਲਾ, ਬਸ ਪਿਆਰ ਹੀ ਪਿਆਰ ਸੀ। ਤੇ ਕਹਿੰਦੇ ਨੇ ਗੁੱਸਾ ਬੰਦੇ ਨੂੰ ਹੰਕਾਰੀ ਅਤੇ ਆਪਣਾ ਵੀ ਦੁਸ਼ਮਣ ਬਣਾ ਦਿੰਦਾ ਹੈ ਅਤੇ ਇਸ ਨੂੰ ਪਿਆਰ ਹੀ ਰੋਕ ਸਕਦਾ ਹੈ। ਜੇ ਤੁਸੀਂ ਆਪਣਿਆਂ ਤੋਂ ਨਿਰਾਜ਼ ਹੋ ਤਾਂ ਇੱਕ ਕੋਸ਼ਿਸ਼ ਤਾਂ ਕਰਕੇ ਦੇਖੋ, ਸ਼ਾਇਦ ਜਗਜੀਤ ਦੀ ਇਸ ਕਹਾਣੀ ਦੀ ਤਰ੍ਹਾਂ ਤੁਹਾਡਾ ਵੀ ਕੋਈ ਇੰਤਜ਼ਾਰ ਕਰ ਰਿਹਾ ਹੋਵੇਗਾ।
1: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।
2: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਯੋਟਾ ਦੇ ਨਾਲ।
2: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: अवे सिडनी वालियों, तुसी सुन रहे हो अपना इंडियन रेडियो स्टेशन रेडियो हांजी 1674 AM। रेडियो
1: रेडियो हांजी 1674। आस करते हैं वधिया सोना तुहाडा दिन जा रहा होएगा, चेहरे ते होवेगी मुस्कुराहट, मन दे विच शुकराना, जेकर नहीं ते आओ सब तो पहला चेहरे ते खुशी लैके आइए ते कोशिश करो कि सारा दिन इस तरह दे नाल ये खुशी चेहरे दे उत्ते बनी रहे। दिन दे दरम्यान बहुत कुछ इदां दा होना जिन्हें तुहाडी खुशी ये मुस्कुराहट खोण की कोशिश करनी, खैर वह भी नाल नाल चलता रहना, पर नाल साड़ी ये भी कोशिश रहे कि आप याद रखिए, याद रखिए कि कितना जरूरी है साड़ा खुश रहना, कितना जरूरी है साड़े चेहरे ते मुस्कुराहट रहनी, कितना जरूरी है साड़ा शुकराने दे विच रहना। समा हो चुका कहानी का, अज दे विचार दा, अज दी कहानी दा सिरलेख है न्या। उंज तां मैं किसे ना किसे काम वास्ते सिफारश करन दे हक दे विच बिल्कुल नहीं, क्योंकि मैं समझदा कि जेकर किसे दा कोई काम होना तां उस दी मैरिट ते आधार दे उत्ते हो जाऊगा, जेकर नहीं होना तां सिफारश दे नाल भी नहीं होना। पर फिर भी बंदे दी जिंदगी दे विच कुछ ऐसे पल वापरदे ने जदों कुछ सिखदा, वड्डा सिखदा तो उस वड्डे सिक्खे नूं अपनी जिंदगी दे विच हमेशा लई लागू करदा, ते जदों ओह चीज़ वधिया कम कर रही होवे ते फिर ओह अगे वी दसदा। गल 1974 दी है, मेरे एक जानकार दे बेटे दा NCC दा प्रैक्टिकल सी DAV कॉलेज चंडीगढ़ दे विच। उन्होंने प्रैक्टिकल लैन आए प्रोफेसर नूं मिलके सिफारश करन दे लई कह दिता। वो समझते सन कि मैं उत्थे पढ़ाया ते इस करके सारे मैनू जानते ने, जेकर मैं कहूँगा तो बच्चे दे वधिया नंबर लग जाएंगे। संबंध कुछ इस तरह के सी कि मैं भी ना नहीं कर सकया। प्रैक्टिकल वाले दिन जको तक्की दे विच प्रैक्टिकल तो पहला साइंस कॉलेज जगराओं तो आए प्रोफेसर शर्मा नूं जाके मिलिया। प्रोफेसर शर्मा ने भी मेरी गल मान ली, शायद उन्हां दी भी अवस्था मेरे वर्गी, ना नहीं कर सके। नाल ही उन्होंने अपने कोल बैठन दे लई कह दिता, चाह पानी पुछा। इम्तिहान तां भई आखिर फिर इम्तिहान ही है, असूल दे अनुसार मेरा उत्थे बहना ठीक नहीं सी, पर मैं उन्हां दा क्या टाल भी नहीं सकिया। जदों आपां किसे कोल कदी कम गए होईए ना ते फिर सानू अगले दे मुताबिक चलना पैंदा, ना चाहुंदिया होया भी बड़ियां चीज़ां तुहानू मनणियां पैंदियां, समा ना हुंदिया भी समा फिर तुहानू कढ़णा पैंदा, क्योंकि तुसीं किसे दे लई जदों एक कम करदे हो ते उहनू भी तुहानू अगों तुहाडे लई कुछ ना कुछ करना पैंदा। आखिरकार प्रैक्टिकल शुरू हो गया, एक एक करके कुल 23 दे करीब विद्यार्थी आए, सब दे चंगे नंबर सी सवाए एक दे। प्रोफेसर शर्मा कहन लगे, प्रोफेसर साहब दसो की करिए, इस लड़के दा भाई की कसूर है। ये कह के उन्होंने मेरे वाल वेख्या, इस तो पहला कि मैं कोई जवाब दे पाउंदा, उस लड़के नूं दोबारा आवाज़ मार ली, पिठ पिछे मारी आवाज़ दे उत्ते लड़का घूमया वापस आया। प्रोफेसर शर्मा नूं सवालिया नज़रां दे नाल वेखण लग पिया, पता नहीं मैं की गलती कर दित्ती। शर्मा साहब ने पूछा, काका वो तेरी कोई सिफारिश नहीं हैगी? लड़के ने शर्मा साहब तो नज़र हटाई ते मेरे वाल भी मार ली, हैरान होके जवाब दिता, जी नहीं। ਸ਼ਰਮਾ ਸਾਹਿਬ ਨੇ ਪਰੇ ਨੁਕਰੇ ਪਈ ਇੱਕ ਰਾਈਫਲ ਵੱਲ ਇਸ਼ਾਰਾ ਕਰਕੇ ਕਿਹਾ, ਜੇ ਮੈਂ ਤੈਨੂੰ ਕਹਾਂ ਵੀ ਇਹਨੂੰ ਖੋਲ੍ਹ ਕੇ ਦੁਬਾਰਾ ਜੋੜ ਦੇ, ਜੋੜ ਸਕਦਾ? ਲੜਕੇ ਦੇ ਚਿਹਰੇ ਦੇ ਉੱਤੇ ਇੱਕ ਖੁਸ਼ੀ ਜੀ ਦੌੜ ਗਈ। ਹਾਂਜੀ, ਜ਼ਰੂਰ ਜੋੜ ਸਕਦਾ ਸਰ। ਅਤੇ ਜਾਂ ਫਿਰ ਇੱਕ ਵਾਰੀ ਖੋਲ੍ਹ ਕੇ ਇਹ ਰਾਈਫਲ ਜੋੜ ਕੇ ਤਾਂ ਵਿਖਾ। ਲੜਕਾ ਫਟਾਫਟ ਗਿਆ, ਰਾਈਫਲ ਖੋਲ੍ਹੀ, ਸਾਡੇ ਦੋਵਾਂ ਦੇ ਸਾਹਮਣੇ ਦੁਬਾਰਾ ਜੋੜ ਕੇ ਰੱਖ ਦਿੱਤੀ। ਸ਼ਰਮਾ ਸਾਹਿਬ ਨੇ ਉਹਨੂੰ ਜਾਣ ਦੇ ਲਈ ਕਹਿ ਦਿੱਤਾ। ਉਸ ਤੋਂ ਜਾਣ ਮਗਰੋਂ ਸ਼ਰਮਾ ਸਾਹਿਬ ਨੇ ਉਹਦੇ ਵੀ ਬਾਕੀਆਂ ਦੇ ਬਰਾਬਰ ਦੇ ਨੰਬਰ ਲਾਏ। ਮੈਨੂੰ ਇਹ ਫੈਸਲਾ ਚੰਗਾ ਲੱਗਾ। ਸਿਫਾਰਿਸ਼ ਕਰਕੇ, ਵੱਧ ਨੰਬਰ ਲੈਣ ਵਾਲਿਆਂ ਦੇ ਕਰਕੇ ਆਪਣੀ ਮਿਹਨਤ ਦੇ ਸਹਾਰੇ ਜਿਹੜੇ ਪੜ੍ਹਨ ਵਾਲੇ ਬੱਚੇ ਨੇ ਨਾ, ਉਹਨਾਂ ਦਾ ਬੜਾ ਨੁਕਸਾਨ ਹੋ ਜਾਂਦਾ, ਅਤੇ ਇਹ ਨੁਕਸਾਨ ਹੋਣਾ ਨਹੀਂ ਚਾਹੀਦਾ। ਮੈਨੂੰ ਪ੍ਰੋਫੈਸਰ ਸ਼ਰਮਾ ਦੇ ਅਸੂਲ ਬਹੁਤ ਵਧੀਆ ਲੱਗੇ। ਉਹਨਾਂ ਨੇ ਦੋਵੇਂ ਪੱਖ ਪੂਰ ਲਏ ਸੀ, ਮੇਰਾ ਵੀ ਮਾਣ ਰੱਖਿਆ ਅਤੇ ਜਿਹੜੇ ਬੱਚੇ ਦਾ ਬਣਦਾ ਹੱਕ ਸੀ ਉਹ ਵੀ ਬੜੇ ਸੁਚੱਜੇ ਤਰੀਕੇ ਦੇ ਨਾਲ ਉਹਨੂੰ ਦਿੱਤਾ। ਉਸ ਦਿਨ ਤੋਂ ਬਾਅਦ ਮੈਂ ਸ਼ਰਮਾ ਸਾਹਿਬ ਕੋਲ ਇਹ ਗੱਲ ਸਿੱਖ ਲਈ ਸੀ, ਕਿਸੇ ਦੀ ਕਦੇ ਸਿਫਾਰਿਸ਼ ਨਹੀਂ ਕਰਨੀ। ਸਿਫਾਰਿਸ਼ਾਂ ਦੇ ਨਾਲ ਕਈਆਂ ਦੇ ਬਣਦੇ ਹੱਕ ਖੁੱਸ ਜਾਂਦੇ ਨੇ, ਕਈਆਂ ਦੀ ਮਿਹਨਤ ਮਿੱਟੀ ਦੇ ਵਿੱਚ ਮਿਲ ਜਾਂਦੀ ਹੈ। ਜਿਹੜੇ ਸਿਫਾਰਿਸ਼ ਕਰਵਾ ਰਹੇ ਹੁੰਦੇ ਨੇ ਨਾ, ਉਹਨਾਂ ਨੂੰ ਚਾਹੇ ਉਹਨਾਂ ਅੰਕਾਂ ਦੇ ਨਾਲ ਕਦੀ ਕੋਈ ਫਾਇਦਾ ਹੋ ਰਿਹਾ ਹੋਵੇ ਜਾਂ ਨਾ ਹੋ ਰਿਹਾ ਹੋਵੇ, ਬਹੁਤੀ ਵਾਰੀ ਉਹਨਾਂ ਨੇ ਫਾਈਲਾਂ ਹੀ ਭਰਨੀਆਂ ਹੁੰਦੀਆਂ। ਪਰ ਜਿਨ੍ਹਾਂ ਦੇ ਨਾਲ ਧੱਕੇ ਹੋ ਜਾਂਦੇ ਨੇ ਨਾ, ਜਿਨ੍ਹਾਂ ਨੂੰ ਵਾਕਈ ਲੋੜ ਹੁੰਦੀ ਹੈ ਉਹਨਾਂ ਨੰਬਰਾਂ ਦੀ, ਜਿਨ੍ਹਾਂ ਨੇ ਵਾਕਈ ਉਸੇ ਹੀ ਕਿਸੇ ਸਰਟੀਫਿਕੇਟ ਦੇ ਸਿਰ ਦੇ ਉੱਤੇ ਕੱਲ੍ਹ ਨੂੰ ਨੌਕਰੀ ਲੈਣੀ ਹੁੰਦੀ ਹੈ ਅਤੇ ਉਸੇ ਮਾੜੀ ਮੋਟੀ ਨੌਕਰੀ ਦੇ ਸਿਰੋਂ ਆਪਣਾ ਪਰਿਵਾਰ ਚਲਾਉਣਾ ਹੁੰਦਾ, ਉਹ ਚਾਹੇ ਨਾ ਵੀ ਦੇਣ ਪਰ ਪਤਾ ਨਹੀਂ ਕਦੋਂ ਤੱਕ ਉਹਨਾਂ ਦੀਆਂ ਹਾਵਾਂ ਤੁਹਾਡਾ ਪਿੱਛਾ ਕਰਦੀਆਂ ਰਹਿਣ। ਪਤਾ ਨਹੀਂ ਕਦੋਂ ਤੱਕ ਉਹਨਾਂ ਦੇ ਘਰ ਦੀ ਭੁੱਖ ਤੁਹਾਨੂੰ ਹਾਵਾਂ ਦਿੰਦੀ ਰਹੇ, ਜਾਂ ਫਿਰ ਇੱਥੋਂ ਤੱਕ ਆਪਾਂ ਸੋਚਦੇ ਹੀ ਨਹੀਂ। ਇਹੋ ਸਬਕ ਜਿਹੜਾ ਮੈਂ ਸ਼ਰਮਾ ਸਾਹਿਬ ਤੋਂ ਸਿੱਖਿਆ। ਇਹ ਕਹਾਣੀ ਲਿਖੀ ਸੀ ਡਾਕਟਰ ਅਜਮੇਰ ਸਿੰਘ ਹੋਰਾਂ ਨੇ, ਸਾਡੇ ਤੱਕ ਭੇਜੀ ਸੀ ਸੁਖਦੀਪ ਸਿੰਘ ਘੁੰਮਣ ਹੋਰਾਂ ਨੇ, ਅਤੇ ਮੈਂ ਆਸ ਕਰਦਾ ਕਿ ਤੁਹਾਡੇ ਤੱਕ ਪਹੁੰਚਾਉਣ ਦੇ ਵਿੱਚ, ਇਸ ਕਹਾਣੀ ਦਾ ਮਨੋਰਥ ਪਹੁੰਚਾਉਣ ਦੇ ਵਿੱਚ ਜ਼ਰੂਰ ਕਾਮਯਾਬ ਰਿਹਾ ਹੋਊਂਗਾ। ਕੋਈ ਉਣਤਾਈ ਕਮੀ ਪੇਸ਼ੀ ਰਹਿ ਗਈ ਹੋਵੇ ਤਾਂ ਉਹਦੇ ਲਈ ਮਾਫ਼ ਕਰਿਓ, ਅੱਗੇ ਤੋਂ ਵਧੀਆ ਕਹਿਣ ਦੀ ਕੋਸ਼ਿਸ਼ ਕਰਾਂਗੇ। ਅਤੇ ਆਪਾਂ ਵੀ ਇਸ ਕਹਾਣੀ ਤੋਂ ਅੱਜ ਕੁਛ ਸਿੱਖਣ ਦੀ ਕੋਸ਼ਿਸ਼ ਕਰਦੇ ਹਾਂ, ਕਿੱਦਾਂ ਕਿਸੇ ਦਾ ਬਣਦਾ ਹੱਕ ਜੇਕਰ ਉਹਨੂੰ ਤੁਸੀਂ ਦਵਾ ਦਿੰਦੇ ਹੋ ਜਾਂ ਦਵਾਉਣ ਦੀ ਕੋਸ਼ਿਸ਼ ਕਰਦੇ ਹੋ। ਅਤੇ ਤੁਹਾਡੇ ਕੋਲ ਜ਼ਿੰਦਗੀ ਦੇ ਵਿੱਚ ਸੁਣਾਉਣ ਦੇ ਲਈ ਇੱਕ ਕਹਾਣੀ ਆ ਜਾਂਦੀ ਆ, ਅਤੇ ਜਿਨ੍ਹਾਂ ਕੋਲ ਜ਼ਿੰਦਗੀ 'ਚ ਚੰਗੀਆਂ ਕਹਾਣੀਆਂ ਨਹੀਂ ਨਾ ਆਉਂਦੀਆਂ ਉਹ ਕਦੀ ਚੈਨ ਦੀ ਨੀਂਦ ਨਹੀਂ ਸੌਂ ਪਾਉਂਦੇ। ਉਹਨਾਂ ਦੇ ਬੱਚੇ ਸਿਰ ਉਠਾ ਕੇ ਨਹੀਂ ਕਦੀ ਜੀ ਪਾਉਂਦੇ, ਹਿੱਕ ਤਾਣ ਕੇ ਨਹੀਂ ਉਹ ਕਦੀ ਤੁਰ ਪਾਉਂਦੇ, ਕਿਉਂਕਿ ਇਹ ਹੋ ਹੀ ਨਹੀਂ ਸਕਦਾ। ਦੁਨੀਆਂ 'ਤੇ ਪੈਦਾ ਹੋਏ ਕਿਸੇ ਇਨਸਾਨ ਕੋਲ ਉਹਦੇ ਆਪ ਦੇ ਜੀਵਨ ਵਿੱਚੋਂ ਕੋਈ ਚੰਗੀ ਕਹਾਣੀ ਨਾ ਹੋਵੇ, ਤੁਹਾਡੇ ਕੋਲ ਵੀ ਜ਼ਰੂਰ ਹੋਊਗੀ, ਇੱਕ ਨਹੀਂ ਹਜ਼ਾਰਾਂ ਲੱਖਾਂ ਹੋਣਗੀਆਂ। ਗੱਲ ਸਿਰਫ ਇਹ ਆ ਕਿ ਆਪਾਂ ਕਦੀ ਸੋਚ ਕੇ ਨਹੀਂ ਵੇਖੀ, ਅਤੇ ਉਹਨਾਂ ਚੰਗੀਆਂ ਦੇ ਵਿੱਚ ਜੇਕਰ ਕੋਈ ਮਾੜੀ ਤੁਹਾਨੂੰ ਯਾਦ ਆ ਜੇ, ਚੰਗਾ ਯਾਦ ਕਰਦਿਆਂ ਕਰਦਿਆਂ, ਅਤੇ ਵਾਅਦਾ ਕਰਿਓ ਕਿ ਉਹ ਅੱਗੇ ਫਿਰ ਕਿਤੇ ਰਿਪੀਟ ਨਾ ਹੋਵੇ।

0: ਉੱਚਾ ਸੋ ਉਗਣੀਏ ਸਭ ਤੇ ਉੱਚਾ।
1: ਜਾਕਾ ਮਨ ਹੋਏ ਸਗਲ ਕੀਰੀਨਾ, ਹਰ ਹਰ ਨਾਮ ਤਿਨ ਘਟ ਘਟ ਚੀਨਾ।
0: ਮਨ ਆਪਣੇ ਤੇ ਬੁਰਾ ਮਟਾਨਾ, ਪੇਖੈ ਸਗਲ ਸਿਸ਼ਟ ਸਾਜਨਾ।
1: ਸੁਖ ਦੁਖ ਜਨ ਸਮ ਦ੍ਰਿਸ਼ਟੀ ਤਾਂ ਨਾਨਕ ਪਾਪੋ ਨਿਹਲੇ ਪਾ।
0: ਨਿਧਨ ਕੋ ਧਨ ਤੇਰੋ ਨਾਉ, ਨਿਥਾਵੇ ਕੋ ਨਾਉ ਤੇਰਾ ਥਾਉ।
1: ਨਿਮਾਨੇ ਕੋ ਪ੍ਰਭ ਤੇਰੋ ਮਾਨ, ਸਗਲ ਘਟਾ ਕੋ ਦੇਵੋ ਦਾਨ।
0: ਕਰਨ ਕਰਾਵਨ ਹਰ ਸੁਆਮੀ, ਸਗਲ ਘਟਾ ਕੇ ਅੰਤਰ ਜਾਮੀ।
1: ਆਪਣੇ ਗਤ ਮਿਤ ਜਾਣੋ ਹੋ ਆਪੇ, ਆਪਣ ਸੰਗ ਆਪ ਪ੍ਰਭ ਰਾਤੇ।
0: ਉਮਰੀ ਉਸਤ ਤੁਮ ਤੇ ਹੋਏ, ਨਾਨਕ ਅਵਰ ਨਾ ਜਾਣਸ ਕੋਏ।
1: ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ।
0: ਸਗਲ ਕਿਰਿਆ ਮੈਂ ਉੱਤਮ ਕਿਰਿਆ, ਸਾਸ ਸੰਗ ਦੁਰਮਤ ਮਲ ਹਿਰਿਆ।
1: ਸਗਲ ਉਦਮ ਮੈਂ ਉਦਮ ਭਾਲਾ, ਹਰ ਕਾ ਨਾਮ ਜਪੋ ਜੀ ਸਦਾ।
0: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ, ਹਰ ਕੋ ਜਸ ਨੂੰ ਰਸਨ ਬਖਾਣੀ।
1: ਸਗਲ ਥਾਨ ਤੇ ਉਹ ਉੱਤਮ ਥਾਨ, ਨਾਨਕ ਜੀ ਘਟ ਬਸੈ ਹਰ ਨਾਮ।
0: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ, ਭਗਜਨਾ ਕਹਿ ਮਨ ਵਿਸਰਾਮ। ਅੱਠ ਤਿੰਨ ਸਲੋਕ।
1: ਨਿਰਗੁਣ ਯਾਰ ਇਹ ਆਨਿਆ, ਸੋ ਪ੍ਰਭ ਸਦਾ ਸੰਭਾਲ। ਜਿਨ ਕੀ ਆਤਿਸ਼ ਚੀਤ ਰੱਖ, ਨਾਨਕ ਨਿਭੀ ਨਾਲ। ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ।
0: ਰਾਮਈਆ ਕੀ ਗੁਣ ਚੇਤ ਪਰਾਨੀ, ਕਵਨ ਮੂਲ ਤੇ ਕਵਨ ਦਸ਼ਟਾਨੀ।
1: ਜਿਨ ਤੂੰ ਸਾਡ ਸਵਾਰ ਸਿਗਾਰਿਆ, ਗਰਭ ਅਗਨ ਮਹਿ ਜਿਨੈ ਉਬਾਰਿਆ।
0: ਬਾਰ ਬਸਤਾ ਤੁਝੇ ਪਿਆਰ ਹੈ ਦੂਧ, ਪਰ ਜੋਬਨ ਭੋਜਨ ਸੁਖ ਸੂਦ।
1: ਬਿਰਧ ਭਇਆ ਉਪਰ ਸਾਖ ਸੈਨ, ਮੁਖ ਪਿਆ ਬੈਠ ਕਉ ਦੈਨ।
0: ਇਹੋ ਨਿਰਗੁਣ ਗੁਣ ਕੁਛੂ ਨਾ ਬੂਝੈ, ਬਖਸ਼ ਦੇਹੋ ਤੋ ਨਾਨਕ ਸੀਜੈ।
1: ਜੈ ਪ੍ਰਸਾਦ ਧਾਰ ਉਪਰ ਸੁਖ ਬਸ ਹੈ, ਸੁਤ ਭਰਾਤ ਮੀਤ ਬਨਤਾ ਸੰਘਰਸ ਹੈ।
0: ਜਿਹ ਪ੍ਰਸਾਦ ਪੀਵੇ ਸੀਤਲ ਜਲਾ, ਸੁਖਦਾਈ ਪਵਨ ਪਾਵਕ ਅਮੁਲਾ।
1: ਜੈ ਪ੍ਰਸਾਦ ਭੋਗੈ ਸਭ ਰਸਾ, ਸਗਲ ਸਮੱਗਰੀ ਸੰਗ ਸਾਥ ਵਸਾ।
0: ਦੀਨੇ ਹਸਤ ਪਾਵ ਕਰ ਨੇਤ ਰਸਨਾ, ਤਿਸੇ ਤਿਆਗ ਅਵਰ ਸੰਗਰਚਨਾ।
1: ਐਸੇ ਦੁਖ ਮੂੜ ਅੰਧ ਬਿਆਪੇ, ਨਾਨਕ ਕਾਢ ਲੇਹੋ ਪ੍ਰਭ ਆਪੇ।
0: ਆਦ ਅੰਧ ਜੋ ਰਾਖਨ ਹਾਰ, ਤਿਸਿਓ ਪ੍ਰੀਤ ਨ ਕਰੈ ਗਵਾਰ।
1: ਜਾਕੀ ਸੇਵਾ ਨਮ ਨਿਧ ਪਾਵੈ, ਤਾਂ ਸੋ ਮੂੜਾ ਮਨ ਹਿਲਾਵੈ।
0: ਜੋ ਠਾਕਰ ਸਸਦਾ ਹਜੂਰੇ, ਤਾਕੋ ਅੰਧਾ ਜਾਨ ਦੂਰੇ।
1: ਜਾਕੀ ਟਹਿਲ ਪਾਵੈ ਦਰਗੈ ਮਾਨ, ਤਿਸਹਿ ਬਸਾਰੈ ਮੁਗਧ ਅਜਾਨ।
0: ਸਦਾ ਸਦਾ ਭੂਲਨ ਹਾਰ, ਨਾਨਕ ਰਾਖਨ ਹਾਰ ਅਪਾਰ।
1: ਰਤਨ ਤਿਆ ਕੌਡੀ ਸੰਗ ਰਚੈ, ਸਾਚ ਛੋੜ ਝੂਠ ਸੰਗ ਮਚੈ।
0: ਜੋ ਛੱਡਣਾ ਸੋ ਅਸਤਰ ਕਰਮਾਨੈ, ਜੋ ਹੋਵਨ ਸੋ ਦੂਰ ਪਰਾਨੈ।
1: ਛੋੜ ਜਾਏ ਤਿਸ ਕਾ ਸਰਮ ਕਰੈ, ਸੰਗ ਸਹਾਈ ਤਿਸ ਪਰ ਹਾਰੈ।
0: ਚੰਦਨ ਲੇਪ ਉਧਾਰੈ ਧੋਏ, ਗਰਤ ਪੀਰ ਪ੍ਰਸਮ ਸੰਗ ਹੋਏ।
1: ਅੰਧ ਕੂਪ ਮੈਂ ਪਤਤ ਵਿਕਰਾਲ, ਨਾਨਕ ਕਾਢ ਲੇਹੋ ਪ੍ਰਭ ਦਇਆਲ।
0: ਦੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ।
1: ਬਾਹਰ ਭੇਖ ਅੰਤਰ ਮਲ ਮਾਇਆ, ਛਪ ਸੁਨਾਹੇ ਕਛ ਕਰੈ ਛਪਾਇਆ।
0: ਬਾਹਰ ਗਿਆਨ ਧਿਆਨ ਇਸਨਾਨ, ਅੰਤਰ ਵਿਆਪੈ ਲੋ ਸਵਾਨ।
1: ਅੰਤਰ ਅਗਨ ਬਾਹਰ ਤਨ ਸੁਆਹਾ, ਗਲ ਪਾਥਰ ਕੈਸੇ ਤਰੈ ਅਥਾਹਾ।
0: ਜਾ ਕੇ ਅੰਤਰ ਵਸੇ ਪ੍ਰਭ ਆਪ, ਨਾਨਕ ਤੇਜਨ ਸਹਿਜ ਸਮਾ।
1: ਸੁਣ ਅੰਧਾ ਕੈਸੇ ਮਾਰਗ ਪਾਵੈ, ਕਰ ਗਹਿ ਲੇਹੋ ਉੜਨ ਵਿਹਾਵੈ।
0: ਕਹਾ ਬੁਜਾਤ ਬੁਜੈ ਡੋਰਾ, ਨਿਸਕੀਏ ਤੋ ਸਮਝੇ ਭੋਰਾ।
1: ਕਹਾ ਵਿਸ਼ਨ ਪਦ ਗਾਵੈ ਗੁੰਗ, ਜਤਨ ਕਰੈ ਤੋ ਪੀ ਸੁਰ ਭੰਗ।
0: ਕਹਾ ਪਿੰਗਲ ਪਰਬਤ ਪਰ ਭਵਨ, ਨਹੀਂ ਹੋਤ ਕੂਹਾ ਉਸ ਗਵਨ।
1: ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ, ਨਾਨਕ ਤੁਮਰੀ ਕਿਰਪਾ ਤਰੈ।
0: ਸੰਗ ਸਹਾਇ ਸੋ ਆਵੈ ਨਾ ਚੀਤ, ਜੋ ਬਹਿ ਰਾਹੀ ਤਾ ਸੋ ਪ੍ਰੀਤ।
1: ਬਲੂਆ ਕੇ ਗ੍ਰਹਿ ਭੀਤਰ ਵਸੈ, ਆਨੰਦ ਕੇਲ ਮਾਇਆ ਰੰਗ ਰਸੈ।
0: ਦ੍ਰਿੜ ਕਰਮਾਨੈ ਮਨੈ ਪ੍ਰਤੀਤ, ਕਾਲ ਨ ਆਵੈ ਮੂੜੈ ਚੀਤ।
1: ਵੈਰ ਵਿਰੋਧ ਕਾਮ ਕ੍ਰੋਧ ਮੋਹ, ਝੂਠ ਵਿਕਾਰ ਮਹਾ ਲੋਭ ਧਰੋਹ।
0: ਇਹੋ ਜੁਗਤ ਬਿਹਾਨੇ ਕਈ ਜਨਮ, ਨਾਨਕ ਰਾਖ ਲਿਓ ਆਪਨ ਕਰ ਕਰਮ।
1: ਠਾ ਕਰ ਤੋਂ ਪਹਿ ਅਰਦਾਸ, ਜਿਓ ਪਿੰਡ ਸਭ ਤੇਰੀ ਰਾਸ।
0: ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੂ ਗਨੇਰੇ।
1: ਕੋਈ ਨ ਜਾਣੈ ਤੁਮਰਾਂਤ, ਉੱਚੇ ਤੇ ਉੱਚਾ ਭਗਵੰਤ।
0: ਸਗਲ ਸਮਗਰੀ ਤੁਮਰੈ ਸੂਤਰਧਾਰੀ, ਤੁਮ ਤੇ ਹੋਏ ਸੁਆਗਿਆਕਾਰੀ।
1: ਤੁਮਰੀ ਗਤ ਮੈਂ ਤੁਮ ਹੀ ਜਾਣੀ, ਨਾਨਕ ਦਾਸ ਦਾ ਕੁਰਬਾਨੀ।
0: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ, ਭਗਜਨਾ ਕਹਿ ਮਨ ਵਿਸਰਾਮ। ਅੱਠ ਚਾਰ ਸਲੋਕ।
1: ਦੇਨ ਹਾਰ ਪ੍ਰਭ ਛੋੜ ਕਹਿ ਲਾਗੈ, ਆਨ ਸੁਆਏ ਨਾਨਕ ਕਹੂ ਨ ਸੀਜਈ। ਬਿਨਾ ਵੈ ਪਤ ਜਾਏ, ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ।
0: ਦਸ ਵਸਤੂ ਲੈ ਪਾਛੇ ਪਾਵੈ, ਇੱਕ ਬਸ ਕਾਰਨ ਵੀ ਖੋਟ ਗਵਾਵੈ।
1: ਏਕ ਭੀਨਾ ਦੇ ਦਸ ਭੀਹਰ ਲੈ, ਤਾਉ ਮੂੜਾ ਕਹੁ ਕਹਾ ਕਰੇ।
0: ਜਿਸ ਠਾਕਰ ਸੋ ਨਾਹੀ ਚਾਰਾ, ਤਾਕੋ ਕੀਜੈ ਸਦ ਨਮਸਕਾਰਾ।
1: ਜਾਕੇ ਮਨ ਲਾਗਾ ਪ੍ਰਭ ਮੀਠਾ, ਸਰਬ ਸੁਖ ਤਾਹੂ ਮਨ ਬੂਠਾ।
0: ਜਿਸ ਜਨ ਆਪਣਾ ਹੁਕਮ ਮਨਾਇਆ, ਸਰਬ ਥੋਕ ਨਾਨਕ ਤਿਨ ਪਾਇਆ।
1: ਅਗਨਤ ਸਾਹੋ ਆਪਣੀ ਦੇ ਰਾਸ, ਖਾਤ ਪੀਤ ਵਰਤੈ ਆਨੰਦ ਉਲਾਸ।
0: ਆਪਣੀ ਅਮਾਨ ਕਛ ਬਹੁਰ ਸਾਲੇ, ਅਗਿਆਨੀ ਮਨ ਰੋਸ ਕਰੇ।
1: ਆਪਣੀ ਪ੍ਰਤੀਤ ਆਪੀ ਖੋਵੈ, ਬਹੁਰ ਉਸਕਾ ਵਿਸ਼ਵਾਸ ਨ ਹੋਵੈ।
0: ਜਿਸ ਕੀ ਬਸ ਸਾਗੇ ਰਾਖੈ, ਪਪ ਕੀ ਆਗਿਆ ਮਾਨੇ ਮਾਥੈ।
1: ਉਸ ਤੇ ਚੌਗਨ ਕਰੈ ਨਿਹਾਲ, ਨਾਨਕ ਸਾਹਿਬ ਸਦਾ ਦਇਆਲ।
0: ਅਨਕ ਪਾਤ ਮਾਇਆ ਕੇ ਹੇ, ਸਰ ਪਰ ਹੋਵਤ ਜਾਨ ਅਨੇਕ।
1: ਬਿਰਕੀ ਛਾਇਆ ਸੋ ਰੰਗ ਲਾਵੈ, ਉਹ ਬਿਨ ਸਹਿ ਉਹ ਮਨ ਪਛਤਾਵੈ।
0: ਜੋ ਦੀ ਸਹਿ ਸੋ ਚਾਲਣ ਹਾਰ, ਲਪਟ ਰਹੋ ਤੈ ਅੰਧ ਅੰਧਾਰ।
1: ਬਟਾਉ ਸਿਉ ਜੋ ਲਾਵੈ ਨੇਹ, ਤਾਂ ਕੋ ਹਾਥ ਨਾ ਆਵੈ ਕੇਹੇ।
0: ਮਨ ਹਰ ਕੇ ਨਾਮ ਕੀ ਪੀਤ ਸੁਖਦਾਈ, ਕਰ ਕਿਰਪਾ ਨਾਨਕ ਆਪ ਲੈ ਲਾਈ।
1: ਮਿਥਿਆ ਤਨ ਧਨ ਕੁਟੰਬ ਸੁਭਾਇਆ, ਮਿਥਿਆ ਹੋ ਮੈਂ ਮਮਤਾ ਮਾਇਆ।
0: ਮਿਥਿਆ ਰਾਜ ਮੰਤਨ ਮਾਲ, ਮਿਥਿਆ ਕਾਮ ਕ੍ਰੋਧ ਵਿਕਰਾਲ।
1: ਮਿਥਿਆ ਰਥ ਹਸਤੀ ਅਸ ਬਸਤਰਾ, ਮਿਥਿਆ ਰੰਗ ਸੰਗ ਮਾਇਆ ਪੇ ਖਸਤਾ।
0: ਮਿਥਿਆ ਧਰੋ ਮੋਹ ਅਭਿਮਾਨ, ਮਿਥਿਆ ਆਪਸ ਉਪਰ ਕਰਤ ਗੁਮਾਨ।
1: ਅਸਤਰ ਭਗਤ ਸਾਧ ਕੀ ਸ਼ਰਨ, ਨਾਨਕ ਜਪ ਜਪ ਜੀਵੈ ਹਰ ਕੇ ਚਰਨ।
0: ਮਿਥਿਆ ਸਰਨ ਪਰ ਨਿੰਦਾ ਸੁਣੇ, ਮਿਥਿਆ ਹਸ ਪਰ ਦਰੁਕ ਹਿਰੇ।
1: ਮਿਥਿਆ ਨੇਤਰ ਪੇਖਤ ਪਰ ਤੇ ਰੂਪਾਦ, ਮਿਥਿਆ ਰਸਨਾ ਭੋਜਨ ਅਨਸਵਾ।
0: ਮਿਥਿਆ ਚਿੰਨ ਪਰ ਵਿਕਾਰ ਕੁਤਾਵੈ, ਮਿਥਿਆ ਮਨ ਪਰ ਲੋਭ ਲੁਭਾਵੈ।
1: ਮਿਥਿਆ ਤਨ ਹੀ ਪਰ ਉਪਕਾਰਾ, ਮਿਥਿਆ ਬਾਸ ਲੇਤ ਵਿਕਾਰਾ।
0: ਬਿਨ ਬੂਜੇ ਮਿਥਿਆ ਸਭ ਐ, ਸਫਲ ਦੇ ਨਾਨਕ ਹਰ ਹਰ ਨਾਮ ਲੈ।
1: ਬਿਰਥੀ ਸਾਖਤ ਕੀ ਆਰ ਜਾ, ਸੱਚ ਬਿਨਾ ਕਹਿ ਹੋਵਤ ਸੂਚਾ।
0: ਬਿਰਥਾ ਨਾਮ ਬਿਨਾ ਤਨ ਅੰਧ, ਮੁਖਾਵਤਾ ਕਹਿ ਦੁਰਗੰਧ।
1: ਬਿਨ ਸਿਮਰਨ ਦਿਨ ਰਹਿਣ, ਬਿਰਥਾ ਬਿਹਾਏ। ਮੇਘ ਬਿਨਾ ਜਿਉਂ ਖੇਤੀ

0: ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧੱਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ
1: ਸ੍ਰੀ ਵਾਹਿਗੁਰੂ।
0: ਹੇ ਅਕਾਲ ਪੁਰਖ ਅੰਤਰਯਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਮਿਹਰ ਦਾ ਸਦਕਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੰਪੂਰਨ ਹੋਇਆ ਹੈ। ਸਭ ਤਰ੍ਹਾਂ ਕਰਕੇ ਮਿਹਰ ਕਰਨੀ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

ਸਵਾਗਤ ਹੈ ਤੁਹਾਡਾ ਅੱਜ ਦੀ ਕਹਾਣੀ ਅੱਜ ਦੇ ਵਿਚਾਰ ਦੇ ਵਿੱਚ। ਅੱਜ ਦੀ ਕਹਾਣੀ ਇਸ ਬਾਰੇ ਗੱਲ ਕਰਦੀ ਹੈ ਕਿ ਸਾਡਾ ਨਜ਼ਰੀਆ, ਜਿਵੇਂ ਦਾ ਸਾਡਾ ਨਜ਼ਰੀਆ ਹੋਊਗਾ ਉਵੇਂ ਦੀ ਸਾਨੂੰ ਸ਼ੇਪ ਮਿਲੂਗੀ। ਹਮੇਸ਼ਾ ਇੱਕੋ ਤਰ੍ਹਾਂ ਦਾ ਨਜ਼ਰੀਆ ਹਰੇਕ ਚੀਜ਼ ਨੂੰ ਲੈ ਕੇ ਕਈ ਵਾਰੀ ਤੰਗੀ ਵੀ ਦੇ ਸਕਦਾ, ਅਤੇ ਉਹਦੀ ਗੱਲ ਕਰਦੀ ਹੈ ਅੱਜ ਦੀ ਕਹਾਣੀ। ਜਪਾਨ ਦੇ ਜੈਨ ਟੈਂਪਲ, ਜਿੱਥੇ ਕੁਝ ਮੌਂਕ ਰਹਿੰਦੇ ਨੇ, ਭਿਕਸ਼ੂ ਕਹਿ ਲਓ, ਉੱਥੇ ਇੱਕ ਸਰਾਂ ਹੁੰਦੀ ਸੀ ਕਿਸੇ ਪਿੰਡ ਵਾਲੇ ਪਾਸੇ। ਉਸ ਸਰਾਂ ਨੂੰ ਦੋ ਭਰਾ, ਸਕੇ ਭਰਾ ਹੈਂਡਲ ਕਰਦੇ ਸਨ, ਉਸਦਾ ਸਾਰਾ ਬੰਦੋਬਸਤ ਚਲਾਉਂਦੇ ਸਨ। ਪਰ ਉੱਥੇ ਇੱਕ ਪ੍ਰਥਾ ਚੱਲਦੀ ਸੀ, ਜੇ ਕੋਈ ਤੁਰਦਾ ਫਿਰਦਾ ਭਿਕਸ਼ੂ ਉੱਥੇ ਆਉਂਦਾ ਅਤੇ ਜੇ ਉਹਨੇ ਉੱਥੇ ਰਾਤ ਗੁਜ਼ਾਰਨੀ ਆ ਉਸ ਟੈਂਪਲ ਦੇ ਵਿੱਚ, ਤਾਂ ਉਹਨੂੰ ਇੱਕ ਬਹਿਸ ਦਾ ਹਿੱਸਾ ਬਣਨਾ ਪਊਗਾ। ਜੇ ਉੱਥੇ ਉਹ ਬਹਿਸ ਜਿੱਤ ਜਾਣਗੇ ਤਾਂ ਉਹਨਾਂ ਨੂੰ ਮੰਦਿਰ ਦੇ ਵਿੱਚ ਰੁਕਣ ਦੀ ਇਜਾਜ਼ਤ ਹੈ, ਨਹੀਂ ਤਾਂ ਫਿਰ ਅੱਗੇ ਵੱਧ ਸਕਦੇ ਨੇ। ਅਤੇ ਉਸੇ ਮੰਦਿਰ ਦਾ ਜਾਂ ਉਸ ਸਰਾਂ ਦਾ ਸਾਰਾ ਜੋ ਦੇਖਭਾਲ ਸੀ, ਕੰਮਕਾਰ ਸੀ, ਇਹ ਦੋਵੇਂ ਭਰਾ ਹੀ ਕਰਦੇ ਸਨ। ਜਿਹੜਾ ਵੱਡਾ ਭਰਾ ਹੈ ਉਹ ਦੱਸਦੇ ਸਨ ਕਾਫੀ ਸਿਆਣਾ, ਅਤੇ ਛੋਟਾ ਜਿਹਨੂੰ ਨਲਾਇਕ ਵੀ ਮੰਨਿਆ ਜਾਂਦਾ ਸੀ, ਜਾਂ ਛੋਟਾ ਹੋਣ ਕਰਕੇ ਉਸ ਦੇ ਉੱਪਰ ਇੰਨਾ ਯਕੀਨ ਨਹੀਂ ਸੀ ਕੀਤਾ ਜਾਂਦਾ। ਛੋਟਾ ਨਾਲੇ ਕੱਖ ਤੋਂ ਅੰਨਾ ਵੀ ਸੀ, ਦੇਖ ਨਹੀਂ ਸੀ ਸਕਦਾ, ਸੋ ਹਮੇਸ਼ਾ ਆਪਣੀ ਅੱਖ ਦੇ ਉੱਪਰ ਇੱਕ ਪੱਟੀ ਬੰਨ ਕੇ ਰੱਖਦਾ ਸੀ। ਇੱਕ ਸ਼ਾਮ ਕੀ ਹੁੰਦਾ ਕਿ ਇੱਕ ਭਿਕਸ਼ੂ ਜਿਹੜਾ ਉਸੇ ਪਾਸੇ ਪਿੰਡਾਂ ਵਾਲੇ ਪਾਸੇ ਕਿਸੇ ਤੁਰਿਆ ਫਿਰਦਾ ਸੀ, ਉਹ ਉਸ ਮੰਦਿਰ ਦੇ ਵਿੱਚ ਆਉਂਦਾ ਅਤੇ ਮੰਦਿਰ 'ਚ ਆ ਕੇ ਬੇਨਤੀ ਕਰਦਾ ਉਹਨਾਂ ਭਰਾਈਆਂ ਨੂੰ ਕਿ ਮੈਨੂੰ ਰਾਤ ਰੁਕਣ ਲਈ ਛੱਤ ਦਿੱਤੀ ਜਾਵੇ। ਜਿਹੜਾ ਵੱਡਾ ਭਾਈ ਹੁੰਦਾ ਕਹਿੰਦਾ, ਜੀ ਤੁਸੀਂ ਰਾਤ ਤਾਂ ਬਤੀਤ ਕਰ ਸਕੋਗੇ ਪਰ ਸਾਡੀ ਵੀ ਬੇਨਤੀ ਆ ਜੀ, ਇੱਕ ਜਾਂ ਪਰੰਪਰਾ ਹੈ, ਤੁਹਾਨੂੰ ਸਾਡੇ ਨਾਲ ਬਹਿਸ ਕਰਨੀ ਪਏਗੀ, ਜੇ ਤੁਸੀਂ ਬਹਿਸ ਦੇ ਜੇਤੂ ਰਹੇ ਤਾਂ ਤੁਸੀਂ ਰਾਤ ਵੀ ਰੁਕ ਸਕਦੇ ਹੋ, ਪਰ ਯਾਦ ਰੱਖਿਓ ਇਹ ਬਹਿਸ ਦੇ ਵਿੱਚ ਅਸੀਂ ਬੋਲ ਨਹੀਂ ਸਕਦੇ, ਸਿਰਫ ਇੱਕ ਦੂਜੇ ਵੱਲ ਧਿਆਨ ਦੇ ਸਕਦੇ, ਇਸ਼ਾਰੇ ਕਰ ਸਕਦੇ, ਇਹ ਬਹਿਸ ਬਿਲਕੁਲ ਚੁੱਪ ਰਹੇਗੀ। ਉਹ ਵੀ ਕਹਿੰਦਾ, ਜੀ ਠੀਕ ਹੈ। ਜਿਹੜਾ ਵੱਡਾ ਭਾਈ ਹੁੰਦਾ ਉਹ ਪਹਿਲਾਂ ਹੀ ਸਾਰੇ ਦਿਨ ਦੀਆਂ ਕੰਮਾਂ ਕਾਰਾਂ ਤੋਂ, ਪੜ੍ਹਾਈ ਤੋਂ ਥੱਕਿਆ ਹੁੰਦਾ, ਸੋ ਆਪਣੇ ਛੋਟੇ ਭਾਈ ਨੂੰ ਭੇਜ ਦਿੰਦਾ ਕਿ ਭਾਈ ਤੂੰ ਜਾ, ਅਤੇ ਆਪ ਉਹ ਆਪਣੇ ਕੰਮੀ ਲੱਗ ਜਾਂਦਾ। ਥੋੜ੍ਹੀ ਦੇਰ ਬਾਅਦ ਵੱਡੇ ਭਰਾ ਕੋਲ ਉਹ ਹੀ ਮਹਾਤਮਾ ਭਿਕਸ਼ੂ ਆਉਂਦਾ ਅਤੇ ਕਹਿੰਦਾ, ਜੀ ਤੁਹਾਡਾ ਛੋਟਾ ਭਰਾ ਤਾਂ ਬੜਾ ਹੀ ਸਿਆਣਾ, ਇੰਨਾ ਸਿਆਣਾ ਕਿ ਉਹਨੇ ਮੇਰੇ ਤੋਂ ਬਹਿਸ ਵੀ ਜਿੱਤ ਲਈ, ਹੁਣ ਮੈਂ ਅੱਗੇ ਵੱਧਾਂ, ਸ਼ੁਭ ਰਾਤਰੀ। ਪਰ ਜਾਣ ਤੋਂ ਪਹਿਲਾਂ ਉਹਦਾ ਵੱਡਾ ਭਰਾ ਕਹਿੰਦਾ ਕਿ ਹੈਗਾ ਤਾਂ ਮੇਰਾ ਹੀ ਛੋਟਾ ਭਾਈ, ਮੈਨੂੰ ਵੀ ਦੱਸੋ ਜ਼ਰਾ ਕਿ ਕਿਸ ਤਰੀਕੇ ਦੀ ਬਹਿਸ, ਕਿਸ ਤਰੀਕੇ ਦੀ ਗੱਲਬਾਤ ਸੀ ਕਿ ਤੁਸੀਂ ਮੇਰੇ ਛੋਟੇ ਭਾਈ ਤੋਂ ਹਾਰ ਗਏ, ਆਪਣੀ ਉਮਰ ਤੋਂ ਕਿੰਨੇ ਛੋਟੇ ਤੋਂ ਹਾਰ ਗਏ।
ਤੇ ਭਿਕਸ਼ੂ ਦੱਸਦਾ ਕਿ ਜਦ ਮੈਂ ਤੁਹਾਡੇ ਛੋਟੇ ਭਾਈ ਦੇ ਸਾਹਮਣੇ ਆ ਕੇ ਬਹਿ ਗਿਆ ਤੇ ਅਸੀਂ ਬਹਿਸ ਦੀ ਸ਼ੁਰੂਆਤ ਕੀਤੀ ਤੇ ਮੈਂ ਉਹਦੇ ਵੱਲ ਇੱਕ ਉਂਗਲ ਕੀਤੀ, ਇੱਕ ਦਾ ਨਿਸ਼ਾਨ ਬਣਾਇਆ ਤੇ ਤੁਹਾਡੇ ਭਰਾ ਨੇ ਦੋ ਉਂਗਲਾਂ, ਉਹਦਾ ਪ੍ਰਤੀਕ ਸੀ ਵੀ ਇੱਕ ਉਂਗਲ ਵੀ ਸਾਰਾ ਕੁਝ ਇੱਕ ਹੀ ਹੈ, ਉਹ ਬੁੱਧ। ਤੇ ਤੁਹਾਡੇ ਭਰਾ ਨੇ ਦੋ ਉਂਗਲਾਂ ਚੁੱਕੀਆਂ ਜਿਵੇਂ ਉਹਨੇ ਕਿਹਾ ਹੋਵੇ ਇਕੱਲਾ ਬੁੱਧ ਨਹੀਂ, ਬੁੱਧ ਤੇ ਬੁੱਧ ਦੀਆਂ ਦਿੱਤੀਆਂ ਹੋਈਆਂ ਸਿੱਖਿਆਵਾਂ ਵੀ ਨੇ। ਫਿਰ ਭਿਕਸ਼ੂ ਕਹਿੰਦਾ ਕਿ ਮੈਂ ਤਿੰਨ ਉਂਗਲਾਂ ਚੁੱਕੀਆਂ, ਪਹਿਲਾ ਬੁੱਧ, ਦੂਜਾ ਉਹਦੀਆਂ ਸਿੱਖਿਆਵਾਂ ਤੇ ਤੀਜਾ ਉਹਨਾਂ ਦੇ ਸਿਧਾਂਤਾਂ ਤੇ ਚੱਲਣ ਵਾਲੇ ਅਸੀਂ ਲੋਕ। ਤੇ ਕਹਿੰਦਾ ਫਿਰ ਤੁਹਾਡੇ ਭਰਾ ਨੇ ਕੋਈ ਉਂਗਲ ਨਹੀਂ ਕੀਤੀ, ਬਸ ਮੈਨੂੰ ਇੱਕ ਮੁੱਕਾ ਵਿਖਾਇਆ ਤੇ ਮੈਨੂੰ ਅਹਿਸਾਸ ਹੋ ਗਿਆ ਕਿ ਇਹ ਤਿੰਨੇ ਚੀਜ਼ਾਂ ਇੱਕੋ ਹੀ ਅਹਿਸਾਸ ਚੋਂ ਆਈਆਂ ਨੇ ਤੇ ਇਸੇ ਨਾਲ ਹੀ ਮੈਂ ਉੱਠ ਕੇ ਆ ਗਿਆ ਕਿ ਉਹਨੇ ਤਾਂ ਮੇਰੀ ਬਹਿਸ ਹੀ ਖਤਮ ਕਰਤੀ ਉਹ ਮੁੱਕਾ ਦਿਖਾ ਕੇ। ਸ਼ਾਇਦ ਵੱਡੇ ਭਾਈ ਨੂੰ ਵੀ ਇੰਨਾ ਪਤਾ ਨਹੀਂ ਲੱਗਿਆ, ਥੋੜ੍ਹਾ ਪਰੇਸ਼ਾਨ ਸੀ। ਛੋਟੇ ਭਾਈ ਕੋਲ ਜਾਂਦਾ ਤੇ ਉਹਨੂੰ ਕਹਿੰਦਾ ਕਿ ਮੈਂ ਸੁਣਿਆ ਤੂੰ ਬਹਿਸ ਜਿੱਤੀ ਹੈ। ਪਰ ਛੋਟਾ ਭਾਈ ਵੀ ਅੱਗੋਂ ਜਿੱਦਾਂ ਅੱਗ ਬਬੂਲਾ ਹੋਇਆ ਪਿਆ ਸੀ ਗੁੱਸੇ ਦੇ ਵਿੱਚ, ਕਹਿਣ ਲੱਗਾ ਬਹਿਸ ਕਾਹਦੀ ਜਿੱਤੀ ਹੈ, ਉਸ ਯਾਤਰੀ ਨੂੰ ਤਾਂ ਗੱਲ ਕਰਨ ਦੀ ਅਕਲ ਹੀ ਨਹੀਂ ਸੀ। ਵੱਡਾ ਭਾਈ ਹੋਰ ਪਰੇਸ਼ਾਨ ਹੋਇਆ ਵੀ ਉਹ ਤਾਂ ਇਹਨੂੰ ਗਿਆਨੀ ਸਮਝੀ ਜਾਂਦਾ, ਉਹ ਕਹਿ ਗਿਆ ਕਿ ਤੇਰੇ ਛੋਟੇ ਭਾਈ ਨੂੰ ਗਿਆਨ ਹੀ ਬੜਾ, ਇਹ ਉਹਦੇ 'ਤੇ ਗੁੱਸਾ ਕੱਢੀ ਜਾਂਦਾ। ਛੋਟੇ ਭਾਈ ਦੀ ਆਪਣੀ ਵੱਖਰੀ ਕਹਾਣੀ ਸੀ। ਉਹ ਕਹਿੰਦਾ ਜਦੋਂ ਮੇਰੇ ਸਾਹਮਣੇ ਉਹ ਭਿਕਸ਼ੂ ਬੈਠਾ ਤੇ ਉਹਨੇ ਮੈਨੂੰ ਮਜ਼ਾਕ ਕੀਤਾ, ਉਹਨੇ ਮੈਨੂੰ ਇੱਕ ਉਂਗਲ ਦਿਖਾਈ ਕਿ ਤੇਰੀ ਇੱਕੋ ਅੱਖ ਹੈ, ਕਹਿੰਦਾ ਮੈਨੂੰ ਬੁਰਾ ਤਾਂ ਲੱਗਿਆ ਪਰ ਮੈਂ ਸੋਚਿਆ ਪਰਦੇਸੀ ਹੈ ਬੰਦਾ, ਇਹਦੇ ਨਾਲ ਥੋੜ੍ਹੀ ਤਹਿਜ਼ੀਬ ਨਾਲ ਪੇਸ਼ ਆਇਆ ਜਾਵੇ। ਮੈਂ ਉਹਨੂੰ ਦੋ ਉਂਗਲਾਂ ਦਿਖਾਈਆਂ ਕਿ ਚੱਲ ਜੇ ਮੇਰੇ ਕੋਲ ਇੱਕ ਅੱਖ ਆ ਤੇਰੇ ਕੋਲ ਤਾਂ ਦੋ ਨੇ ਨਾ, ਤੈਨੂੰ ਬਹੁਤ ਬਹੁਤ ਵਧਾਈ ਹੋਵੇ ਸੱਜਣਾ। ਕਹਿੰਦਾ ਜਦੋਂ ਉਹਨੇ ਮੈਨੂੰ ਫਿਰ ਤਿੰਨ ਉਂਗਲਾਂ ਦਿਖਾਈਆਂ ਨਾ ਤੇ ਮੈਨੂੰ ਬੜਾ ਬੁਰਾ ਲੱਗਿਆ ਕਿ ਜਿੱਦਾਂ ਉਹਨੇ ਮੇਰੀ ਗੱਲ ਦਾ ਜਵਾਬ ਦਿੱਤਾ ਹੋਵੇ ਵੀ ਹਾਂ ਮੇਰੇ ਕੋਲ ਤਾਂ ਦੋ ਅੱਖਾਂ ਨੇ ਪਰ ਕੁੱਲ ਮਿਲਾ ਕੇ ਫਿਰ ਹਾਲੇ ਵੀ ਤਿੰਨ ਹੀ ਅੱਖਾਂ ਨੇ। ਕਹਿੰਦਾ ਇਸ ਦੇ ਉੱਪਰ ਮੈਨੂੰ ਗੁੱਸਾ ਆਇਆ ਕਿ ਮੈਂ ਹਾਲੇ ਆਪਣਾ ਮੁੱਕੀ ਦੀ ਤਿਆਰੀ ਦੇ ਵਿੱਚ ਹਾਂ ਕਿ ਮੈਨੂੰ ਮਾਰਾਂ, ਪਰ ਇਸ ਤੋਂ ਪਹਿਲਾਂ ਹੀ ਉੱਠ ਕੇ ਹੱਥ ਜੋੜ ਕੇ ਸਿਰ ਝੁਕਾ ਕੇ ਤੇ ਚਲਾ ਗਿਆ। ਹੁਣ ਇੱਥੇ ਇੱਕ ਸੀਗਾ ਜਿਹਨੇ ਉਸ ਦੇ ਵਿੱਚੋਂ ਤੱਤ ਸਾਰੇ ਕੱਢਿਆ ਕਿ ਬੜੀ ਸਿਆਣਪ, ਇੱਕ ਸੀਗਾ ਜਿਹੜਾ ਹਾਲੇ ਵੀ ਗੁੱਸਾ ਕਰੀ ਬੈਠਾ ਸੀ ਕਿ ਉਹਨੇ ਮੈਨੂੰ ਉਹਨਾਂ ਕਿਹਾ, ਉਹਨੇ ਕਿਹਾ ਕਿ ਮੈਂ ਇੱਥੋਂ ਦੋ ਅੱਖਾਂ ਅਤੇ ਇੱਥੋਂ ਇੱਕੋ ਹੀ ਆ, ਦੋਵੇਂ ਬੈਠੇ ਤਾਂ ਆਪਣੇ ਸਾਹਮਣੇ ਸੀ ਪਰ ਇਹ ਦੋ ਨਜ਼ਰੀਏ ਅਤੇ ਦੋ ਨਜ਼ਰੀਏ ਦੇ ਵਿੱਚੋਂ ਕੱਢਣ ਪਾਉਣ ਨੂੰ ਕਹਿੰਦਾ ਕੁਛ। ਇੱਕ ਨੇ ਉਸ ਨਜ਼ਰੀਏ ਦੇ ਵਿੱਚੋਂ ਸਿਆਣਪ ਕੱਢੀ, ਦੂਜੇ ਨੇ ਉਸੇ ਹੀ ਨਜ਼ਰੀਏ ਦੇ ਵਿੱਚੋਂ ਗੁੱਸਾ। ਕਈ ਵਾਰੀ ਅਸੀਂ ਕਿਸੇ ਹੋਰ ਦਾ ਨਜ਼ਰੀਆ ਸਮਝਣਾ ਹੀ ਨਹੀਂ ਚਾਹੁੰਦੇ। ਬੜੀ ਸੋਹਣੀ ਗੱਲ ਆ, ਤੁਹਾਡਾ ਆਪਣਾ ਇੱਕ ਨਜ਼ਰੀਆ ਹੋ ਸਕਦਾ ਪਰ ਜਿਹੜਾ ਉਸ ਇਨਸਾਨ ਦਾ ਨਜ਼ਰੀਆ ਉਸਦੀ ਵੀ ਆਪਣੀ ਇੱਕ ਸੋਚ, ਇੱਕ ਸਮਝ, ਇੱਕ ਤਜ਼ਰਬਾ ਹੋਊਗਾ, ਆਪਾਂ ਗੱਲਾਂ ਨੂੰ ਖੋਲ੍ਹ ਕੇ ਸਮਝ ਸਕਦੇ। ਪਰ ਨਹੀਂ, ਅਸੀਂ ਝੱਟ ਹੀ ਮੂੰਹ ਵੱਟ ਲੈਂਦੇ ਹਾਂ, ਅਸੀਂ ਝੱਟ ਹੀ ਸਿਆਣੇ ਬਣ ਜਾਂਦੇ ਹਾਂ, ਉੱਠ ਕੇ ਚਲੇ ਜਾਂਦੇ ਜਾਂ ਪਾਸੇ ਹੋ ਜਾਂਦੇ। ਪਰ ਇਹ ਨਜ਼ਰੀਆ ਹੀ ਹੈ ਜਿਹੜਾ ਸਾਨੂੰ ਉਸ ਭਿਕਸ਼ੂ ਵਾਂਗੂ ਜਿਹਨੇ ਰਾਤ ਨਹੀਂ ਉੱਥੇ ਕੱਟੀ ਪਰ ਆਪਣੇ ਨਾਲ ਜ਼ਿੰਦਗੀ ਦਾ ਬੜਾ ਵੱਡਾ ਸਾਰ ਲੈ ਗਿਆ ਜੋ ਉਹਨੇ ਦੇਣਾ ਵੀ ਨਹੀਂ ਚਾਹਿਆ ਛੋਟੇ ਨੇ। ਤਾਂ ਦੂਜੇ ਪਾਸੇ ਉਹ ਛੋਟਾ ਲੜਕਾ ਜਿਹੜਾ ਉਸ ਨਜ਼ਰੀਏ ਦੇ ਵਿੱਚੋਂ, ਉਸ ਬਹਿਸ ਦੇ ਵਿੱਚੋਂ ਇਹ ਕੱਢ ਸਕਿਆ ਕਿ ਇਹਨੇ ਮੈਨੂੰ ਉਸ ਚੀਜ਼ ਦਾ ਤਾਨਾ ਮਾਰਿਆ ਜੋ ਮੇਰੇ ਕੋਲ ਹੈ ਹੀ ਨਹੀਂ।
ਸਾਧਾਰਨਾਂ ਅਤੇ ਭਿਕਸ਼ੂ ਦਾ ਇਹ ਨਜ਼ਰੀਆ ਸੀ ਉਸ ਵਾਸਤੇ, ਅਤੇ ਨਾ ਬੱਚੇ ਦਾ ਭਿਕਸ਼ੂ ਵਾਸਤੇ ਉਹ ਨਜ਼ਰੀਆ ਸੀ। ਨਜ਼ਰੀਏ ਵੱਖ ਹੋ ਸਕਦੇ ਆ, ਪਰ ਉਸ ਦੇ ਵਿੱਚੋਂ ਕੱਢਣ ਪਾਉਣ ਨੂੰ ਹਮੇਸ਼ਾ ਬੜਾ ਕੁਝ ਹੁੰਦਾ। ਕੀ ਪਤਾ ਆਪਾਂ ਬਸ ਗੁੱਸਾ ਹੀ ਕੱਢਿਆ ਹੋਵੇ, ਉਹਦਾ ਇੱਕ ਹੋਰ ਪਾਸਾ ਵੀ ਹੋਵੇ, ਉਹਦਾ ਕੋਈ ਹੋਰ ਤਤਸਾਰ ਵੀ ਹੋਵੇ, ਪਰ ਅਸੀਂ ਗੁੱਸਾ ਕੱਢ ਕੇ ਕੁੜ ਬਹਿ ਗਏ। ਐਂਡ ਕੀ ਪਤਾ ਕਈ ਵਾਰੀ ਉਹਦੇ ਵਿੱਚੋਂ ਸਿਆਣਪ ਵਾਲੀ ਚੀਜ਼ ਕੱਢਣੀ ਹੋਵੇ ਕੋਈ, ਪਰ ਆਪਾਂ ਬਸ ਐਵੇਂ ਆਈ ਗਈ ਕਰਤਾ ਹੋਵੇ ਉਸ ਚੀਜ਼ ਨੂੰ, ਉਸ ਗੱਲ ਨੂੰ। ਆਸ ਕਰਦੇ ਹਾਂ ਅੱਜ ਦੀ ਇਹ ਕਹਾਣੀ, ਅੱਜ ਦਾ ਇਹ ਵਿਚਾਰ ਤੁਹਾਨੂੰ ਵਧੀਆ ਲੱਗਿਆ ਹੋਊਗਾ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: Hi, this is Imran Hashmi and you're listening to me on Radio Haji

0: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
1: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ।
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲਓ।
1: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ,
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
2: ਹਾਏ, ਮੈਂ ਹੂੰ ਕਪਿਲ ਸ਼ਰਮਾ ਔਰ ਆਪ ਸੁਣ ਰਹੇ ਹੈ ਰੇਡੀਓ ਹਾਂਜੀ 1674 AM। ਔਰ ਇਹ ਜਿਨ੍ਹਾਂ ਨੇ ਰੇਡੀਓ ਇਹ ਖੋਲ੍ਹਾ ਹੈ, ਉਹ ਮੇਰੇ ਦੋਸਤ ਹੈ, ਬੜੇ ਅੱਛੇ ਲੋਕ ਹੈ, ਬੜੇ ਅੱਛੇ ਅੱਛੇ ਗਾਣੇ ਚਲਾਏਂਗੇ। ਐਕਚੁਲੀ ਮੈਂ ਆਪਕੋ ਬਤਾ ਦੂੰਗੀ, ਇਹ ਜੋ ਵੀ ਚਲਾਏਂਗੇ ਬਹੁਤ ਅੱਛਾ ਚਲਾਏਂਗੇ ਔਰ ਆਪਕੋ ਬਹੁਤ ਮਜ਼ਾ ਆਏਗਾ। ਸੁਣਦੇ ਰਹੀਏ ਰੇਡੀਓ ਹਾਂਜੀ 1674 AM। ਥੈਂਕ ਯੂ।